ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ। ਇਸ ਹਿੱਸੇ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਭਾਰਤ ਤੇ ਪ੍ਰਚਾਰ ਹੋਇਆ,
1: ਜੀ
0: ਪਰ ਜਦ ਸਿੱਖ ਅਮੀਰ ਹੋ ਵੇਸਲੇ ਹੋ ਗਏ ਤਾਂ ਚੋਰ ਮੋਰੀ ਰਾਹੀਂ ਡੇਰਿਆਂ ਤੇ ਸੰਪਰਦਾਵਾਂ ਤੋਂ ਪੜ੍ਹੇ ਗ੍ਰੰਥੀ ਕਥਾਕਾਰ ਸੰਤ ਰਾਗੀ ਦੇ ਢਾਡੀ ਸੇਵਾ ਸੰਭਾਲ ਅਤੇ ਪ੍ਰਚਾਰ ਦੇ ਨਾਂ ਤੇ ਐਂਟਰ ਹੋ ਗਏ। ਫਿਰ
1: ਜੀ
0: ਇਹਨਾਂ ਲੋਕਾਂ ਨੇ ਹੌਲੀ ਹੌਲੀ ਫਿਰ ਡੇਰੇ ਕਾਇਮ ਕਰ ਲਏ
1: ਜੀ
0: ਅਤੇ ਧਰਮ ਸਥਾਨਾਂ ਵਿੱਚ ਸਨਾਤਨੀ ਅਤੇ ਸੰਪਰਦਾਇ ਰਲੀ ਮਲੀ ਮਰਜ਼ਾਰਾ ਚਲਾ ਦਿੱਤੀ, ਜਿਸ ਨੂੰ ਇਹ ਟਕਸਾਲੀ ਮਰਜ਼ਾਰਾ ਕਹਿਣ ਲੱਗ ਪਏ।
1: ਜੀ
0: ਸਿੱਖ ਕੌਮ ਨੂੰ ਵੱਖ ਵੱਖ ਡੇਰਿਆਂ ਅਤੇ ਸੰਪਰਦਾਵਾਂ ਵਿੱਚ ਵੰਡ ਦਿੱਤਾ,
1: ਜੀ
0: ਗੁਰਦੁਆਰਿਆਂ ਵਿੱਚ ਆਰਤੀਆਂ ਅਤੇ ਹਵਨ ਹੋਣ ਲੱਗ ਪਏ
1: ਜੀ
0: ਤੇ ਅੱਜ ਦਾ ਦੇਖੋ ਟਕਸਾਲ ਦਾ ਮੁਖੀ ਜਿਹੜਾ ਉਹ ਖੁਦ ਹਵਨਾਂ ਵਿੱਚ ਸ਼ਾਮਿਲ ਹੁੰਦਾ ਜਾ ਕੇ।
1: ਬਿਲਕੁਲ
0: ਪੁਜਾਰੀਵਾਦ ਪੈਦਾ ਹੋ ਗਿਆ ਅਤੇ ਧਰਮ ਸਥਾਨ ਕਮਰਸ਼ੀਅਲ ਅੱਡੇ ਬਣ ਗਏ
1: ਜੀ
0: ਤੇ ਰਾਜਨੀਤੀ ਦੇ ਅੱਡੇ ਬਣ ਗਏ। ਵੱਖ ਵੱਖ ਤਰ੍ਹਾਂ ਦੇ ਪਾਠ ਅਤੇ ਮੰਤਰ ਜਾਪ ਗੁਰਦੁਆਰਿਆਂ ਵਿੱਚ ਸ਼ੁਰੂ ਹੋ ਗਏ ਅਤੇ ਉਹਨਾਂ ਦੀਆਂ ਵੱਖ ਵੱਖ ਭੇਟਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ। ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜਾ ਚੁਪਹਿਰੇ ਦੀ ਮਰਜ਼ਾਰਾ ਇਹਨਾਂ ਸੰਪਰਦਾਇਆਂ ਨੇ ਚਲਾਈ ਹੋਈ ਆ,
1: ਜੀ ਜੀ
0: ਇਵੇਂ ਸਿੱਖਾਂ ਵਿੱਚ ਫੁੱਟ ਪੈ ਗਈ ਅਤੇ ਉਹ ਆਪੋ ਆਪਣੀ ਮਰਜ਼ਾਦਾ ਦੇ ਨਾਂ 'ਤੇ ਆਪਸ ਵਿੱਚ ਹੀ ਲੜਨ ਲੱਗ ਪਏ।
1: ਜੀ
0: ਭਾਵੇਂ 1932 ਦੇ ਵਿੱਚ ਜਦ ਸਿੰਘ ਸਭਾ ਲਹਿਰ ਪੈਦਾ ਹੁੰਦੀ ਆ ਅਤੇ ਉਸ ਵੇਲੇ ਪ੍ਰੋਫੈਸਰ ਗੁਰਮਤਿ ਸਿੰਘ, ਬਾਬਾ ਖੜਕ ਸਿੰਘ ਵਰਗੇ ਪੰਥ ਦਰਦੀਆਂ ਦੀ ਅਣਥੱਕ ਕੋਸ਼ਿਸ਼ ਦੇ ਨਾਲ ਵੱਖ ਵੱਖ ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ
1: ਜੀ
0: ਕੌਮ ਵਿੱਚੋਂ ਫੁੱਟ ਖਤਮ ਕਰਨ ਲਈ ਸਭ ਦੀਆਂ ਰਾਵਾਂ ਤੇ ਸੁਝਾਅ ਲੈ ਕੇ ਸਿੱਖ ਰਹਿਤ ਮਰਜ਼ਾਰਾ ਕਾਇਮ ਕੀਤੀ
1: ਜੀ
0: ਅਤੇ ਧਰਮ ਸਥਾਨਾਂ ਵਿੱਚ ਲਾਗੂ ਕੀਤੀ ਗਈ। ਪਰ ਅੱਜ ਉਹ ਜਿਹੜੀ ਸਿੱਖ ਰਹਿਤ ਮਰਜ਼ਾਰਾ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਵੀ ਲਾਗੂ ਨਹੀਂ ਹੈ।
1: ਜੀ
0: ਪਰ ਬਾਅਦ ਵਿੱਚ ਸੰਤ ਬਾਬੇ ਅਤੇ ਸੰਪਰਦਾਇ ਇਸ ਮਰਜ਼ਾਰਾ ਤੋਂ ਬਾਗੀ ਹੋ ਗਏ।
1: ਜੀ
0: ਹੌਲੀ ਹੌਲੀ ਪ੍ਰਚਾਰਕਾਂ ਦਾ ਵੀ ਸਤਿਕਾਰ ਘਟ ਗਿਆ, ਇਸ ਕਰਕੇ ਚੰਗੇ ਖਾਨਦਾਨੀ ਪੜ੍ਹੇ ਲਿਖੇ ਜਿਹੜੇ ਸਿੱਖ ਪ੍ਰਚਾਰਕ ਬਣਨ ਤੋਂ ਕੰਨੀ ਕਤਰਾਉਣ ਲੱਗ ਪਏ।
1: ਜੀ
0: ਭਾੜੇ ਦੇ ਟੱਟੂ, ਮਰੀ ਜ਼ਮੀਰ ਵਾਲੇ ਤੇ ਰੁਜ਼ਗਾਰ ਦੀ ਭਾਲ ਦੀ ਖਾਤਰ ਰਾਗੀ ਗ੍ਰੰਥੀ ਢਾਡੀ ਤੇ ਢਾਡੀ ਜਿਹੜੇ ਆ ਉਹ ਪ੍ਰਚਾਰਕ ਬਣਨ ਲੱਗ ਪਏ।
1: ਜੀ
0: ਆਪ ਪੜ੍ਹ ਕੇ ਗੁਰਬਾਣੀ ਨੂੰ ਸਮਝਣ ਦੀ ਥਾਂ ਭਰਮੀ ਸਿੱਖਾਂ ਨੇ ਪੈਸੇ ਦੇ ਕੇ ਪਾਠ ਕੀਰਤਨ ਕਰਾਉਣੇ ਸ਼ੁਰੂ ਕਰ ਦਿੱਤੇ।
1: ਜੀ
0: ਇਉਂ ਕੌਮ ਸਿੱਖ ਸਿਧਾਂਤਾਂ ਨੂੰ ਭੁੱਲ ਕੇ ਮਨੋ ਕਲਪ ਸਾਖੀਆਂ ਦੇ ਮਗਰ ਲੱਗ ਗਈ
1: ਜੀ
0: ਅਤੇ ਬਹੁਤ ਤਾਤ ਵਿੱਚ ਅੱਜ ਵੀ ਲੱਗੀ ਹੋਈ ਆ।
1: ਬਿਲਕੁਲ
0: ਛੋਟੇ ਵੱਡੇ ਸਭ ਗੁਰਦੁਆਰਿਆਂ ਵਿੱਚ ਚੋਣਾਂ ਹੋਣ ਲੱਗ ਪਈਆਂ ਅਤੇ ਰਾਜਨੀਤਿਕ ਲੋਕ ਪ੍ਰਬੰਧਕਾਂ ਵਿੱਚ ਘੁਸਣ ਲੱਗ ਪਏ ਆ।
1: ਜੀ
0: ਚੋਣਾਂ ਵਿੱਚ ਗੰਦੀ ਰਾਜਨੀਤੀ ਤਹਿਤ ਹੇਰਾਫੇਰੀ, ਨਸ਼ੇ ਤੇ ਰਿਸ਼ਵਤ ਖੋਰੀ ਦਾ ਬੋਲ ਬਾਲਾ ਸ਼ੁਰੂ ਹੋ ਗਿਆ।
1: ਜੀ
0: ਚੌਧਰ ਅਤੇ ਮਾਇਆ ਦੀ ਖਾਤਰ ਪ੍ਰਬੰਧਕ ਅਤੇ ਪੁਜਾਰੀ ਵੀ ਭ੍ਰਿਸ਼ਟ ਹੋ ਚੁੱਕੇ ਹਨ ਤੇ ਰਲ ਗਏ ਹਨ।
1: ਜੀ
0: ਗੁਰਦੁਆਰਿਆਂ ਵਿੱਚ ਕਰਮ ਕਾਂਡਾਂ ਦੀ ਸੇਲ ਲੱਗੀ ਹੋਈ ਆ, ਜਿਸ ਵਿੱਚ ਪਾਠ ਕੀਰਤਨ ਕਥਾ ਅਤੇ ਅਰਦਾਸਾਂ ਵਿਕ ਰਹੀਆਂ ਹਨ।
1: ਜੀ
0: ਗੋਲਕ ਜੋ ਗਰੀਬ ਦਾ ਮੂੰਹ ਸੀ ਅਤੇ ਅਮੀਰ ਦੇ ਜਵਾੜਿਆਂ ਵਿੱਚ ਆ ਗਈ ਆ।
1: ਜੀ
0: ਗੋਲਕ ਤਾਂ ਲੋੜਵੰਦਾਂ ਗਰੀਬਾਂ ਵਾਸਤੇ ਗੁਰੂ ਸਾਹਿਬ ਨੇ ਪੈਦਾ ਕੀਤੀ ਸੀ ਨਾ।
1: ਜੀ ਜੀ ਬਿਲਕੁਲ
0: ਗੁਰਦੁਆਰਿਆਂ ਵਿੱਚ ਡੇਰਿਆਂ ਦੀ ਮਰਜ਼ਾਦਾ ਮੂਰਤੀ ਪੂਜਾ ਅਤੇ ਮੂਰਤੀਆਂ ਵਿਕ ਰਹੀਆਂ।
1: ਜੀ
0: ਮੂਰਤੀਆਂ ਦੀ ਜੇ ਕੋਈ ਬੇਹੁਮਰਤੀ ਹੋ ਜਾਏ ਤਾਂ ਉਹਨੂੰ ਗੁਰੂ ਤੋਂ ਵੱਡੀ ਬੇਅਦਬੀ ਸਮਝਿਆ ਜਾ ਰਿਹਾ। ਹੈਲੋ
1: ਜੀ ਬਿਲਕੁਲ
0: ਤੇ ਮੂਰਤੀ ਪੂਜਾ ਜਿਹੜੀ ਆ ਅੱਜ ਵੀ ਚੋਟੀ ਦੇ ਪ੍ਰਚਾਰਕ ਜਿਹੜੇ ਆ ਉਹ ਮੂਰਤੀਆਂ ਦੀ ਪੂਜਾ ਕਰਾਉਣ ਲੱਗ ਪਏ ਆ ਤੇ ਆ ਹੁਣ ਇੱਕ ਨਵਾਂ ਭਾਣਾ ਵਰਤਿਆ, ਪਤਾ ਨਹੀਂ ਉਹ ਵੀਡੀਓ ਮੁੱਖ ਮੰਤਰੀ ਦੀ ਸੱਚ ਆ ਕਿ ਝੂਠ ਆ, ਮੂਰਤੀਆਂ ਦੇ ਨਾਲ ਹੈਗੀ ਆ ਉਹ
1: ਜੀ
0: ਤੇ ਉਹ ਮੂਰਤੀਆਂ ਦੇ ਕਰਕੇ ਹੀ ਦੂਜਾ ਉਹਨਾਂ ਨੂੰ ਗੁਰੂ ਦੀਆਂ ਮੂਰਤੀਆਂ ਅਕਾਲ ਤਖ਼ਤ ਦਾ ਜਹੇਦਾਰ ਜਿਹੜਾ ਬਾਦਲਾਂ ਦਾ ਥਾਪਿਆ ਹੋਇਆ ਉਹ ਕਹਿ ਰਿਹਾ।
1: ਜੀ
0: ਭਾਵੇਂ ਕਿ ਮਿਸ਼ਨੀ ਕਾਲਜ ਚੋਂ ਪੜ੍ਹ ਕੇ ਆਇਆ ਪਰ ਇਹ ਨਹੀਂ ਕਿ ਜੇ ਤੁਸੀਂ ਕਾਲਜ ਚੋਂ ਪੜ੍ਹ ਕੇ ਆ ਗਏ ਤੇ ਤੁਸੀਂ ਦੂਜਾ ਬੜੇ ਚੰਗੇ ਪ੍ਰਚਾਰਕ ਬਣ ਗਏ, ਜੇ ਤੁਸੀਂ ਸਿਧਾਂਤਾਂ ਦੇ ਪਹਿਰਾ ਨਹੀਂ ਦਿਓਗੇ ਹਾਂਜੀ।
1: ਪਿੰਦਰਪਾਲ ਵੀ ਤਾਂ।

0: ਸਟੇਸ਼ਨਰੀ ਕਾਲਜ ਚੋਂ ਹੀ ਪੜ੍ਹ ਕੇ ਆਇਆ ਜਿਹੜਾ ਬੂਟਿਆਂ ਨਾਲ
1: ਹਾਂ ਤੁਸੀਂ
0: ਪੈਰ
1: ਮੇਰੇ
0: ਮਾਰਦਾ ਹੈ।
1: ਮਨ ਦੀ ਗੱਲ ਹੀ ਕਰਤੀ, ਮੈਂ ਵੀ ਉਹੀ ਗੱਲ ਕਰਨ ਲੱਗਾ ਸੀ ਵੀ
2: ਜੀ
1: ਇੰਦਰਪਾਲ ਵੀ ਤਾਂ ਮਿਸ਼ਨ ਕਾਲਜ ਚੋਂ ਪੜ੍ਹ ਕੇ ਆਇਆ, ਜਿਹੜਾ ਹੁਣ ਕਿੱਕਰਾਂ ਤੋਂ ਮਠਿਆਈਆਂ
2: ਮਠਿਆਈਆਂ
1: ਝਾੜਦਾ
2: ਮਾਰ ਰਿਹਾ
1: ਫਿਰਦਾ ਤੇ ਬਾਦਲਾਂ ਨੂੰ ਗੁਰੂ ਕਾ ਪਰਿਵਾਰ ਦੱਸੀ ਜਾ ਰਿਹਾ,
2: ਜੀ
1: ਤੇ ਸੰਗਤ ਅਤੇ ਗੋਲਕ ਦਾ ਪੈਸਾ ਕਰਮ ਕਾਂਡਾਂ ਕੋਰਟ ਕਚਹਿਰੀਆਂ ਮੁਕਦਮਿਆਂ ਤੇ ਪੋਲੀਟੀਕਲ ਚੋਣਾਂ ਤੇ ਬਰਬਾਦ ਕੀਤਾ ਜਾ ਰਿਹਾ।
2: ਜੀ
1: ਹੁਣ ਜਿਹੜਾ ਕੌਮ ਦਾ ਜਹਿਦਾਰ ਆ ਉਹਨੇ ਤਾਂ ਕੌਮੀ ਜਿਹੜੇ ਸਿਧਾਂਤਕ ਫੈਸਲੇ ਉਹ ਲੈਣੇ ਹੁੰਦੇ ਆ,
2: ਬਿਲਕੁਲ
1: ਉਹਨੇ ਰਾਜਨੀਤਿਕ ਪਾਰਟੀਆਂ ਜਾਂ ਆਪਣੇ ਕਾਮਾਂ ਦੇ ਮਗਰ ਲੱਗ ਕੇ ਕੌਮ ਨੂੰ ਉਲਝਾਉਣਾ ਨਹੀਂ ਹੁੰਦਾ।
2: ਜੀ
1: ਅਸੀਂ ਸਮਝਦੇ ਸੀ ਵੀ ਇਹ ਸਿਆਣਾ ਕੁਛ ਚਲੋ ਚੰਗੇ ਕੰਮ ਕਰੇਗਾ,
2: ਜੀ
1: ਪਰ ਜਿਹੜਾ ਉਹਨਾਂ ਦੀ ਬੁੱਕਲ ਚੋਂ ਨਿਕਲਦਾ ਹੈਗਾ ਤੇ ਉਹ ਫਿਰ ਚੰਗੇ ਕੰਮ ਕਿਵੇਂ ਕਰ ਸਕਦੇ ਜੀ?
0: ਉਹਨਾਂ ਦਾ ਪਰਖਿਆ ਹੋਇਆ ਬੰਦਾ ਹੁੰਦਾ ਹੈ।
1: ਹਾਂਜੀ ਹਾਂਜੀ ਉਹ ਤਾਂ ਮਤਲਬ ਨਿਰਪੱਖ ਬੰਦੇ ਨੂੰ ਕਦੇ ਅੱਗੇ ਲਾ ਨਹੀਂ ਸਕਦੇ।
2: ਬਿਲਕੁਲ
1: ਹੁਣ ਇਹਨੂੰ ਧੁਮਾਣਾ ਦੱਸਿਆ ਜਿਹੜਾ ਆਪਣਾ ਕੁੰਭਾਂ ਦੇ ਜਾਂਦਾ ਤੇ ਹਵਨ ਕਰਦਾ ਫਿਰਦਾ ਤੇ ਸ਼ਿਵਲਿੰਗ ਨੂੰ ਮੱਥੇ ਟੇਕਦਾ ਫਿਰਦਾ,
2: ਜੀ ਜੀ
1: ਉਹ ਨੀ ਦੱਸਿਆ ਉਹਦੇ ਵਾਸਤੇ ਤਾਂ ਕੋਈ ਲਫ਼ਜ਼ ਨੀ ਨਿਕਲਿਆ।
2: ਜੀ
1: ਹੋਰ ਕਿੰਨੇ ਡੇਰੇਦਾਰ ਆ ਜਿਹੜੇ ਬੇਸ਼ਰਮੀ ਦੀ ਹੱਦ ਲੰਘ ਚੁੱਕੇ ਆ।
0: ਬਿਲਕੁਲ ਨਾਨਕ ਸਰੀ ਇਹਨਾਂ ਦੇ ਧਰਮ ਹੀ ਛੱਡਿਆ ਹੋਇਆ।
1: ਆ ਇੱਕ ਨਵਾਂ ਹੀ ਹੁਣ ਉੱਠਿਆ ਉਹ ਕਹਿੰਦਾ ਵੀ ਗੜਵਾ ਲੈ ਦੇ ਚਾਂਦੀ ਦਾ ਲਕ ਹਿੱਲੇ ਮਜਾਜਣ, ਤੇ ਉਹਨੂੰ ਇਹ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਕਹਿ ਕੇ ਉਹ ਤੋਂ ਸਰੋਪੇ ਵੀ ਲੈਂਦੇ ਆ, ਉਹ ਇਹਨੂੰ ਕੀਰਤਨ ਦੱਸ ਰਿਹਾ।
2: ਜੀ ਜੀ
1: ਉਹਨਾਂ ਵੱਲ ਕੋਈ ਧਿਆਨ ਨੀ ਇਹਨਾਂ ਜਹੇਦਾਰਾਂ ਦਾ।
2: ਬਿਲਕੁਲ
1: ਤਾਂ ਮੂਰਤੀ ਪੂਜਾ ਇਹਨੂੰ ਬੰਦਾ ਪੁੱਛੇ ਵੀ ਤੈਨੂੰ ਉਹ ਮੂਰਤੀਆਂ ਦਿਸ ਪਈਆਂ ਜਿਹੜੀਆਂ ਅਖਬਾਰਾਂ ਦੇ ਵਿੱਚ ਆਏ ਦਿਨ ਸੈਂਕੜੇ ਨੀ ਲੱਖਾਂ ਦੀ ਤਾਦਾਦ ਵਿੱਚ ਮੂਰਤਾਂ ਛਪ ਰਹੀਆਂ, ਲੋਕ ਉਹਨਾਂ ਵਿੱਚ ਪਕੌੜੇ ਦੇ ਚਟਨੀਆਂ ਪਾ ਪਾ ਕੇ ਖਾ ਰਹੇ ਆ, ਉਹ ਨੀ ਤੈਨੂੰ ਦਿਸਦੇ?
0: ਬਿਲਕੁਲ ਨਹੀਂ।
1: ਜਦਕਿ ਮੂਰਤੀ ਪੂਜਾ ਦਾ ਮੂਰਤੀਆਂ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਹੀ ਨਹੀਂ ਹੈਗਾ।
2: ਜੀ
1: ਜੇ ਸੰਬੰਧ ਹੁੰਦਾ ਤੇ ਲੋਕ ਅਖਬਾਰਾਂ ਦੇ ਵਿੱਚ ਪਕੌੜੇ ਨਾ ਰੱਖਦੇ।
2: ਜੀ
1: ਇਹਦਾ ਮਤਲਬ ਲੋਕਾਂ ਨੇ ਮੂਰਤੀਆਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਹੋਈ ਜਿਹੜੇ ਡੇਰੇਦਾਰ ਦੇ ਰਹੇ ਆ। ਸੋ ਵਿਖਾਵੇ ਦੇ ਅਖੌਤੀ ਸ਼ਰਧਾ ਵਾਲੇ ਮੱਥੇ ਟੇਕੀ ਜਾ ਰਹੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਗਿਆਨ ਨੂੰ ਦੁਨਿਆਵੀ ਵੱਖ ਵੱਖ ਬੋਲੀਆਂ ਵਿੱਚ ਟਰਾਂਸਲੇਸ਼ਨ ਕਰਕੇ ਵੰਡਣ ਦੀ ਬਜਾਏ ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠ ਕੀਤੇ ਕਰਾਏ ਜਾ ਰਹੇ ਆ। ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ, ਸਿੱਧ ਗੋਸ਼ਟਾਂ ਦੀ ਕੋਈ ਗੱਲ ਨਹੀਂ ਹੋ ਰਹੀ।
2: ਜੀ
1: ਜਦਕਿ ਗੁਰੂ ਸਾਹਿਬ ਨੇ ਬਾਣੀ ਤਾਂ ਸਿੱਧ ਗੋਸ਼ਟਾਂ ਵਾਸਤੇ ਰਚੀ ਸੀ ਨਾ, ਗਿਆਨ ਵਾਸਤੇ ਰਚੀ ਆ।
2: ਬਿਲਕੁਲ
1: ਜੇ ਸਿੱਧ ਗੋਸ਼ਟਾਂ ਦੀ ਕੋਈ ਲੜੀ ਨਹੀਂ ਚੱਲਦੀ, ਕਿਸੇ ਗੁਰਦੁਆਰੇ ਵਿੱਚ ਸਿੱਧ ਗੋਸ਼ਟ ਦੀ ਲੜੀ ਦਿਖਾ ਦਿਓ।
2: ਬਿਲਕੁਲ
1: ਤੇ ਅੰਧ ਵਿਸ਼ਵਾਸੀ ਪਾਠਾਂ ਦੀਆਂ ਬੇਧਿਆਨੇ ਬੇਗਿਆਨੇ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ।
0: ਦੇਖੋ ਨਹੀਂ ਪਾਠ ਜਿਹੜਾ ਹੈ ਉਸਨੂੰ ਸਮਝਦੇ ਆ ਗਲਤ ਨੇ। ਹੁਣ ਸੁਖਮਣੀ ਸਾਹਿਬ ਨੂੰ ਪੜ੍ਹਨ ਤੇ ਉਹ ਤੇ ਬਹੁਤ ਵੱਡਾ ਗਿਆਨ ਮਿਲਦਾ ਹੈ, ਪਰ ਉਹਨਾਂ ਨੇ ਉਸਨੂੰ ਕਰਮਕਾਂਡ ਹੀ ਬਣਾ ਦਿੱਤਾ।
1: ਪਰ ਜੇ ਸਿੱਖਣ ਵਾਸਤੇ ਪੜ੍ਹਿਆ ਜਾਵੇ ਤਾਂ ਗਿਆਨ ਮਿਲੇਗਾ ਨਾ।
2: ਜੀ ਜੀ
1: ਤੇ ਜੇ ਉਸਨੂੰ ਮੰਤਰ ਦੀ ਤਰ੍ਹਾਂ ਵੀ ਇੰਨੇ ਪਾਠ ਕਰਾਂਗੇ ਤੇ ਅਸੀਂ ਸਾਨੂੰ ਸੁੱਖ ਮਿਲ ਜਾਣਗੇ।
0: ਉਸਨੂੰ ਅਸੀਂ ਸਿਧਾਂਤਕ ਤੌਰ ਤੇ ਨਹੀਂ ਬਲਕਿ ਅਸੀਂ ਉਸਨੂੰ ਸਿਰਫ ਇੱਕ ਸੁੱਖਾਂ ਦੀ ਮਣੀ ਬਣਾ ਕੇ ਅਮਲ ਤੇ ਕਰਨਾ ਨਹੀਂ ਆ, ਸਿਰਫ ਉਹਦਾ ਤੋਤਾ ਰਟਨ ਕਰਨਾ ਹੈ।
1: ਹੁਣ ਸੁਖਮਣੀ ਦੇ ਤਾਂ ਹੀ ਜ਼ਿਆਦਾ ਪਾਠ ਹੋ ਰਿਹਾ ਨਾ ਵੀ ਉਹਦੇ ਨਾਲ ਸੁੱਖ ਮਿਲਣਗੇ, ਤੇ ਬਾਕੀ ਬਾਣੀ ਜਿਹੜੀ ਉਹ ਦੁੱਖ ਦਿੰਦੀ ਆ।
0: ਉਹਨਾਂ ਨੂੰ ਤੇ ਦਿੰਦੀ ਹੋਣੀ ਆ।
1: ਮੇਰੇ ਕੋਲ ਕਈ ਆ ਜਾਂਦੇ ਸਟਾਲ ਤੇ ਕਹਿੰਦੇ ਸਾਨੂੰ ਦੁੱਖ ਭੰਜਣੀ ਚਾਹੀਦਾ।
2: ਜੀ
1: ਤੇ ਮੈਂ ਕਿਹਾ ਦੁੱਖ ਭੰਜਣੀ ਤਾਂ ਕੋਈ ਗੁਟਕਾ ਨਹੀਂ ਹੈਗਾ, ਜੇ ਤੁਸੀਂ ਗੁਟਕਾ ਲੈਣਾ ਸੁੰਦਰ ਲੈ ਲਓ, ਨਿਤਨੇਮ ਦਾ ਲੈ ਲਓ, ਸੁਖਣੀ ਸਾਹਿਬ ਦਾ ਲੈ ਲਓ, ਪਰ ਦੁੱਖ ਭੰਜਣੀ ਕੋਈ ਗੁਟਕਾ ਨਹੀਂ ਹੈਗਾ।
2: ਜੀ
1: ਤੇ ਉਹ ਕਹਿੰਦੇ ਹੁਣ ਤਾਂ ਚੁਪਹਿਰਿਆਂ ਦੇ ਗੁਟਕੇ ਆ ਗਏ, ਤੁਸੀਂ ਕਿਉਂ ਨਹੀਂ ਰੱਖਦੇ? ਇਹੋ ਜਿਹੇ ਲੋਕਾਂ ਨੂੰ ਇਹਨਾਂ ਨੇ ਦੂਜੇ ਲੋਕਾਂ ਦੇ ਦਿਮਾਗ ਚੱਟ ਲਏ ਇਹਨਾਂ ਨੇ।
0: ਬਿਲਕੁਲ ਇਸਨੂੰ ਹਾਈਬ੍ਰਿਡਾਈਜ਼ ਕਹਿੰਦੇ ਆ ਨਾ ਕਰਨਾ।
1: ਹਾਂਜੀ ਹਾਂਜੀ
0: ਜੀ
1: ਜਦਕਿ ਸਾਰੀ ਗੁਰਬਾਣੀ ਹੀ ਸੁੱਖਾਂ ਦਾ ਸਾਗਰ ਆ।
2: ਜੀ
1: ਗੁਰਬਾਣੀ ਸਾਰੀ ਨੂੰ ਦੁੱਖ ਭੰਜਣੀ ਕਿਹਾ ਜਾ ਸਕਦਾ, ਕਿਸੇ ਚਾਰ ਸ਼ਬਦ ਇਕੱਠੇ ਕਰਕੇ ਉਹ ਵੀ ਕਿਸੇ ਡੇਰੇਦਾਰ ਨੇ ਇਕੱਠੇ ਕੀਤੇ ਹੋਣ, ਉਹਨਾਂ ਨੂੰ ਦੁੱਖ ਭੰਜਣੀ ਨਹੀਂ ਕਿਹਾ ਜਾ ਸਕਦਾ।
0: ਬਿਲਕੁਲ ਜਦੋਂ ਆਉਂਦਾ ਨਾ ਦੁੱਖ ਭੰਜਨ ਤੇਰੋ ਨਾਮ ਜੀ,
1: ਹਾਂ
0: ਤੇ ਉਹ ਸਮੁੱਚੀ ਬਾਣੀ ਵਾਸਤੇ ਆ।
1: ਹਾਂਜੀ ਹਾਂਜੀ
0: ਜੀ
1: ਸੰਗਤ ਕੋਲ ਕੋਈ ਅਧਿਕਾਰ ਨਹੀਂ ਆ ਕਿ ਉਹ ਸਟੇਜ ਤੇ ਬੋਲਣ ਵਾਲਿਆਂ ਨਾਲ ਸਵਾਲ ਜਵਾਬ ਵੀ ਕਰ ਸਕੇ।
2: ਜੀ
1: ਅਤੇ ਸੰਗਤ ਨੂੰ ਮੂਕ ਦਰਸ਼ਕ ਮਨਾ ਕੇ ਰੱਖ ਦਿੱਤਾ ਗਿਆ।
2: ਬਿਲਕੁਲ
1: ਬੇਲੋੜੀਆਂ ਕੱਟੜਵਾਦੀ ਦੇ ਸੁੱਚ ਭੇਟ ਵਾਲੀਆਂ ਮਰਜ਼ਾਦਾ ਚਲਾ ਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਅਤੇ ਸੱਚ ਦੇ ਪੁਜਾਰੀ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਹੈ।
2: ਜੀ
1: ਮਤਲਬ ਲੋਕਾਂ ਨੂੰ ਤੋੜਿਆ ਜਾ ਰਿਹਾ। ਇੱਕ ਗ੍ਰੰਥ ਦੀ ਥਾਂ ਅਨੇਕ ਗ੍ਰੰਥ ਪ੍ਰਕਾਸ਼ ਕਰਕੇ ਮੱਥੇ ਟੇਕੇ ਤੇ ਪੁਜਾਏ ਜਾ ਰਹੇ ਆ। ਕੀ ਇਹ ਜਹੇਦਾਰ ਨੂੰ ਨਿਹੰਗ ਸੰਪਰਦਾਵਾਂ ਨੀ ਦੇਖਦੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਹੋਰ ਕਿੰਨੇ ਕਿੰਨੇ ਗ੍ਰੰਥ ਪ੍ਰਕਾਸ਼ ਕੀਤੇ ਹੋਏ ਆ? ਮੈਥੇ ਜਾ ਕੇ ਦੇਖ ਲੋ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤਰੀਆ ਚਰਿੱਤਰਾਂ ਦਾ ਪ੍ਰਕਾਸ਼ ਆ। ਇਹ ਜਹੇਦਾਰ ਨੂੰ ਉਹ ਨੀ ਦੇਖਦੇ ਕੀ ਇਸ ਵੇਲੇ ਹਾਲਾਤਾਂ ਵਿੱਚ ਕੋਈ? ਹਾਂਜੀ ਹੈਲੋ
2: ਜੀ ਜੀ ਕਹਿ ਰਹੀ ਹਾਂ।
1: ਕੀ ਇਸ ਵੇਲੇ ਹਾਲਾਤਾਂ ਵਿੱਚ ਕੋਈ ਤਕੜੇ ਕਿਰਦਾਰ ਦਾ ਮਾਲਕ ਗੁਰਮੁਖ ਵਿਦਵਾਨ ਸੰਤ ਸਿਪਾਹੀ ਜੁਝਾਰੂ ਸਿੱਖ ਬਾਬਾ ਦੀਪ ਸਿੰਘ ਵਾਂਗ ਵੰਗਾਰ ਪਾ ਕੇ ਉੱਠੇਗਾ ਜੋ ਗੁਰਦੁਆਰਿਆਂ ਤੇ ਸਿੱਖ ਅਦਾਰਿਆਂ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਦੇ ਵਿਰੁੱਧ ਲਕੀਰ ਖਿੱਚ ਸਕੇ? ਲਕੀਰ ਖਿੱਚਦਾ ਹੋਇਆ ਲੋਕ ਲਹਿਰ ਚਲਾ ਕੇ ਸਿੱਖ ਸਿਧਾਂਤਾਂ ਦੀ ਰੋਸ਼ਨੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਦਾ ਹੋਇਆ ਗੁਰਮਤ ਦਾ ਸ੍ਰੇਸ਼ਟਾਚਾਰ ਪੈਦਾ ਕਰ ਸਕੇ। ਜੇ ਅਜੋਕੇ ਸਮੇਂ ਵਿੱਚ ਕਿਸਾਨ ਅੰਦੋਲਨ ਤੇ ਕੋਈ ਸਮਾਜ ਸੇਵੀ ਅਦਾਰੇ ਭਾਰਤ ਸਰਕਾਰ ਨੂੰ ਹਿਲਾ ਸਕਦੇ ਆ ਤਾਂ ਮੁਗਲੀਆ ਹਕੂਮਤ ਅਤੇ ਅੰਗਰੇਜ਼ ਸਰਕਾਰ ਦੀ ਨੀਂਦ ਹਰਾਮ ਕਰ ਦੇਣ ਵਾਲੀ ਬਹਾਦਰ ਸਿੱਖ ਕੌਮ ਦਾ ਵਾਰਸ ਅਜੋਕਾ ਬਹਾਦਰ ਸਿੱਖ ਕਿਉਂ ਅਖੌਤੀ ਸਾਧ ਬਾਬਿਆਂ ਤੇ ਬਾਦਲਾਂ ਅੱਗੇ ਗੋਡੇ ਟੇਕੀ ਫਿਰਦਾ? ਸਲਾਹ ਤਾਂ ਪੰਥਕ ਵਿਦਵਾਨਾਂ ਤੋਂ ਲੈਣੀ ਆ ਨਾ ਜਿਨ੍ਹਾਂ ਨੂੰ ਗੁਰਬਾਣੀ ਦੀ ਤੇ ਇਤਿਹਾਸ ਦੀ ਸੋਝੀ ਆ, ਤੇ ਸਲਾਹ ਡੇਰੇਦਾਰ ਤੋਂ ਮਹਿਰਗਿਆਂ ਤੋਂ ਲੈ ਰਿਹਾ। ਸ਼ਰਮ ਨੀ ਆਉਂਦੀ ਅਕਾਲਤਾ ਦਾ ਜਹਿਦਾ ਰਖਵਾਉਣ ਤੇ? ਉਂਜ ਆਪਣੇ ਆਪ ਨੂੰ ਮਿਸ਼ਨਰੀ ਕਹਿੰਦਾ
2: ਪਰ ਉਹ ਬਾਦਲਾਂ ਦਾ ਖਾਸ ਸੀ ਨਾ।
1: ਹਾਂ ਹੁਣ ਪਿੰਦਰਪਾਲ ਵੀ ਤਾਂ ਮਿਸ਼ਨਰੀ ਸੀ ਆਪਣਾ, ਜਿਹੜਾ ਦੂਜਾ ਸ੍ਰੀਨਗਰ ਵਾਲਾ ਜਿਹੜਾ ਰਾਗੀ ਆ ਇਹ ਵੀ ਤਾਂ ਮਿਸ਼ਨਰੀ ਕਾਲਜ ਦੇ ਪੜ੍ਹਿਆ ਹੋਇਆ
2: ਜੀ।
1: ਤੇ ਪਹਿਲਾਂ ਇਹਨੇ ਦੂਜਾ ਆਪਣਾ ਸ਼ਬਦ ਗਾਇਆ ਡੇਰੇਦਾਰਾਂ ਦੇ ਵਿਰੁੱਧ ਜਦੋਂ ਮਿਸ਼ਨਰੀ ਹੁੰਦਾ ਸੀ
2: ਜੀ,
1: ਤੇ ਹੁਣ ਡੇਰੇਦਾਰਾਂ ਦੇ ਹੱਕ ਚ ਗਾਈ ਜਾ ਰਿਹਾ। ਇਹਨੂੰ ਸ਼੍ਰੋਮਣੀ ਰਾਗੀ ਦਾ ਰੁਤਬਾ ਵੀ ਸਰਕਾਰ ਵੱਲੋਂ ਮਿਲਿਆ ਹੋਇਆ
2: ਜੀ।
1: ਸੋ ਗੁਰੂ ਪਿਆਰੇ ਸਿੱਖੋ ਹੋਸ਼ ਵਿੱਚ ਆਵੋ, ਇਸ ਵੇਲੇ ਸਾਨੂੰ ਜੋਸ਼ ਨਾਲੋਂ ਹੋਸ਼ ਦੀ ਜ਼ਿਆਦਾ ਲੋੜ ਆ
2: ਜੀ।
1: ਜੇ ਅਸੀਂ ਆਪਣਾ ਹੋਸ਼ ਗਵਾ ਲਿਆ ਤੇ ਜੋਸ਼ ਦੇ ਵਿੱਚ ਆਪਣੇ ਸਿਧਾਂਤ ਵੀ ਅਸੀਂ ਗਵਾ ਲੈਣੇ ਆ
2: ਜੀ।
1: ਧਰਮ ਸਥਾਨਾਂ ਤੇ ਸਿੱਖ ਸੰਸਥਾਵਾਂ ਨੂੰ ਚੋਣਾਂ ਤੇ ਸੰਤ ਬਾਬਿਆਂ ਦੀ ਗੰਦੀ ਰਾਜਨੀਤੀ ਅਤੇ ਕਰਮਸ਼ੀਲ ਕਮਰਸ਼ੀਅਲ ਕਰ ਦੇਣ ਦੀ ਨੀਤੀ ਤੋਂ ਸੁਚੇਤ ਹੋ ਕੇ ਸਾਨੂੰ ਸੋਚਣਾ ਪਏਗਾ
2: ਜੀ।
1: ਯੋਗ ਅਤੇ ਚੰਗੇ ਕਿਰਦਾਰ ਵਾਲੇ ਆਗੂ ਜੋ ਕੇਵਲ ਅਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਵਾਲਤਾ ਅਤੇ ਮਨੁੱਖਤਾ ਦੇ ਗੁਰੂ ਗਿਆਨ ਦੇ ਸੋਮੇ ਹਨ ਨੂੰ ਸੰਪੂਰਨ ਤੌਰ ਤੇ ਸਮਰਪਿਤ ਹੋਣ
2: ਜੀ।
1: ਹੁਣ ਤਾਂ ਗੁਰਦੁਆਰਿਆਂ ਦੇ ਵਿੱਚ ਜਿੱਥੇ ਆ ਦੂਜਾ ਕੌਲਾਂ ਦੇ ਟੋਭੇ ਵਾਲੇ ਨੇ ਚੁਪਹਿਰੇ ਚਲਾਏ ਹੈ ਨਾ
2: ਜੀ,
1: ਤਾਂ ਹੁਣ ਕਾਬੇ ਚੋਂ ਕੁਫਰ ਉੱਠਿਆ। ਇੱਥੇ ਸਾਡੇ ਲਾਗੇ ਫ੍ਰੀ ਮਾਊਂਟ ਗੁਰਦੁਆਰਾ ਬਹੁਤ ਵੱਡਾ ਗੁਰਦੁਆਰਾ ਜਿਹੜਾ ਖਾਲਿਸਤਾਨੀਆਂ ਦੇ ਕਬਜ਼ੇ 'ਚ ਆ
2: ਜੀ,
1: ਉੱਥੇ ਜੋਗਾ ਹੋਣ ਲੱਗ ਪਿਆ ਗੁਰਦੁਆਰੇ 'ਚ
2: ਜੀ।
1: ਗੁਰਦੁਆਰੇ ਵਿੱਚ ਜੋਗਾ ਹੋਣ ਲੱਗ ਗਿਆ ਤੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਬੰਦ ਕਰਵਾਇਆ ਹੈ
2: ਜੀ। ਜੀ ਉਹੀ ਤੇ ਸਭ ਤੋਂ ਵੱਡੀ ਮਤਲਬ ਸਾਡੇ ਵਿੱਚ
1: ਉਂਝ ਆਪਣੇ ਆਪ ਨੂੰ ਖਾਲਿਸਤਾਨੀ ਤੇ ਪਿੰਡਰਾਂ ਵਾਲਿਆਂ ਦਾ ਕਬਜ਼ਾ, ਉੱਥੇ ਉਹ ਆਪਣੇ ਆਪ ਨੂੰ ਸੰਪਰਦਾਇ ਟਕਸਾਲੀ ਖਵਾਉਂਦੇ ਆ
2: ਜੀ।
1: ਤੇ ਯੋਗਾ ਕਰਨਾ ਤੇ ਤੁਸੀਂ ਕਸਰਤ ਦੇ ਨਾਂ ਤੇ ਕਰੋ, ਮੱਲ ਖਾੜਾ ਨਾਂ ਰੱਖੋ, ਤੁਸੀਂ ਦਾ ਨਾਂ ਯੋਗਾ ਕਿਉਂ ਰੱਖਦੇ ਆ
2: ਜੀ?
1: ਯੋਗਾ ਤਾਂ ਇੱਕ ਅਣ ਮਤ ਦਾ ਹਿੰਦੂ ਮਤ ਦਾ ਸਿਧਾਂਤ ਆ।
2: ਉਹ ਹਿੰਦੂ ਮਤ ਦਾ ਵੀ ਨਹੀਂ ਆ, ਉਹ ਭਟਕੇ ਹੋਏ ਕੋਈ ਲੋਕਾਂ ਦਾ ਹੀ ਸੀ।
1: ਆਹੋ ਪਰ ਜੇ ਤੁਸੀਂ ਨਹੀਂ ਉਹਨੂੰ ਜੋਗਾ ਦਾ ਨਾਂ ਦੇ ਦਿੱਤਾ ਗਿਆ ਤੇ ਓਮ ਦਾ ਜਾਪ ਵੀ ਕਰਦੇ ਉਹਦੇ ਵਿੱਚ
2: ਨਾ, ਕਿ ਪੰਥ ਨੇ ਵੀ ਇੱਕ ਉਸਨੂੰ ਉਹ ਹਰਭਜਨ ਸਿੰਘ ਨੂੰ ਜਿਹੜਾ ਦੁਨੀਆਂ ਦਾ ਆਯਾਸ਼ ਸੀ ਉਸ ਨੂੰ ਵੀ ਉਹ ਦਿੱਤਾ ਅਮਰੀਕਾ ਚ ਆ ਕੇ, ਉਸਨੇ ਕਿਤਨੇ ਕੁ ਕਰਮ ਕੀਤੇ ਇਸੇ ਨਾਂ ਤੇ।
1: ਹੁਣ ਗੁਰੂ ਸਾਹਿਬ ਦਾ ਸਾਡੇ ਕੋਲ ਸਿਧਾਂਤ ਹੈਗਾ ਗੁਰਬਾਣੀ ਚ ਮੱਲਾਂ ਅਖਾੜਾ ਰਚਿਆ
2: ਜੀ,
1: ਜੇ ਤੁਸੀਂ ਕਸਰਤਾਂ ਕਰਾਉਣੀਆਂ ਗੁਰਦੁਆਰਿਆਂ ਚ ਤੇ ਨਾਮ ਮੱਲ ਅਖਾੜਾ ਰੱਖੋ
2: ਜੀ ਜੀ,
1: ਤੁਸੀਂ ਉਹਦਾ ਨਾਂ ਜੋਗਾ ਕਿਉਂ ਰੱਖਦੇ ਆ ਤੇ ਕੀ ਜਹੇਦਾਰ ਨੂੰ ਇਹ ਨੀ ਦੱਸੇ
2: ਜੀ। ਯੋਗ
1: ਤੇ
2: ਯੋਗ ਜਿਹੜਾ ਹੁੰਦਾ ਉਹ ਕਸਰਤ ਨਹੀਂ ਹੁੰਦੀ, ਉਹ ਤੇ ਅਲੱਗ ਤਰ੍ਹਾਂ ਦੇ ਉਹਨਾਂ ਦੇ ਉਹ ਆਸਣ ਹੁੰਦੇ ਆ,
1: ਆਸਣ ਹੁੰਦੇ ਆ, ਪਰ ਉਹਨੂੰ ਅੱਜ ਕੱਲ ਕਸਰਤ ਵੀ ਉਹਦੇ ਨਾਲ ਜੋੜ ਕੇ ਨਾ ਹੌਲੀ ਹੌਲੀ ਉਧਰ ਲਿਜਾਇਆ ਜਾ ਰਿਹਾ।
2: ਹਾਂਜੀ,
1: ਪਹਿਲਾਂ ਕਸਰਤਾਂ ਹੀ ਕਰਾਉਂਦੇ ਆ, ਫਿਰ ਹੌਲੀ ਹੌਲੀ ਉਹ ਕਪਾਲ ਖੋਲਦੇ ਆ, ਫਿਰ ਓਮ ਦਾ ਜਾਪ ਕਰਾਉਂਦੇ ਆ ਉਹਦੇ ਵਿੱਚ ਵਿੱਚ ਹੀ
2: ਜੀ।
1: ਜੇ ਤੁਸੀਂ ਯੋਗਾ ਕਰਨਾ ਹੈ ਤੇ ਯੋਗਾ ਤਾਂ ਗੁਰੂ ਸਾਹਿਬ ਤਾਂ ਕਹਿੰਦੇ ਯੋਗੀ ਉਹ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ
2: ਜੀ ਜੀ,
1: ਤੇ ਜਿਹੜਾ ਜੁੜਿਆ ਹੋਇਆ ਨੀ ਕੇਵਲ ਬਾਹਰਲੀ ਐਕਸਰਸਾਈਜ਼ਾਂ ਕਰਦਾ ਉਹ ਯੋਗੀ ਨਹੀਂ ਹੈ।
2: ਮੈਂ ਇੱਕ ਦੋ ਦਿਨਾਂ ਤੱਕ ਇਸ ਤੇ ਇੱਕ ਪ੍ਰੋਗਰਾਮ ਕਰਾਂਗਾ।
1: ਆ ਕਰਿਓ ਤੁਸੀਂ, ਇਹ ਵਕਤ ਦੀ ਲੋੜ ਹੈਗੀ, ਬਹੁਤ ਸਾਰੇ ਗੁਰਦੁਆਰਿਆਂ 'ਚ ਘੁਸਲ ਰਹੇ ਆ
2: ਜੀ,
1: ਪਹਿਲਾਂ ਚੁਪਹਿਰੇ ਘਸੇੜੇ, ਹੁਣ ਯੋਗਾ ਘਸੇੜ ਰਹੇ ਆ
2: ਬਿਲਕੁਲ,
1: ਤੇ ਹੌਲੀ ਹੌਲੀ ਗੁਰਦੁਆਰਿਆਂ 'ਚ ਹਵਨ ਵੀ ਹੋ ਜਾਣਾ, ਹੁਣ ਹਵਨ ਹੋਣੇ ਵੀ ਸ਼ੁਰੂ ਹੋ ਜਾਣੇ, ਆਰਤੀਆਂ ਤਾਂ ਪਹਿਲਾਂ ਚੱਲ ਰਹੀਆਂ।
2: ਦੇਖੋ ਜੀ, ਹੁਣ ਜਿਹੜੇ ਇਹਨਾਂ ਦੇ ਗੁਰਦੁਆਰੇ ਨੇ ਜਿਹੜੇ ਇਹਨਾਂ ਦੇ ਅੰਡਰ ਨੇ ਟਕਸਾਲੀਆਂ ਦੇ, ਤੇ ਉੱਥੇ ਤੇ ਹਵਨ ਹੁੰਦੇ ਹੀ ਆ।
1: ਹਾਂ, ਹੁਣ ਆ ਮਹਿਤੇ ਚਲੇ ਜਾਓ ਤੁਸੀਂ, ਮਹਿਤੇ ਦੇ ਵਿੱਚ ਗੂਗਲ ਦਾ ਹਵਨ ਹੁੰਦਾ, ਗੂਗਲ ਦਾ ਸਾਰੇ ਡੇਰੇ ਵਿੱਚ ਗੂਗਲ ਦੀ ਧੂਣੀ ਦਿੱਤੀ ਜਾਂਦੀ ਆ
2: ਜੀ,
1: ਇਹ ਤਾਂ ਮੈਂ ਆਪ ਰਹਿ ਕੇ ਉੱਥੇ ਦੇਖਿਆ ਹੋਇਆ
2: ਜੀ,
1: ਤੇ ਉਂਝ ਆਪਣੇ ਆਪ ਨੂੰ ਸ਼੍ਰੋਮਣੀ ਧੁੰਮਾ ਕਹਿੰਦਾ ਵੀ ਅਸਲੀ ਸ਼੍ਰੋਮਣੀ ਕਮੇਟੀ ਦਾ ਟਕਸਾਲ ਆ ਸੰਪਰਦਾਇ ਸਾਡੀ
2: ਜੀ ਜੀ,
1: ਕਹਿੰਦੇ ਇਹੜੀ ਸ਼੍ਰੋਮਣੀ ਕਮੇਟੀ ਹੈ, ਇਹ ਕੋਈ ਸ਼੍ਰੋਮਣੀ ਨਹੀਂ ਹੈਗੀ ਕਹਿੰਦਾ
2: ਜੀ।
1: ਤੁਸੀਂ ਦੇਖ ਲਓ ਕਿੱਥੋਂ ਤੱਕ ਦੂਜਾ ਬਾਦਲਾਂ ਦੀ, ਦੂਜਾ ਉਹਨਾਂ ਦੀ, ਦੂਜਾ ਆਰ ਐਸ ਦੀ ਸ਼ਹਿਰ ਤੇ ਕਿੱਥੋਂ ਤੱਕ ਪਹੁੰਚ ਗਿਆ।
2: ਗੱਲ ਇਹ ਜੀ ਕਿ ਉਹ ਤਾਂ ਮੈਂਬਰ ਹੀ ਆਰ ਐਸ ਐਸ ਦੇ ਨੇ, ਤੇ ਉਹਨੂੰ ਕੀ ਕਹਿ ਸਕਦੇ ਹੋ ਤੁਸੀਂ।
1: ਤੇ ਹੁਣ ਬਸ਼ਰਮ ਜਿਹੜਾ ਜਿਹਨੂੰ ਅੰਮ੍ਰਿਤਪਾਲ ਕਹਿੰਦੇ ਸੀ, ਅੰਮ੍ਰਿਤਪਾਲ ਹੋਇਆ, ਅਜਾਲੀ ਵਰਗੇ ਹੋਏ, ਜਿਹੜਾ ਨਵਾਂ ਅਕਾਲੀ ਦਲ ਬਣਿਆ ਸੀ ਤੇ ਬਾਦਲ ਤਾਂ ਪਹਿਲਾਂ ਹੀ ਆ, ਇਹ ਸਾਰੇ ਹੁਣ ਆਰ ਐਸ ਦੀ ਬੁੱਕਲ ਦੇ ਵਿੱਚ ਜਾ ਹੌਲੀ ਹੌਲੀ ਵੜਦੇ ਜਾ ਰਹੇ ਆ
2: ਜੀ ਜੀ।
1: ਇਹ ਸਿੱਖਾਂ ਨੂੰ ਸੋਚਣ ਦੀ ਲੋੜ ਆ, ਜੇ ਤੂੰ ਮਿਸ਼ਨੀ ਜਹੇਦਾਰ ਹੈਗਾ ਕੋਈ ਚੰਗੇ ਕੰਮ ਕਰ ਜਾ, ਲੋਕ ਭਲਾਈ ਦੇ ਕੰਮ ਕਰ ਜਾ, ਪੰਥ ਭਲਾਈ ਦੇ ਕੰਮ ਕਰ ਜਾ, ਤੂੰ ਰਾਜਨੀਤਿਕਾਂ ਦੇ ਮਗਰ ਲੱਗ ਕੇ ਐਵੇਂ ਦੂਜਾ ਰਾਜਨੀਤੀ ਦੇ ਵਿੱਚ ਵੜ ਕੇ ਸਿੱਖ ਧਰਮ ਦਾ ਦੂਜਾ ਮਲੀਆ ਮੇਟ ਨਾ ਕਰ। ਕੋਈ ਨੀ, ਸਿੱਖ ਜਿਉਂਦੇ ਅਜੇ ਮਰ ਨਹੀਂ ਗਏ, ਜਿਉਂਦੀਆਂ ਜ਼ਮੀਰਾਂ ਵਾਲੇ ਹੈਗੇ ਆ, ਬਥੇਰੇ ਮਿਸ਼ਨਰੀਆਂ ਦੇ ਵਿੱਚ ਵੀ ਚੰਗੇ ਹੈਗੇ ਜਿਹੜੇ ਪੁੱਛ ਲੈਣਗੇ ਇਹਨੂੰ
2: ਜੀ
1: ਕਿ ਕੋਈ ਐਸਾ ਉੱਚੇ ਸੁੱਚੇ ਕਿਰਦਾਰ ਵਾਲਾ ਲੋਕਤੰਤਰ ਦਾ ਰਾਖਾ, ਤਤ ਗੁਰਮਤ ਅਤੇ ਗਿਆਨ ਵਿਗਿਆਨ ਦਾ ਧਾਰਨੀ, ਸੰਤ ਸਿਪਾਹੀ ਗੁਰਮੁਖ ਵਿਦਵਾਨ, ਜਾਤ ਪਾਤ ਛੂਆ ਛਾਤ ਦਾ ਵਿਰੋਧੀ, ਇੱਕ ਅਕਾਲ ਪੁਰਖ, ਇੱਕ ਪੰਥ ਗ੍ਰੰਥ, ਇੱਕ ਨਿਸ਼ਾਨ ਵਿਧਾਨ ਤੇ ਇੱਕ ਕੈਲੰਡਰ ਦਾ ਮਦਈ, ਜੁਝਾਰੂ ਸਿੱਖ ਲੀਡਰ, ਸਿੱਖ ਕੌਮ ਦੇ ਧਰਮ ਸਥਾਨਾਂ ਅਤੇ ਰਾਜਨੀਤਿਕ ਅਦਾਰਿਆਂ ਵਿੱਚ ਪੁਜਾਰੀਵਾਦ ਤੇ ਰਾਜ ਗਰਦੀ ਵੱਲੋਂ ਅਮਰ ਵੇਲ ਵਾਂਗ ਫੈਲਾਏ ਗਏ ਭ੍ਰਿਸ਼ਟਾਚਾਰ ਵਿਰੁੱਧ ਉੱਠੇਗਾ, ਜੋ ਜਨਤਾ ਸੰਗਤ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਕਮੇਟੀ ਗੁਰਦੁਆਰੇ ਭ੍ਰਿਸ਼ਟਾਚਾਰ ਅਤੇ ਚਾਪਲੂਸਾਂ ਨੂੰ ਖਤਮ ਕਰ ਸਕੇਗਾ
2: ਜੀ।
1: ਇਹ ਸੀ ਅੱਜ ਦਾ ਆਪਣਾ ਟੌਪਿਕ ਜੀ, ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਤੁਸੀਂ ਵੀ ਕੁਝ ਕਮੈਂਟ ਦੇਣੇ ਹੋਣ ਤੇ ਇੱਥੇ ਕਰ ਸਕਦੇ ਹਾਂ।
2: ਬਿਲਕੁਲ, ਆਪਾਂ ਇਸ ਤੇ ਜਿਹੜੇ ਤੁਸੀਂ ਕੁਝ ਪੁਆਇੰਟਸ ਲਾਏ ਨੇ, ਮੈਂ ਇਹਨਾਂ ਤੇ ਇੱਕ ਇੱਕ ਕਰਕੇ ਪ੍ਰੋਗਰਾਮ ਕਰਾਂਗਾ, ਖਾਸ ਤੌਰ ਤੇ ਯੋਗਾ ਤੇ ਸਿੱਖ ਮਤ ਤੇ ਮੈਂ ਜ਼ਰੂਰ ਕੰਪੈਰੇਟਿਵ
1: ਯੋਗਾ ਤੇ ਜ਼ਰੂਰ ਕਰਿਓ, ਚੁਪਹਿਰਿਆਂ ਤੇ ਕਰਿਓ ਤੇ ਮੂਰਤੀ ਪੂਜਾ ਦੇ ਕਰਿਓ।
2: ਕਰ ਚੁੱਕਾ ਤਾਂ ਯੋਗਾ ਤੇ ਵੀ ਕਰ ਚੁੱਕਾ ਤਾਂ, ਪਰ ਇੱਕ ਨਵੀਂ ਰੋਸ਼ਨੀ ਦੇ ਤਹਿਤ ਮੈਂ ਇਸ ਤੇ ਵੀ ਜਿਹੜੀ ਗੱਲ ਕਰਨੀ ਆ,
1: ਤੇ ਖਾਸ ਕਰਕੇ ਮੂਰਤੀ ਪੂਜਾ ਤੇ ਵੀ ਕਰਿਓ
2: ਜੀ।
1: ਚਲੋ, ਮੂਰਤੀ ਪੂਜਾ ਤੇ ਆਪਾਂ ਸਪੈਸ਼ਲ ਵੀ ਲੈ ਕੇ ਆਵਾਂਗੇ ਕਿਸੇ ਦਿਨ
2: ਜੀ, ਠੀਕ ਹੈ।
1: ਸੋ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾ ਰਹੀ ਹੈ, ਕੋਈ ਸੁਣਦਾ ਜਾਂ ਅੱਗੇ ਸੁਣੇਗਾ, ਸ਼ੇਅਰ ਕਰਾਂਗੇ ਜਾਂ ਅੱਗੇ ਕਰੋਗੇ, ਤਾਂ ਕੌਮ ਜਾਗਰਤ ਹੋਏਗੀ, ਕੌਮ ਨੂੰ ਪਤਾ ਲੱਗੇਗਾ ਸਾਨੂੰ ਸਭ ਕੁਝ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ
2: ਜੀ।
1: ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਪ੍ਰਚਾਰੋ, ਜੇ ਪ੍ਰਚਾਰਕ ਹੋ ਦੇ, ਪ੍ਰਚਾਰਕ ਹੋ ਕੇ ਜੇ ਤੁਸੀਂ ਆਪੋ ਆਪਣੇ ਰਾਜਨੀਤਿਕ ਜਾਂ ਡੇਰੇਦਾਰ ਲੀਡਰਾਂ ਦਾ ਹੀ ਪ੍ਰਚਾਰ ਕਰਨਾ, ਤੇ ਫਿਰ ਚੁੱਪ ਕਰਕੇ ਉਹਨਾਂ ਦੇ ਵਿੱਚ ਰਲ ਜਾਓ, ਫਿਰ ਪ੍ਰਚਾਰਕ ਨਾ ਕਹੋ ਆਪਣੇ ਆਪ ਨੂੰ
2: ਜੀ।
1: ਸੋ ਪ੍ਰਚਾਰਕਾਂ ਨੂੰ ਵੀ ਚਾਹੀਦਾ ਵੀ ਜੇ ਤੁਸੀਂ ਗੁਰੂ ਦਾ ਦਿੱਤਾ ਖਾਣੇ ਆ ਤੇ ਗੁਰੂ ਦੀ ਗੱਲ ਕਰੋ। ਜੇ 100% ਨਹੀਂ ਕਰ ਸਕਦੇ, ਘੱਟ ਤੋਂ ਘੱਟ 80% ਤਾਂ ਕਰੋ ਨਾ
2: ਜੀ,
1: ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਇਹਨਾਂ ਨੇ ਜਿਹੜਾ ਗੁਰੂ ਦਾ ਦਿੱਤਾ ਉਹਨੂੰ ਹਲਾਲ ਕਰਤਾ
2: ਜੀ,
1: ਇਹਨਾਂ ਨੇ ਉਹਦੀ ਬੇਕਦਰੀ ਨਹੀਂ ਕੀਤੀ। ਸੋ ਇਹ ਅੱਜ ਦਾ ਆਪਣਾ ਟੌਪਿਕ ਸੀ ਵੀ ਚਾਪਲੂਸ ਨਾ ਬਣੋ। ਚਾਪਲੂਸ ਬਣਨ ਦੇ ਨਾਲ ਤੁਹਾਨੂੰ ਕੁਝ ਦਿਨ ਤਾਂ ਸਰਦਾਰੀਆਂ ਮਿਲ ਸਕਦੀਆਂ, ਕੁਰਸੀਆਂ ਮਿਲ ਸਕਦੀਆਂ, ਜਹਿਦਾਰੀਆਂ ਮਿਲ ਸਕਦੀਆਂ, ਪਰ ਸਦਾ ਵਾਸਤੇ ਤੁਸੀਂ ਇਹਨਾਂ ਨਹੀਂ ਟਿਕੇ ਰਹਿ ਸਕਦੇ। ਤੁਹਾਡੇ ਸਾਹਮਣੇ ਦੇਖੋ ਕਿੰਨੇ ਇੱਥੇ ਚੰਗੇ ਚੰਗੇ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਜਹਿਦਾਰ ਆਏ, ਅਜਨੋਹਾ ਵਰਗੇ ਆਏ, ਇਹਨਾਂ ਕਿਸੇ ਨੂੰ ਇੱਥੇ ਟਿਕਣ ਨਹੀਂ ਦਿੱਤਾ
2: ਜੀ।
1: ਇਹ ਤੁਸੀਂ ਕਿਹੜੇ ਬਾਗ ਦੀ ਮੂਲੀ ਆ
2: ਜੀ।
1: ਇਸ ਕਰਕੇ ਜੇ ਤੁਹਾਡੇ ਕੋਲ ਇਹ ਸੇਵਾ ਦਾ ਮੌਕਾ ਤੁਹਾਨੂੰ ਮਿਲ ਗਿਆ ਕਿਸੇ ਤਰੀਕੇ ਨਾਲ, ਤਾਂ ਉਹਨੂੰ ਚੰਗੇ ਤਰੀਕੇ ਦੇ ਨਾਲ ਕਰੋ, ਸਿਧਾਂਤਕ ਤੌਰ ਤੇ ਗੱਲ ਕਰੋ, ਭਾਵੇਂ 4 ਦਿਨ ਹੀ ਕਰਕੇ ਜਾਓ
2: ਜੀ,
1: ਤਾਂ ਕਿ ਕੌਮ ਦੇ ਵਿੱਚ ਪਤਾ ਲੱਗੇ ਕੋਈ ਜਹਿਦਾਰ ਆਇਆ ਹੈ ਜਿਹਨੇ ਗੁਰਮਤ ਦਾ ਪ੍ਰਚਾਰ ਕੀਤਾ
2: ਜੀ।
1: ਸੋ ਸਾਡੇ ਕੋਲੋਂ ਬੋਲਦਿਆਂ, ਜੇ ਕੋਈ ਕਿਸੇ ਨੂੰ ਸ਼ਬਦ ਔਖਾ ਲੱਗਾ ਹੋਵੇ ਤੇ

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवे कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: खराब करन दा तरीका आ साइंस ने सिद्ध कीता आ, आओ आपां सुणदे आ। सो हुंदा की आ, हुण इह कहिंदे आ जी जिहड़ा साडा तरीका आ उदां ही नाम जपणा तुसीं। जिद्दां आम आपां कह दईए कि वाहिगुरू तेरा शुक्रिया, कहिंदे इह भगती नहीं हैगी। उदां ही आपां कह दईए वाहिगुरू, आपां नाम जप लईए वाहिगुरू, कहिणा माड़ा कि थोड़ी राम कह लो, अल्लाह कह लो, वाहिगुरू कह लो, गोबिंद कह लो, सवेर तो शाम तां ही कही जाओ, सवेर तो शाम तां ही रब दा शुक्र करो। ठीक है ना, कल्ले कहण दे नालों विच विचार भी रखो, फिर तुहाडा विचार बदलेगा, मन दे विचार भी बदलणगे। गुरु पाशाह ने तो बड़ा सानू सुखमणी साहिब दे विच किवें समझाया, सवेरे उठना वाहिगुरू तेरा शुक्र आ मैनू अज जिउण दा इक होर दिन दे दित्ता, वाहिगुरू शुक्र आ तू सोहना बैड दिता रात नूं सौण लगे, है वाहिगुरू शुक्र आ तू किन्ने सोहणे बच्चे दिते, बच्चियां वल देख के इस तरह वाहिगुरू दा शुक्र कर दो। हे अकाल पुरख तेरा शुक्र आ मैनू सोहना परिवार दिता, हे सच्चे पातशाह काम ते जाण लगे शुक्र आ तू मैनू नौकरी दिती आ। शुक्र करना तो सिखाया बाणी ने, हर वेले शुक्र दे विच रह, हर वेले शुक्र करदा रह, कोशिश कर अपनी जिंदगी दे विच। तुसीं लिख लो वी मैं अज 20 वारी शुक्र करना, यह हैबिट बनाओ, फिर तुहाडी हैबिट की बन जाएगी, तुहाडे मन दा सुभाव की बन जाएगा, शुक्र करना, शुक्र करना, निम्रता विच रहना, यह तुहाडे मन दा सुभाव बन जाएगा। ते जी उदा ही असी बिना समझे तो ही बस रट्टा ही लाई जा रहे हैं, उदे नाल मन दे अंदर कोई विचार नहीं आ रहे, कोई चेंज नहीं आ रही, कोई तब्दीली नहीं आ रही, उत्थे दे उत्थे खड़ी हैं, भावें 50 साल पाठ कर रहे हैं, भावें 80 साल पाठ कर रहे हैं। सो हुंदा की है, हुण जिहड़ी टैक्नीक ये दसदे आ, ये कहिंदे आ नहीं जी अंदर नूं साह खिचो वाह, ते बाहर नूं करो हरू, जोर ना करना है, ਅਮਨਦੀਪ ਸਿੰਘ ਜੋਗੀ ਵੀ ਇਹ ਗੱਲ ਕਰਦਾ, ਇਹ ਵੀ ਕਰਦੇ ਜੀ ਨਾਭੀ ਤੋਂ ਪ੍ਰੈਸ਼ਰ ਪਾਉਣਾ, ਨਾਭੀ ਤੋਂ। ਹੁਣ ਇਹਦੇ ਪਿੱਛੇ ਚਾਲ ਕੀ ਹੈ ਇਹਨਾਂ ਦੀ? ਜਦੋਂ ਤੁਸੀਂ ਇਸ ਤਰੀਕੇ ਨਾਲ ਕਰਦੇ ਹੈ ਨਾਭੀ ਤੋਂ, ਤਾਂ ਬਹੁਤ ਜ਼ੋਰ ਦੇ ਨਾਲ ਇੱਕ ਪ੍ਰੈਸ਼ਰ ਦੇ ਨਾਲ ਤੁਹਾਡੇ ਅੰਦਰੋਂ ਹਵਾ ਬਾਹਰ ਜਾਂਦੀ ਆ। ਜਿੰਨੀ ਤੇਜ਼ ਪ੍ਰੈਸ਼ਰ ਦੇ ਨਾਲ ਇਸ ਤਰੀਕੇ ਨਾਲ ਜਾਪਣ ਦੇ ਨਾਲ ਤੁਹਾਡੇ ਅੰਦਰੋਂ ਆਵਾਜ਼ ਹਵਾ ਬਾਹਰ ਜਾਂਦੀ ਆ, ਓਨੇ ਪ੍ਰੈਸ਼ਰ ਦੇ ਨਾਲ ਅੰਦਰ ਨਹੀਂ ਆ ਰਹੀ। ਜੇ ਤੁਸੀਂ ਕਰਦੇ ਹੋ ਤਾਂ ਅੰਦਰ ਇੱਦਾਂ ਨਹੀਂ ਖਿੱਚਦੇ, ਫਿਰ ਬੈਲੈਂਸ ਹੋਏਗਾ ਨਾ। ਇਹਨਾਂ ਨੂੰ ਪਤਾ ਆ ਇਸ ਚੀਜ਼ ਦੇ ਬਾਰੇ, ਕਿਉਂਕਿ ਇਹਨਾਂ ਨੇ ਉਹ ਜੋਗਮਤ ਜੀ ਪੜ੍ਹ ਲਿਆ ਅਤੇ ਸਾਇੰਸ ਪੜ੍ਹ ਲਈ ਆ, ਤਾਂ ਉਹਨਾਂ ਨੂੰ ਪਤਾ। ਪਰ ਹੁਣ ਕੰਨੀ ਕਤਰਾਉਂਦੇ ਕਿ ਨਹੀਂ ਜੀ, ਇਹ ਜੋਗਮਤ ਨਹੀਂ ਹੈ, ਗੁਰਬਾਣੀ ਲਿਖੀ ਹੈ, ਗੁਰਬਾਣੀ ਦੇ ਵਿੱਚ ਲਿਖਿਆ। ਹੁੰਦਾ ਕੀ ਆ, ਜਦੋਂ ਜ਼ੋਰ ਦੇ ਨਾਲ ਹਵਾ ਬਾਹਰ ਨਿਕਲਦੀ ਆ, ਉਹਦੇ ਨਾਲ ਹੁੰਦਾ ਕਿ ਤੁਹਾਡੇ ਅੰਦਰ ਜਿਹੜੀ CO2 ਆ, ਕਾਰਬਨ ਡਾਈਆਕਸਾਈਡ ਆ, ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਜਾ ਰਹੀ ਆ। ਜਦੋਂ ਬਾਰ ਬਾਰ ਕਰਦੇ ਹਾਂ ਤੁਹਾਡੇ ਸਰੀਰ ਦੇ ਅੰਦਰ ਜਿਹੜੇ CO2 ਦੇ ਲੈਵਲ ਹੁੰਦੇ ਨੇ, ਉਹ ਕ੍ਰੈਸ਼ ਹੋ ਜਾਂਦੇ ਨੇ, ਘੱਟ ਜਾਂਦੀ ਆ। ਸੋ ਸਾਨੂੰ ਇਹ ਨਹੀਂ ਕਿ ਇਕੱਲਾ ਆਕਸੀਜਨ ਹੀ ਚਾਹੀਦੀ ਆ, ਸਾਡੇ ਸਰੀਰ ਨੂੰ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਆ। ਜੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਸਾਡੇ ਸਰੀਰ ਦੇ ਵਿੱਚੋਂ ਘੱਟ ਜਾਵੇ ਤਾਂ ਸਾਡੇ ਵਾਸਤੇ ਨੁਕਸਾਨਦਾਇਕ ਆ। ਜਦੋਂ ਤੁਸੀਂ ਇਸ ਤਰੀਕੇ ਨਾਲ ਬਰੀਦਿੰਗ ਕਰਕੇ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਉਦੋਂ ਕੀ ਹੁੰਦਾ, ਤੁਹਾਡੇ ਅੰਦਰੋਂ CO2 ਘੱਟ ਜਾਂਦੀ ਆ। ਜਦੋਂ ਤੁਹਾਡੇ ਅੰਦਰੋਂ CO2 ਘੱਟ ਜਾਵੇ, ਉਦੋਂ ਤੁਹਾਡੇ ਬਲੱਡ ਦੀ pH ਤਾਂ ਚੜ ਜਾਂਦੀ ਆ, ਕਿਉਂਕਿ CO2 ਜਿਹੜੀ ਹੈਗੀ ਆ, ਜਿਹੜੀ ਗੈਸ ਆ, ਇਹ ਐਸਿਡਿਕ ਹੁੰਦੀ ਆ, ਉਹਦੀ ਮਾਤਰਾ ਘੱਟ ਗਈ, ਤੁਹਾਡੇ ਬਲੱਡ ਦਾ pH ਜਿਹੜਾ ਉਹ ਉੱਪਰ ਚਲਾ ਗਿਆ। CO2 ਦੀ ਮਾਤਰਾ ਹੋਰ ਕੀ ਕਰਦੀ ਹੈ, ਜਿਹੜੀ ਕਾਰਬਨ ਡਾਈਆਕਸਾਈਡ ਹੈ ਤੁਹਾਡੀ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ, ਉਹਨਾਂ ਨੂੰ ਖੁੱਲ੍ਹਾ ਰੱਖਦੀ ਆ, ਇੱਕ ਵੇਜ਼ੋਡਾਇਲਾਈਟਰ ਦਾ ਕੰਮ ਕਰਦੀ ਆ। ਜਦੋਂ ਤੁਹਾਡੇ ਅੰਦਰੋਂ CO2 ਦੀ ਮਾਤਰਾ ਘੱਟ ਗਈ, ਉਹਦੇ ਨਾਲ ਹੋਰ ਕੰਮ ਕੀ ਹੁੰਦਾ ਹੈ ਕਿ ਤੁਹਾਡੀਆਂ ਮਸਲ ਸੈਲਸ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਅੰਦਰ ਕੈਲਸ਼ੀਅਮ ਜਿਹੜਾ ਹੈਗਾ, ਉਹਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਆ। ਜਦੋਂ ਕੈਲਸ਼ੀਅਮ ਮਸਲਸ ਦੇ ਵਿੱਚ ਵੱਧਦਾ ਆ, ਤਾਂ ਮਸਲ ਜਿਹੜੇ ਕੰਟਰੈਕਟ ਹੁੰਦੇ ਨੇ, ਫਿਰ ਤੁਹਾਡੀਆਂ ਜਿਹੜੀਆਂ ਵੈਸਲਸ ਨੇ, ਜਿਹੜੀਆਂ ਨਾੜੀਆਂ ਨੇ ਖੂਨ ਦੀਆਂ, ਉਹ ਛੋਟੀਆਂ ਸੁੰਗੜ ਜਾਂਦੀਆਂ ਨੇ, ਛੋਟੀਆਂ ਹੋ ਜਾਂਦੀਆਂ ਨੇ। ਜਦੋਂ ਖੂਨ ਦੀਆਂ ਨਾੜੀਆਂ ਫਿਰ ਛੋਟੀਆਂ ਹੋ ਜਾਂਦੀਆਂ ਨੇ, ਹੁੰਦਾ ਕੀ ਹੈ ਕਿ ਤੁਹਾਡੇ ਦਿਮਾਗ ਨੂੰ ਬਲੱਡ ਸਪਲਾਈ ਘੱਟ ਜਾਂਦੀ ਆ। 30-40% ਬਲੱਡ ਸਪਲਾਈ ਤੁਹਾਡੇ ਦਿਮਾਗ ਨੂੰ ਜਾਣੀ ਘੱਟ ਜਾਂਦੀ ਹੈ, ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਸਿਮਰਨ ਕਰਦੇ ਹੋ, ਜਦੋਂ ਇਹਨਾਂ ਦੀ ਯੁਗਤੀ ਫਾਲੋ ਕਰਕੇ, ਕਿਉਂਕਿ ਇਹ ਜਾਣ ਕੇ ਕਹਿ ਰਹੇ ਨੇ ਕਿ ਸਾਡੇ ਤਰੀਕੇ ਨਾਲ ਕਰੋ, ਕਿਉਂਕਿ ਇਹਨਾਂ ਨੂੰ ਪਤਾ ਆ ਜਦੋਂ ਇੱਦਾਂ ਕਰੋਗੇ ਤਾਂ ਤੁਹਾਡੇ ਸਿਸਟਮ ਨੂੰ ਹਾਈਜੈਕ ਕਰ ਰਹੇ ਨੇ, ਤੁਹਾਡੇ ਦਿਮਾਗ ਨੂੰ 30-40% ਬਲੱਡ ਸਪਲਾਈ ਘੱਟ ਜਾਂਦੀ ਆ। ਹੁਣ ਦਿਮਾਗ ਨੂੰ ਖੂਨ ਮਿਲ ਨਹੀਂ ਰਿਹਾ, ਆਕਸੀਜਨ ਵੀ ਘੱਟ ਗਈ ਦਿਮਾਗ ਤੱਕ, ਖੂਨ ਵੀ ਘੱਟ ਗਿਆ, ਸੋ ਦਿਮਾਗ ਕੀ ਕਰਦਾ, ਦਿਮਾਗ ਟੈਨਸ਼ਨ 'ਚ ਚਲਾ ਜਾਂਦਾ ਆ, ਉੱਪਰੋਂ ਤੁਸੀਂ ਸਰੀਰ ਨੂੰ ਕਸ਼ਟ ਦੇ ਰਹੇ ਹੋ। ਸੋ ਉਸ ਚੀਜ਼ ਨੂੰ ਬੈਲੈਂਸ ਕਰਨ ਵਾਸਤੇ ਦਿਮਾਗ ਕੀ ਕਰਦਾ ਆ, ਫਿਰ ਦਿਮਾਗ ਤੁਹਾਡੇ ਔਰਗਨਸ ਨੂੰ ਕਹਿੰਦਾ ਆ ਐਂਡੋਰਫਿਨਸ ਬਾਹਰ ਕੱਢ। ਐਂਡੋਰਫਿਨਸ ਕੀ ਹੁੰਦਾ ਆ, ਹੋਰ ਕੈਮੀਕਲਸ ਰਿਲੀਜ਼ ਕਰਦੀ ਆ ਬੋਡੀ, ਜਿਹੜੇ ਤੁਹਾਨੂੰ ਵਧੀਆ ਜਿਹੀ ਫੀਲਿੰਗ ਆਉਂਦੀ ਆ। ਇਸੇ ਕਰਕੇ ਜਦੋਂ ਉੱਥੇ ਤੁਸੀਂ ਜਾਂਦੇ ਹੋ, ਕੈਂਪਾਂ ਜਾਂਦੇ, ਇਹਨਾਂ ਦੇ 'ਚ ਬੈਠਦੇ ਹੋ, ਈਵਨ ਯੋਗਾ ਵਿੱਚ ਵੀ ਜਾਂਦੇ ਹੋ, ਤੁਸੀਂ ਗੋਰਿਆਂ ਦੀ ਇੰਟਰਵਿਊ ਵੀ ਸੁਣੇ ਜਦੋਂ ਯੋਗਾ 'ਚ ਬੈਠਦੇ ਆ, ਇਹਨੂੰ ਇਹ ਸਪਿਰਚੁਅਲ ਹਾਈ ਕਹਿੰਦੇ ਆ, ਸਪਿਰਚੁਅਲ ਹਾਈ, ਵੀ ਉੱਥੇ ਜਾ ਕੇ ਤਾਂ ਇੱਦਾਂ ਬੜਾ ਹੀ ਨਜ਼ਾਰਾ ਜਿਹਾ ਆਇਆ। ਉਹ ਨਜ਼ਾਰਾ ਨਹੀਂ ਹੈ, ਉਹ ਤੁਹਾਡੇ ਦਿਮਾਗ ਨੂੰ ਆਕਸੀਜਨ ਘੱਟ ਜਾ ਰਹੀ ਹੈ, ਬ੍ਰੇਨ ਕਾ ਬਲੱਡ ਵੀ ਘੱਟ ਜਾ ਰਿਹਾ, ਤਾਂ ਦਿਮਾਗ ਵਿਚਾਰਾ ਰੋ ਰਿਹਾ ਆ, ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ। ਉਹ ਸਿਸਟਮ ਦੇ ਵਿੱਚ, ਚੱਕਰ ਦੇ ਵਿੱਚ ਉਹ ਸਾਰਾ ਸੈੱਟ ਕਰਨ ਵਾਸਤੇ ਹੋਰ ਕੈਮੀਕਲ ਪੈਦਾ ਕਰਦਾ, ਜਿਹਦੇ ਨਾਲ ਤੁਹਾਨੂੰ ਉਹ ਐਸੀ ਫੀਲਿੰਗ ਆਉਂਦੀ ਹੈ ਵੀ ਜਿੱਦਾਂ ਕੋਈ ਨਸ਼ਾ ਜਿਹਾ ਖਾ ਕੇ ਚੜਿਆ ਹੋਵੇ ਉਹਦਾ ਸਰੂਰ। ਇਹਨੂੰ ਸਪਿਰਚੁਅਲ ਹਾਈ ਕਹਿੰਦੇ ਆ, ਤੇ ਨਾਭੀ ਪੰਪ ਇਹਨੂੰ ਕਹਿੰਦੇ ਆ। ਸੋ ਇਹ ਜਿਹੜਾ ਤਰੀਕਾ ਵਰਤ ਕੇ ਜਾਣ ਬੁੱਝ ਕੇ ਤੁਹਾਡੇ ਦਿਮਾਗ ਦੇ ਵਿੱਚ ਖੂਨ ਦੀ ਸਪਲਾਈ ਘਟਾ ਰਹੇ ਨੇ, ਤੁਹਾਡੇ ਦਿਮਾਗ ਦੇ ਵਿੱਚ ਆਕਸੀਜਨ ਦੀ ਸਪਲਾਈ ਘਟਾ ਰਹੇ ਨੇ, ਤੇ ਤੁਹਾਨੂੰ ਫਿਰ ਉਹ ਫੀਲਿੰਗ ਆਉਂਦੀ ਆ। ਹੁਣ ਜਦੋਂ ਬ੍ਰੇਨ ਦੇ ਵਿੱਚ ਜਾ ਕੇ ਆਕਸੀਜਨ ਘੱਟ ਗਈ, ਜਦੋਂ ਬ੍ਰੇਨ ਦੇ ਵਿੱਚ ਜਾ ਕੇ ਖੂਨ ਵੀ ਘੱਟ ਗਿਆ, ਉੱਥੇ ਫਿਰ ਬ੍ਰੇਨ ਨੇ ਕੀ ਕਰਨਾ, ਬ੍ਰੇਨ ਨੇ ਫਿਰ ਆਪਣੀਆਂ ਹੋਰ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੀਆਂ।

0: ਤੇ ਇਹਨਾਂ ਨੂੰ ਪਤਾ ਹੈ ਕਿ ਜਦੋਂ ਇਦਾਂ ਹੋਵੇ ਫਿਰ ਬੰਦਿਆਂ ਨੂੰ ਜਾ ਕੇ ਨਵਾਜਾਂ ਸੁਣਨੀਆਂ, ਐਕਸਪੀਰੀਅੰਸ ਹੋਣੇ ਆ। ਤੇ ਇੱਕ ਗੱਲ ਹੋਰ ਆ, ਜਦੋਂ ਇਦਾਂ ਕਰਦੇ ਆ, ਜਦੋਂ ਇਸ ਤਰੀਕੇ ਦੇ ਨਾਲ ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਵੇ, ਬਲੱਡ ਸਪਲਾਈ ਘੱਟ ਜਾਵੇ, ਤੁਸੀਂ ਉਸ ਅਵਸਥਾ ਦੇ ਵਿੱਚ ਚਲੇ ਜਾਓ, ਠੀਕ ਹੈ ਨਾ, ਉਦੋਂ ਕੀ ਹੁੰਦਾ ਹੈ, ਆਕਸੀਜਨ ਸਟਾਰਵਡ ਹਾਈਪਰ ਵੈਨੀਲੇਟਡ ਸਟੇਟ ਦ ਬ੍ਰੇਨਸ ਪ੍ਰੀ ਫਰੰਟਲ ਕੋਰਟੈਕਸ ਦ ਸੈਂਟਰ ਫਾਰ ਕ੍ਰਿਟੀਕਲ ਥਿੰਕਿੰਗ ਲਾਜਿਕ ਐਂਡ ਸਕੈਪਟਿਸਿਜ਼ਮ ਸਲੋਜ਼ ਡਾਊਨ। ਹੁੰਦਾ ਕੀ ਹੈ ਕਿ ਜਦੋਂ ਇਹ ਸਟੇਟ ਬਣਦੀ ਹੈ ਤੁਹਾਡੇ ਦਿਮਾਗ ਦੀ, ਤੁਹਾਡਾ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਆ, ਆਹ ਸਾਹਮਣੇ ਦਿਮਾਗ ਦਾ ਜਿਹੜਾ ਹਿੱਸਾ ਆ, ਇਹਦੇ ਵਿੱਚ ਕ੍ਰਿਟੀਕਲ ਥਿੰਕਿੰਗ ਇੱਥੋਂ ਐਕਟਿਵ ਹੁੰਦੀ ਆ, ਵੀ ਸੋਚਣਾ ਵੀ ਬੰਦਾ ਸਹੀ ਗੱਲ ਕਰ ਰਿਹਾ ਗਲਤ ਕਰ ਰਿਹਾ, ਮੈਨੂੰ ਗੁੰਮਰਾਹ ਤਾਂ ਨਹੀਂ ਕਰ ਰਿਹਾ, ਠੀਕ ਹੈ ਨਾ। ਕ੍ਰਿਟੀਕਲ ਥਿੰਕਿੰਗ ਲੌਜਿਕ ਤੇ ਜਿਹੜੀ ਸਵਾਲ ਕਰਨ ਦੀ ਤੁਹਾਡੀ ਆਦਤ ਆ, ਉਹ ਬਿਲਕੁਲ ਡਾਊਨ ਹੋ ਜਾਂਦੀ ਆ, ਉਹ ਬਿਲਕੁਲ ਡਾਊਨ ਹੋ ਜਾਂਦੀ ਆ। ਤੁਹਾਨੂੰ ਇੱਕ ਹਿਪਨੋਟਿਕ ਸਟੇਟ ਦੇ ਵਿੱਚ ਉੱਥੇ ਉਹਨਾਂ ਨੇ ਇਸ ਤਰ੍ਹਾਂ ਜਪਾ ਕੇ ਬਿਠਾ ਦਿੱਤਾ ਆ। ਹੁਣ ਤੁਹਾਡੇ ਬ੍ਰੇਨ ਦੀ ਸਥਿਤੀ ਕੀ ਆ ਕਿ ਜੋ ਵੀ ਬਾਬਾ ਤੁਹਾਨੂੰ ਦੱਸ ਰਿਹਾ ਆ, ਬ੍ਰੇਨ ਨੇ ਸੱਤ ਬਚਨ ਕਹਿ ਕੇ ਸੁਣੀ ਜਾਣਾ, ਕਿਉਂਕਿ ਉਹਦੇ ਕੋਲ ਤਾਕਤ ਨਹੀਂ ਹੈਗੀ ਉਹਨੂੰ ਕਾਊਂਟਰ ਕਰਨ ਦੀ, ਉਹ ਐਕਸੈਪਟ ਕਰ ਲੈਂਦਾ, ਉਹ ਆਪਣੇ ਅੰਦਰ ਉਹਨੂੰ ਜਜ਼ਬ ਕਰ ਲੈਂਦਾ, ਹਾਂ ਜੋ ਕਹਿਤਾ ਠੀਕ ਆ। ਸੋ ਇਹ ਜਾਣ ਬੁੱਝ ਕੇ ਤੁਹਾਡੀ ਐਸੀ ਹਾਲਤ ਕਰਕੇ ਮੁੜ ਕੇ ਤੁਹਾਨੂੰ ਉਹੋ ਜਿਹਾ ਗਿਆਨ ਦੇ ਕੇ ਤੁਹਾਡੇ ਅੰਦਰ ਉਹ ਫੀਡ ਕਰ ਰਹੇ ਨੇ, ਤੇ ਫਿਰ ਉਸ ਫੀਡ ਦੇ ਸ਼ਿਕਾਰ ਅਸੀਂ ਹੋ ਜਾਂਦੇ ਹਾਂ। ਸੋ ਦਿਮਾਗ ਦੀ ਬਾਇਓਲੋਜੀ ਨੂੰ ਤੋੜਨਾ, ਇਹ ਮਾਨਸਿਕ ਇੱਕ ਪਿੰਜਰਾ ਹੈ ਜਿਹਦੇ ਵਿੱਚ ਸਾਡੀ ਕੌਮ ਫਸਦੀ ਜਾ ਰਹੀ ਹੈ। ਤੁਹਾਡੇ ਸਰੀਰ ਦੇ ਸਿਸਟਮ ਨੂੰ ਉਹ ਤੋੜ ਕੇ, ਠੀਕ ਹੈ ਨਾ, ਅਧਿਆਤਮਕਤਾ ਦਾ ਨਾਮ ਦੇ ਰਹੇ ਨੇ, ਤੇ ਤੁਹਾਡੀਆਂ ਆਪਣੀਆਂ ਸਰੀਰਕ ਪ੍ਰਤੀਕਾਰਾਂ ਦੀ ਸਰੀਰ ਦੀਆਂ ਪ੍ਰਤੀਕਿਰਿਆਵਾਂ ਦੀ ਵਰਤੋਂ ਕਰਕੇ ਤੁਹਾਨੂੰ ਅੰਨਾ ਪੈਰੋਕਾਰ ਬਣਾ ਲੈਂਦੇ ਆ। ਇਸੇ ਤਰੀਕੇ ਨਾਲ ਬੰਦਿਆਂ ਨੂੰ ਹਿਪਨੋਟਾਈਜ਼ ਵੀ ਕੀਤਾ ਜਾਂਦਾ ਹੈ। ਇਹ ਬਾਇਓਲੋਜੀ ਇਹਦੇ ਪਿੱਛੇ ਸਾਰੀ ਕੰਮ ਕਰ ਰਹੀ ਹੈ, ਫਿਜ਼ੀਓਲੋਜੀ ਕੰਮ ਕਰ ਰਹੀ ਹੈ। ਤੁਹਾਡੇ ਦਿਮਾਗ ਨੂੰ ਇੱਕ ਅਜਿਹੀ ਹਿਪਨੋਟਿਕ ਹਾਲਤ ਦੇ ਵਿੱਚ ਲੈ ਜਾਂਦੇ ਆ ਜਿੱਥੇ ਤੁਹਾਡੀ ਸੋਚਣ, ਸਮਝਣ ਅਤੇ ਸ਼ੱਕ ਕਰਨ ਦੀ ਸ਼ਕਤੀ ਜਿਹੜੀ ਆ ਬਿਲਕੁਲ ਮੱਧਮ ਹੋ ਜਾਂਦੀ ਆ, ਤੇ ਉਹ ਤੁਹਾਡੇ ਦਿਮਾਗ ਨੂੰ ਮੁਕਤ ਨਹੀਂ ਕਰ ਰਹੇ, ਉਹ ਤੁਹਾਡੀ ਆਪਣੀ ਬਾਇਓਲੋਜੀ ਨੂੰ ਤੁਹਾਡੇ ਖਿਲਾਫ ਵਰਤ ਕੇ ਇੱਕ ਪਿੰਜਰੇ ਦੇ ਵਿੱਚ ਤੁਹਾਡੀ ਸੁਰਤ ਨੂੰ, ਤੁਹਾਡੀ ਮਾਨਸਿਕਤਾ ਨੂੰ ਕੈਦ ਕਰ ਰਹੇ ਨੇ। ਸੋ ਇਹ ਹੈ ਅੱਜ ਦੀ ਵਿਚਾਰ, ਤੇ ਇਸੇ ਕਰਕੇ ਹੀ ਉਹ ਕਹਿੰਦੇ ਨੇ ਕਿ ਭਾਈ ਸਾਡਾ ਤਰੀਕਾ ਹੀ ਵਰਤੋ, ਕਿਉਂਕਿ ਉਹਨਾਂ ਨੂੰ ਪਤਾ ਆ ਜਦੋਂ ਤੁਸੀਂ ਉਹਨਾਂ ਦਾ ਤਰੀਕਾ ਵਰਤੋਗੇ ਤਾਂ ਹੀ ਤੁਹਾਡੇ ਸਰੀਰ ਦੇ ਅੰਦਰ ਕੈਮੀਕਲ ਦੇ ਇੰਬੈਲੈਂਸ ਹੋਣਾ ਆ। ਜੇ ਤੁਸੀਂ ਸੁਤੇ ਸਿੱਧੇ, ਜਿਵੇਂ ਗੁਰਬਾਣੀ ਕਹਿੰਦੀ ਆ ਕਿ ਮਾਲਕ ਦਾ ਸ਼ੁਕਰ ਕਰਿਆ ਕਰੋ, ਉਹਦੇ ਨਾਲ ਕੋਈ ਤੁਹਾਡਾ ਸਾਹ ਤਾਂ ਠਾ ਨਹੀਂ ਹੋਣਾ, ਉਹਦੇ ਨਾਲ ਤੁਹਾਡੀ ਕੋਈ CO2 ਨਹੀਂ ਘਟਣੀ, ਉਹਦੇ ਨਾਲ ਤੁਹਾਡੀ ਕੈਮੀਕਲ ਰਿਐਕਸ਼ਨ ਦੀ ਕੋਈ ਗੜਬੜ ਨਹੀਂ ਹੋਣੀ, ਤੇ ਤੁਸੀਂ ਸ਼ੁਕਰ ਕਰਦੇ ਆਪਣਾ ਦਿਨ ਗੁਜ਼ਾਰਨਾ ਆ, ਬਾਣੀ ਪੜ੍ਹਦੇ, ਹੱਸਦੇ ਖੇਡਦੇ ਪਰਿਵਾਰ 'ਚ ਰਹਿੰਦੇ ਹੋਏ ਬਾਣੀ ਦੀ ਗੱਲ ਨੂੰ ਸਮਝਦੇ ਹੋਇਆ। ਇਸ ਕਰਕੇ ਇਹਨਾਂ ਨੂੰ ਸਟ੍ਰੈਸ ਕੀਤਾ ਜਾਂਦਾ ਕਿ ਭਾਈ ਸਾਡਾ ਹੀ ਜਿਹੜੀ ਜੁਗਤੀ ਆ ਉਹੀ ਮੰਨੋ, ਤੇ ਆਉਣ ਵਾਲੀ ਕਲਾਸ ਦੇ ਵਿੱਚ ਜਿਹੜਾ ਅੰਮ੍ਰਿਤ ਦੀ ਗੱਲ ਕਰਦੇ ਆ ਕਿ ਭਾਈ ਤੁਹਾਡੀ ਜੀਵ ਦੇ ਪਿੱਛੇ ਅੰਮ੍ਰਿਤ ਚੋਂਦਾ ਆ, ਉਹਦੀ ਵਿਚਾਰ ਆਪਾਂ ਕਰਾਂਗੇ, ਕਿਉਂਕਿ ਅੱਜ ਕਾਫੀ ਲੰਮੀ ਹੋ ਗਈ ਆ, ਤੇ ਦਾਸ ਕੋਲੋਂ ਬੋਲਦੇ ਆ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸੋ ਹੁਣ ਆਪਾਂ ਜੇ ਕਿਸੇ ਵੀਰ ਭੈਣ ਕੋਈ ਸਵਾਲ ਹੋਵੇ, ਕੋਈ ਵਿਚਾਰ ਹੋਵੇ ਤਾਂ ਉਹ ਆਪਾਂ ਲੈ ਲੈਂਦੇ ਹਾਂ ਜੀ। ਹਾਂਜੀ, ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਜੀ? ਹਾਂਜੀ, OPPO ID ਕਰਕੇ। ਹਾਂਜੀ
1: ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਹਾਂਜੀ ਵੀਰ ਜੀ, ਮੈਂ ਲਾਡੀ ਬੋਲਦਾ ਜੀ, ਇਟਲੀ ਤੋਂ।
0: ਹਾਂਜੀ
1: ਹਾਂਜੀ ਵੀਰ ਜੀ, ਜਿਵੇਂ ਤੁਸੀਂ ਮੈਨੂੰ, ਮੈਂ ਤੁਹਾਡੀ ਹੁਣ ਕਲਾਸ ਲਾਉਣਾ ਆਈ ਸ਼ਨੀਵਾਰੀ, ਪਰ ਕਈ ਵਾਰ ਮਿਸ ਹੋ ਜਾਂਦੀ ਆ ਕੋਈ ਕੰਮ ਕਰਕੇ।
0: ਹਾਂਜੀ,
1: ਤੇ ਜਿਹੜੀਆਂ ਤੁਸੀਂ ਅੱਜ ਕਲਾਸ ਲਾਈ ਬਹੁਤ ਵਧੀਆ, ਤੇ ਮੈਂ ਤੁਹਾਨੂੰ ਵਟਸਐਪ ਤੇ ਭੇਜਿਆ ਸੀ ਵੀ ਹਾਂ ਵੀ ਮੈਂ, ਅਸੀਂ ਜਪਦੇ ਸੀ ਪਹਿਲਾਂ, ਜਿਵੇਂ ਤੁਸੀਂ ਕਿਹਾ ਵੀ ਨਾਮ ਜਪਦੇ ਸੀ ਵੀ, ਪਰ ਮੈਂ ਉਹਨਾਂ ਨਾਲ ਵੀ ਗੱਲ ਕਰ ਲੈਣਾ ਹੁੰਦਾ ਵੀ ਵਟਸਐਪ ਤੇ, ਕਿਉਂਕਿ ਮੈਂ ਨਿਊਟਰਲ ਬੰਦਾ ਵੀ, ਮੈਨੂੰ ਵੀ ਚਲੋ ਸਾਨੂੰ ਅਜੇ ਇੰਨਾ ਗਿਆਨ ਨੀ ਜਾਣਾ ਹਨਾ ਵੀ ਜਿਵੇਂ ਤੁਸੀਂ ਵਿਆਖਿਆ ਕਰਦੇ ਹੋ, ਤੇ ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਵੀਰ ਜੀ ਵੀ ਇਸ ਤਰ੍ਹਾਂ ਵੀ ਤੁਸੀਂ ਕਹਿੰਦੇ ਹੋ ਵੀ, ਤੁਸੀਂ ਕਿਹਾ ਸੀ ਨਾ ਵੀ ਜਿਵੇਂ ਮਨ ਵੀ ਸਾਡਾ ਜਿਹੜਾ ਦਿਮਾਗ ਆ ਉਹ ਲਾਈਟ ਆਪਣੇ ਆਪ ਪੈਦਾ ਕਰ ਲੈਂਦਾ, ਤਾਂ ਉਹ ਇਹਨੂੰ ਮਨ ਦੀ ਜੋਤ ਕਹਿੰਦੇ ਆ ਜੀ, ਵੀ ਇਹ ਮਨ ਦੀ ਜੋਤ ਆ, ਜਿਵੇਂ ਮਹਾਰਾਜ ਕਹਿੰਦਾ ਵੀ ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਣ, ਉਹ ਕਹਿੰਦੇ ਵੀ ਮਨ ਵੀ ਜੋਤ ਆ, ਪਰਮੇਸ਼ਰ ਵੀ ਪ੍ਰਕਾਸ਼ ਰੂਪ ਆ ਵੀ ਤੁਸੀਂ, ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਵੀਰ ਜੀ ਵੀ ਇਸ ਤਰ੍ਹਾਂ ਤਾਂ ਵੀ ਜਿਵੇਂ ਤੁਸੀਂ ਕਹਿੰਦੇ ਵੀ ਫਿਰ ਤਾਂ ਇਹ ਇੰਨੇ ਕੁ ਥਾਂ 'ਚ ਪਰਮੇਸ਼ਰ ਹੋਇਆ, ਤੇ ਵੀ ਇਹ ਵੀ ਜੇ ਇਹ ਕੰਮ ਜੋਗੀ ਵੀ ਕਰਦੇ ਸੀ, ਆਪਾਂ ਵੀ ਇਹੀ ਕੰਮ ਕਰੀਏ ਤਾਂ ਫਿਰ ਜੋਗ ਮਤ ਹੋ ਗਈ। ਉਹ ਕਹਿੰਦੇ ਵੀ ਜਿਹਨਾਂ ਮੈਂ, ਉਹ ਕਹਿੰਦੇ ਵੀ ਜਿਹਨਾਂ ਨੂੰ ਤੁਸੀਂ, ਜਿਹਨਾਂ ਦੇ ਪਿੱਛੇ ਹੁਣ ਉਹਨਾਂ ਦਾ ਕਹਿਣ ਦਾ ਮਤਲਬ ਵੀ ਮੈਂ ਤੁਹਾਡੀ ਕਲਾਸ ਲਾਉਣਾ, ਕਹਿੰਦੇ ਵੀ ਫਿਰ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਕਿੱਦਾਂ ਮਿਲਣਾ ਪਰਮੇਸ਼ਰ ਨੂੰ, ਤੇ ਫਿਰ ਮੈਂ ਵੀ ਕੋਈ ਨੀ, ਮੈਂ ਵੀਰ ਜੀ ਨਾਲ ਜਿੱਦਣ ਕਲਾਸ ਲਾਊਂਗਾ ਮੈਂ ਪੁੱਛੂਗਾ ਵੀਰ ਜੀ ਹੁਣਾਂ ਨੂੰ ਵੀ ਵੀਰ ਜੀ ਵੀ ਪਰਮੇਸ਼ਰ ਨੂੰ ਫਿਰ ਕਿੱਦਾਂ ਮਿਲ ਸਕਦੇ ਹਾਂ, ਵੀ ਉਹਦਾ ਮਿਲਣ ਵੀ ਕਿਸ ਤਰ੍ਹਾਂ ਨੂੰ ਮਿਲਿਆ ਜਾ ਸਕਦਾ ਪਰਮੇਸ਼ਰ ਨੂੰ।
0: ਹਾਂਜੀ, ਦੇਖੋ ਜੀ, ਜੋਤ ਜਿਹੜੀ ਗੱਲ ਆ, ਹੁਣ ਇਹ ਲਾਈਟ ਲਾਈਟ ਕਹਿ ਰਹੇ ਨੇ, ਠੀਕ ਹੈ ਨਾ, ਇਹ ਜੋਤ ਦਾ ਅਰਥ ਆਪਣੇ ਹਿਸਾਬ ਨਾਲ ਕਰ ਰਹੇ ਨੇ, ਗੁਰਮਤ ਦੇ ਹਿਸਾਬ ਨਾਲ ਨਹੀਂ ਕਰ ਰਹੇ। ਜੇ ਤਾਂ ਤੁਸੀਂ ਕਹੋਗੇ ਕਿ ਪਰਮੇਸ਼ਰ ਦੀ ਜੋਤ ਇੱਕ ਲਾਈਟ ਆ, ਠੀਕ ਹੈ ਨਾ, ਤਾਂ ਫਿਰ ਇਹਦਾ ਮਤਲਬ ਅਸੀਂ ਉਸ ਜੋਤ ਦਾ, ਉਸ ਮਾਲਕ ਦਾ ਆਕਾਰ ਬੰਨ ਦਿੱਤਾ ਵੀ ਇਸ ਤਰ੍ਹਾਂ ਦਾ ਹੁੰਦਾ, ਚਿੱਟਾ ਹੁੰਦਾ ਜਾਂ ਪਾਣੀ ਵਰਗਾ ਹੁੰਦਾ। ਤੇ ਗੁਰੂ ਪਾਤਸ਼ਾਹ ਤਾਂ ਕਹਿੰਦੇ ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ, ਕੋਈ ਕੁਛ ਵੀ ਨਹੀਂ, ਉਹ ਤਾਂ ਇੱਕ ਸ਼ਕਤੀ ਆ ਜਿਹੜੀ ਦਿਸਦੀ ਨਹੀਂ ਹੈਗੀ, ਵਿਜ਼ੀਬਲ ਨਹੀਂ ਹੈਗੀ, ਉਹ ਸੋਲਿਡ ਮੈਟਰ ਤਾਂ ਹੈ ਹੀ ਨਹੀਂਗਾ। ਹੁਣ ਜੇ ਆਪਾਂ ਕਹਿੰਦੇ ਕਿ

0: ਜੋਤ ਦਿਸ ਰਹੀ ਆ ਤਾਂ ਜੇ ਉਹ ਸੋਲਿਡ ਹੋਏਗੀ ਤਾਂ ਸਾਨੂੰ ਦਿਸੇਗੀ ਨਾ, ਤੇ
1: ਹਾਂਜੀ
0: ਜਿਹੜੀ
1: ਹਾਂਜੀ ਇਹ ਇਸ ਤਰ੍ਹਾਂ ਕਹਿੰਦੇ ਵੀ ਜਿਵੇਂ ਸ਼ੀਸ਼ਾ, ਸ਼ੀਸ਼ੇ ਦਾ ਹੁੰਦਾ ਵੀ ਸ਼ੀਸ਼ੇ ਦਾ ਕੋਈ ਰੰਗ ਨਹੀਂ ਹੁੰਦਾ, ਵੀ ਉਵੇਂ ਪ੍ਰਕਾਸ਼ ਹੁੰਦਾ ਵੀ ਨਾ ਵੀ ਕਲਰ ਨਹੀਂ ਹੁੰਦਾ ਇਹ,
0: ਮੈਂ
1: ਐ ਕਹਿੰਦੇ ਆ ਮੈਂ।
0: ਉਹੀ ਕਹਿ ਰਿਹਾ, ਇਹ ਕਹਿੰਦੇ ਕਲੀਅਰਲੈਸ ਆ, ਜਿਵੇਂ ਪਾਣੀ ਹੁੰਦਾ, ਜਿਵੇਂ
1: ਹਾਂਜੀ
0: ਸ਼ੀਸ਼ਾ ਹੁੰਦਾ,
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਪਰ ਤੁਸੀਂ ਡਿਫਾਈਨ ਤਾਂ ਕਰ ਦਿੱਤਾ ਨਾ ਵੀ ਸ਼ੀਸ਼ਾ ਕਿਹੋ ਜਿਹਾ ਹੁੰਦਾ ਹੈ,
1: ਬਿਲਕੁਲ ਬਿਲਕੁਲ ਬਿਲਕੁਲ
0: ਡਿਫਾਈਨ ਤਾਂ ਕਰ ਦਿੱਤਾ ਉਹਨੂੰ, ਠੀਕ ਆ। ਜੇ ਆਪਣੇ ਇਸ ਵੇਲੇ ਮੇਰੇ ਦਿਮਾਗ 'ਚ ਕੋਈ ਨਹੀਂ ਆ ਰਿਹਾ ਤਾਂ ਉਹਦਾ ਵੀ ਤਾਂ ਰੰਗ ਕੁਛ ਰੱਖ ਹੀ ਸਕਦੇ ਆ ਆਪਾਂ, ਨਾ ਕੋਈ ਨਾ ਕੋਈ ਨਾਂ ਤਾਂ ਹੋਏਗਾ ਵੀ ਸ਼ੀਸ਼ੇ ਦਾ ਕਿਹੜਾ ਰੰਗ ਆ।
1: ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ
0: ਠੀਕ ਹੈ ਨਾ। ਸੋ ਪਰ ਰੱਬ ਨੂੰ ਮਿਲਣਾ, ਹੁਣ ਗੁਰੂ ਸਾਹਿਬ ਕਹਿੰਦੇ ਰੱਬ ਕੋਈ ਬੰਦਾ ਤਾਂ ਹੈ ਨਹੀਂ ਜਿਹਨੂੰ ਆਪਾਂ ਜਫੀ ਪਾ ਕੇ ਮਿਲ ਲੈਣਾ,
1: ਬਿਲਕੁਲ ਜੀ
0: ਰੱਬ ਤਾਂ
1: ਬਿਲਕੁਲ।
0: ਇੱਕ ਸ਼ਕਤੀ ਆ ਰੱਬ ਨੂੰ ਗੁਰਬਾਣੀ ਮਿਲਣ ਦੀ ਜਦੋਂ ਗੱਲ ਕਰਦੀ ਆ, ਰੱਬ ਨੂੰ ਮਿਲਣ ਦਾ ਗੁਰਬਾਣੀ ਦੱਸਦੀ ਆ ਕਿ ਰੱਬ ਗੁਣਾਂ ਦਾ ਸਮੁੰਦਰ ਆ।
1: ਬਿਲਕੁਲ ਬਿਲਕੁਲ ਜੀ ਬਿਲਕੁਲ।
0: ਹੁਣ ਅਸੀਂ ਇੱਕ ਬੂੰਦ ਆ, ਅਸੀਂ ਗੁਣਾਂ ਦੇ ਸਮੁੰਦਰ ਦੇ ਵਿੱਚ ਕਿਵੇਂ ਮਿਲਣਾ ਹੈ, ਕਿਵੇਂ ਸਮਾ ਸਕਦੇ? ਇੱਕ ਬੂੰਦ ਸਮੁੰਦਰ ਨੂੰ ਜੱਫੀ ਨਹੀਂ ਪਾ ਸਕਦੀ,
1: ਬਿਲਕੁਲ ਜੀ ਬਿਲਕੁਲ।
0: ਜੇ ਪਾ ਸਕਦੀ ਉਹ ਸਿਰਫ ਉਹਨਾਂ ਗੁਣਾਂ ਦੇ ਵਿੱਚ ਉਸ ਸਮੁੰਦਰ ਦੇ ਵਿੱਚ ਆਪਣਾ ਆਪ ਸਮਾ ਸਕਦੀ ਆ। ਤੇ ਸਮਾਇਆ ਕਿਵੇਂ ਜਾਣਾ? ਜਦੋਂ ਅਸੀਂ ਬਾਣੀ ਤੋਂ ਸਿੱਧ ਲੈ ਕੇ ਰੱਬੀ ਗੁਣਾਂ ਨੂੰ ਆਪਣੀ ਸੁਰਤ ਵਿੱਚ ਵਸਾ ਲਵਾਂਗੇ, ਜਦੋਂ ਸਾਡੀ ਸੁਰਤ ਦੇ ਵਿੱਚ ਉਹ ਰੱਬ ਦੇ ਗੁਣ ਗੁਰਬਾਣੀ ਨੇ ਦੱਸੇ ਹੋਏ ਗੁਣ ਵਸ ਗਏ, ਸਾਡੀ ਸੁਰਤ ਰੱਬ ਦੇ ਉਸ ਗੁਣਾਂ ਦੇ ਸਮੁੰਦਰ ਦੇ ਵਿੱਚ ਸਮਾ ਗਈ, ਉਹਨੂੰ ਸਿਰਫ ਐਕਸਪੀਰੀਅੰਸ ਕੀਤਾ ਜਾ ਸਕਦਾ, ਫੀਲ ਕੀਤਾ ਜਾ ਸਕਦਾ, ਉਹਨੂੰ ਇਸ ਤਰ੍ਹਾਂ ਦੇਖਿਆ ਨਹੀਂ ਜਾ ਸਕਦਾ।
1: ਹਾਂਜੀ ਹਾਂ। ਵੈਸੇ ਮੈਂ ਜਦੋਂ ਤੋਂ ਤੁਹਾਡੀ ਕਲਾਸ ਲਾਉਂਦਾ ਨਾ, ਵੀ ਪਹਿਲਾਂ ਮੇਰੇ ਬਾਣੀ ਦੇ ਅਰਥ ਕਰਨ ਦੇ ਗੁਰਬਾਣੀ ਜਦੋਂ ਅਰਥ ਕਰਦੇ ਸੀ ਤਾਂ ਉਹ ਹੋਰ ਤਰ੍ਹਾਂ ਸੀ, ਹੁਣ ਜਦੋਂ ਗੁਰਬਾਣੀ ਦੇ ਅਰਥ ਕਰਦੇ ਹਾਂ ਤਾਂ ਹੁਣ ਲੱਗਦਾ ਵੀ ਹਾਂ ਵੀ ਵੀ ਜਿਵੇਂ ਮਹਾਰਾਜ ਜਪਜੀ ਸਾਹਿਬ ਜੀ ਕਹਿੰਦੇ ਆ ਵੀ ਹਾਂ ਵਿਣ ਗੁਣ ਕੀਤੇ ਭਗਤ ਨਾ ਹੋਏ, ਵੀ ਜੇ ਆਪਾਂ ਇਹਨੂੰ ਬੇਸਕ ਮੰਨ ਲਈਏ ਨਾ ਜੀ, ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ
0: ਹਾਂਜੀ
1: ਬਿਨਾਂ ਗੁਣਾ ਤੋਂ ਭਗਤੀ ਨਹੀਂ ਹੋ ਸਕਦੀ।
0: ਬਿਲਕੁਲ। ਸੋ
1: ਜਿਵੇਂ ਇਸ ਤਰ੍ਹਾਂ ਮੈਂ ਇਹੀ ਚੀਜ਼ ਸੋਚਦਾ ਵੀ ਜਿਵੇਂ ਮੰਨ ਲਓ ਇੱਕ ਬੰਦਾ ਸਾਰੀ ਉਮਰ ਵਾਹਿਗੁਰੂ ਕਰਦਾ, ਸਾਰੀ ਉਮਰ ਪਾਠ ਕਰਦਾ, ਵੀ ਜੇ ਉਹਨੂੰ ਬੁਲਾਈ, ਉਹਨੂੰ ਲੈਂਗੁਏਜ ਵੀ ਨਹੀਂ ਪਤਾ ਵੀ ਮੈਂ ਕਿਸ ਤਰ੍ਹਾਂ ਬੰਦੇ ਨਾਲ ਗੱਲ ਕਰਨੀ ਹੈ, ਕੌੜਾ ਬੋਲਦਾ ਜਾਂ ਅੱਗੋਂ ਵੀ ਗਲਤ ਚੱਲਦਾ ਜਾਂ ਪਰਿਵਾਰ ਚ ਕਲੇਸ਼ ਕਰਦਾ, ਤੇ ਵੀ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਉਹਨੂੰ, ਵੀ ਬਦਲਿਆ ਤਾਂ ਹੈ ਹੀ ਨਹੀਂ, ਉਹ
0: ਬਦਲਿਆ
1: ਜੀਵਨ ਬਦਲਣਾ ਜੀ।
0: ਜੀਵਨ
1: ਹਾਂਜੀ
0: ਬਦਲਿਆ,
1: ਹਾਂਜੀ
0: ਰਾਈਟ।
1: ਹਾਂਜੀ
0: ਇਹ ਬੇਸਿਕਲੀ ਸਾਨੂੰ ਇੱਕ ਐਕਸਪੀਰੀਅੰਸ ਦਿੱਤਾ ਆ ਮਾਲਕ ਨੇ, ਤੇ ਉਹਨੂੰ ਰੱਬ ਨੂੰ ਅਸੀਂ ਐਕਸਪੀਰੀਅੰਸ ਕਿਵੇਂ ਕਰਨਾ? ਉਹਦੇ ਗੁਣਾਂ ਦੇ ਵਿੱਚ ਜੀ ਕੇ, ਠੀਕ ਹੈ ਨਾ।
1: ਬਿਲਕੁਲ
0: ਜਦੋਂ
1: ਜੀ
0: ਜਦੋਂ
1: ਬਿਲਕੁਲ
0: ਅਸੀਂ ਕਿਸੇ ਨੂੰ ਮਾਫ ਕਰਦੇ ਆ ਸਾਨੂੰ ਕਿੰਨੀ ਸੋਹਣੀ ਫੀਲਿੰਗ ਆਉਂਦੀ ਆ, ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਆ, ਠੀਕ ਹੈ ਨਾ। ਰੱਬ ਕੀ ਆ? ਰੱਬ
1: ਹਾਂਜੀ
0: ਦਿਆਲੂ ਆ। ਜਦੋਂ ਆਪਾਂ ਮੰਨ ਲਓ
1: ਬਿਲਕੁਲ
0: ਆਪਾਂ
1: ਜੀ ਬਿਲਕੁਲ,
0: ਸਾਨੂੰ ਕੋਈ ਕਹੇ ਦਿਆਲੂ ਦਾ ਨਾਂ ਜਪ, ਠੀਕ ਹੈ ਨਾ,
1: ਹਾਂਜੀ ਹਾਂਜੀ,
0: ਤੇ ਅਸੀਂ ਬੈਠ ਕੇ ਦਿਆਲੂ ਜਪ ਜਪੀ ਜਾਈਏ, ਤੇ ਹੋਈਏ ਇੰਨੇ ਕੰਜੂਸ ਵੀ ਪਿੱਛਿਓਂ ਤਿਜੋਰੀ ਚੋਂ ਇੱਕ ਪੈਸਾ ਵੀ ਨਾ ਕੱਢੀਏ ਕਿਸੇ ਨੂੰ ਦੇਣ ਨੂੰ।
1: ਇਹੀ ਵਿਚਾਰ ਮੇਰੇ ਮਨ ਚ ਹੁੰਦਾ ਵੀ ਜੇ ਅਸੀਂ ਬਦਲੇ ਹੀ ਨਹੀਂ, ਸੁਭਾਅ ਹੀ ਨਹੀਂ ਸਾਡਾ ਬਦਲਿਆ, ਜਾਂ ਅਸੀਂ ਚੇਂਜ ਹੀ ਨਹੀਂ ਹੋਏ, ਵੀ ਫਿਰ ਸਾਨੂੰ ਫਾਇਦਾ ਹੀ ਨਹੀਂ ਕੋਈ, ਫਿਰ ਤਾਂ ਵੀ ਕੋਈ ਉਹਦਾ ਹੋਇਆ ਨਹੀਂ, ਸਾਨੂੰ ਕੋਈ ਪ੍ਰੋਫਿਟ ਨਹੀਂ ਹੋਇਆ ਕੋਈ ਸਾਨੂੰ।
0: ਸੋ ਹੁਣ ਜਿਹੜਾ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਦੇ ਜੀਵਨ ਵੱਲ ਨਿਗਾਹ ਮਾਰਦੇ ਹਾਂ, ਤਾਂ ਸਿੰਘਾਂ ਦੇ ਨਿਗਾਹ ਜੀਵਨ ਵਿੱਚ ਨਿਗਾਹ ਮਾਰਦੇ ਹਾਂ, ਜਿੰਨਿਆਂ ਨੂੰ ਆਪਾਂ ਯਾਦ ਕਰਦੇ ਹਾਂ, ਇਤਿਹਾਸਕ ਦਿਹਾੜੇ ਮਨਾਉਂਦੇ ਹਾਂ, ਠੀਕ ਹੈ ਨਾ, ਆਪਣੇ
1: ਹਾਂਜੀ
0: ਜਿਹੜੇ
1: ਹਾਂਜੀ
0: ਸਿੰਘ ਹੋਏ ਨੇ, ਕੁਰਬਾਨੀਆਂ ਕੀਤੀਆਂ, ਕੋਈ ਕੰਮ ਕੀਤੇ ਆ, ਉਹ ਕੀ ਉਹ ਚੌਂਕੜਾ ਮਾਰ ਕੇ ਬੈਠ ਕੇ ਕੋਈ ਜੋਤ ਦੇ ਦਰਸ਼ਨ ਕਰਦੇ ਸੀ ਤਾਂ ਮਨਾਉਂਦੇ ਆਪਾਂ, ਜਾਂ ਉਹਨਾਂ ਨੇ ਗੁਣ ਕਮਾਏ ਸੀ ਆਪਣੀ ਜ਼ਿੰਦਗੀ 'ਚ ਤਾਂ ਮਨਾਉਂਦੇ ਆ?
1: ਹਾਂ ਇਹੀ ਜਦੋਂ ਤੋਂ ਮੈਂ ਤੁਹਾਡੀ ਕਲਾਸ ਲੱਗ ਗਿਆ ਨਾ, ਫਿਰ ਮੈਨੂੰ ਕਿਉਂਕਿ ਬਾਣੀ ਤਾਂ ਮੈਂ ਸ਼ੁਰੂ ਤੋਂ ਹੀ ਪੜ੍ਹ ਰਿਹਾ ਜੀ ਬਚਪਨ ਤੋਂ ਹੀ,
0: ਹਾਂਜੀ,
1: ਤੇ ਵੀ ਚਲੋ ਵੀ ਹੌਲੀ ਹੌਲੀ ਡਿਵੈਲਪਮੈਂਟ ਹੁੰਦੀ ਗਈ, ਜਿਵੇਂ ਸੰਗਤ ਹੁੰਦੀ ਗਈ, ਚਲੋ ਇਹ ਵੀ ਮਹਾਰਾਜ ਵਿਧਾ ਬਣਾਉਂਦਾ ਵੀ ਪਹਿਲਾਂ ਉਹਨਾਂ ਨਾਲ ਜੋੜਿਆ ਵੀ ਚਲੋ ਕੁਛ ਹੱਦ ਤੱਕ ਹੋ ਗਏ, ਫਿਰ ਲੱਗਿਆ ਵੀ ਜਿਵੇਂ ਜਿਵੇਂ ਮੈਂ ਪੜ੍ਹ ਰਿਹਾ ਸੀ ਇੱਕ ਦਿਨ ਵੀ ਗੌਤਮ ਬੁੱਧ ਨੇ 6 ਸਾਲ ਤਪ ਕੀਤਾ, ਉਹਨੂੰ ਲੱਗਿਆ ਵੀ ਇਹ ਰਸਤਾ ਗਲਤ ਆ, ਤੇ ਉਹ ਫਿਰ ਵਾਪਸ ਆ ਗਿਆ, ਤੇ ਉਹ ਮੈਂ ਸੋਚੀ ਦੇ ਵੀ ਚਲੋ ਠੀਕ ਆ ਮਹਾਰਾਜ ਨੇ ਕੁਛ ਰਸਤਾ ਤੋਰਿਆ, ਵੀ ਹੁਣ ਜਿਵੇਂ ਤੁਹਾਡੀ ਸੰਗਤ ਹੋਈ ਵੀ ਹੁਣ ਬਾਣੀ ਦੇ ਅਰਥ ਖੁੱਲਦੇ ਆਪਣੇ ਆਪ ਵੀ, ਹਾਂ ਯਾਰ ਵੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਵੀ
0: ਹਾਂਜੀ,
1: ਇਹ ਜਿਹੜਾ ਹੁਣ
0: ਇਹ ਬਹੁਤ ਵੱਡੇ ਪੱਧਰ ਤੇ ਚਾਲ ਚੱਲੀ ਜਾ ਰਹੀ ਹੈ ਕੌਮ ਨੂੰ ਇਸ ਗਲਤ ਰਾਹ ਤੇ ਤੋਰਨ ਲਈ, ਤਾਂ ਕਿ ਕੌਮ ਜਿਹੜੀ ਆ ਉਹ ਗੁਣਾਂ ਦੀ ਕਮਾਈ ਕਰ ਨਾ ਸਕੇ, ਕਿਉਂਕਿ ਅਸੀਂ ਇਤਿਹਾਸ ਸਿਰਜੇ ਆ ਉਹ ਇਸੇ ਕਰਕੇ
1: ਬਿਲਕੁਲ
0: ਸਿਰਜੇ ਆ, ਕਿਉਂਕਿ ਗੁਰਬਾਣੀ ਤੋਂ ਸੇਧ ਲੈ ਕੇ ਗੁਣ ਕਮਾਏ ਆ ਜ਼ਿੰਦਗੀ 'ਚ, ਜਿਹਨਾਂ ਨੇ ਕਮਾਏ ਆ ਉਹੀ ਇਤਿਹਾਸ ਬਦਲ ਗਏ ਨੇ।
1: ਹਾਂਜੀ ਵੀਰ ਜੀ, ਇੱਕ ਮੈਂ ਇਹਦੇ ਵਿੱਚ ਗੱਲ ਜਾਣੀ ਕਿ ਐਡ ਕਰਨ ਜਿਹਨੇ, ਜਿਵੇਂ ਹੁਣ ਮੰਨ ਲਓ ਆਪਾਂ ਬੰਦਾ ਬਹਾਦਰ ਦਾ ਇਤਿਹਾਸ ਪੜ੍ਹਦੇ ਹਾਂ, ਜੋ ਪਹਿਲਾਂ ਉਹ ਧਿਆਨ ਹੀ ਲਾਉਂਦਾ ਸੀਗਾ
0: ਧਿਆਨ ਹੀ
1: ਮੰਤਰ
0: ਲਾਉਂਦੇ
1: ਸ਼ੰਤਰ
0: ਸੀ,
1: ਵੀ ਜਦੋਂ ਫਿਰ ਉਹਨੇ ਬਾਅਦ ਚ ਕੋਈ ਧਿਆਨ ਲਿਆ, ਉਹਦੇ ਅੰਦਰ ਗੁਣ ਸੀ, ਫਿਰ ਉਹ ਆਪਣਾ ਬੇਟਾ ਵੀ ਕੁਰਬਾਨ ਕਰ ਗਿਆ, ਆਪ ਵੀ ਕੁਰਬਾਨ ਹੋ ਗਿਆ,
0: ਕੁਰਬਾਨ ਹੋ ਬਿਲਕੁਲ।
1: ਵੀ
0: ਹਾਂਜੀ
1: ਇਹੀ ਗੱਲ, ਮੈਂ ਗੁਰਦੁਆਰੇ ਵੀ ਇੱਕ ਦੋ ਵਾਰੀ ਮੇਰੀ ਵੀ ਚਲੋ ਵੀ ਬਹਿਸ ਵੀ ਜਾਂਦੇ ਆ ਵੀ ਉੱਥੇ ਕਈ ਬੰਦੇ ਬਹਿਸਣ ਲੱਗ ਜਾਂਦੇ ਆ, ਤੇ ਮੈਂ ਕਹਿੰਦਾ ਵੀ ਜਿਨ੍ਹਾਂ ਬੰਦਿਆਂ ਨੇ ਇਤਿਹਾਸ ਵੀ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਉਹਨਾਂ ਨੇ ਕਿਹੜਾ ਇਤਿਹਾਸ ਸੁਣਿਆ ਸੀ, ਮੇਰਾ ਕੁਐਸਚਨ ਸੀ ਉਹਨਾਂ ਨੂੰ,
0: ਹਾਂਜੀ
1: ਜਿਨ੍ਹਾਂ ਨੇ ਇਤਿਹਾਸ ਸਿਰਜਿਆ ਵੀ ਉਹਨਾਂ ਨੇ ਕਿਹੜਾ ਇਤਿਹਾਸ ਸੁਣਿਆ ਸੀ, ਵੀ ਤੁਸੀਂ ਅੱਜ ਕਹਿੰਦੇ ਵੀ ਇਤਿਹਾਸ ਸੁਣਾ ਕੇ ਵੀ ਇਤਿਹਾਸ ਚ ਬੜਾ ਕੁਝ ਗਲਤ ਵੀ ਲਿਖਿਆ ਵੀ ਸਹੀ ਵੀ ਲਿਖਿਆ, ਵੀ ਆਪਾਂ ਗੁਰਬਾਣੀ ਦੀ ਕਸਵੱਟੀ ਤੇ ਉਹਨੂੰ ਪਰਖੀਏ ਵੀ ਫਿਰ ਉਹਨੂੰ ਅਸੈਪਟ हाँ जी हाँ जी ये फिर मैंने ये भी शब्द याद आ जाता भी बिच दुनिया सेव कमाई तो दरगे बैसन पाई फिर दुनिया च तो सेव की नहीं भला नहीं
0: हाँ
1: किया क्योंकि मैं तो शुरू तो क्लास ला रहा
0: जी
1: ते भी हुण मेरा जानी कि सोच चेंज हो रही है भी हाँ भी बाणी किस तरह समझा रही है सानू
0: हाँ जी तो
1: ते बहुत बहुत धन्यवाद वीर जी थोड़ा जी ओके
0: ठीक है जी, थैंक यू जी।
1: जी वाहे जी खालसा वाहे जी
0: वाहिगुरु जी का
1: फतेह जी
0: खालसा, वाहिगुरु जी की फतेह जी। हाँ जी, जूम यूजर करके हैगा, तुहानू अनम्यूट कर देना जी, हैंड रेज कीता तुसीं, जूम यूजर करके।
2: हेलो जी हाँ
0: हाँ जी, वाहिगुरु जी का
2: जी वाहेगुरु जी का
0: खालसा, वाहिगुरु जी की फतेह जी।
2: वाहेगुरु जी का खालसा वाहेगुरु जी की फतेह जी मैं हरमिंदर सिंह बोलदा जी वैनकूवर तो
0: हाँ जी
2: हाँ जी थोड़ा अज का पॉडकास्ट बहुत ही टेक्निकल सेगा इन तो एक दो चार बारी हजे होर देखांगे फिर एदा रियल मीनिंग्स भी साडे दिमाग दे विच पैणगे जी
0: हाँ जी आप चार यूट्यूब के उत्ते पा देवे, थोड़ा होर
2: हाँ जी
0: मॉनिटर कर।
2: हाँ जी भाई साहब एक पूछना सी भी एक होर जिहड़े अपने पॉडकास्ट होर भी एक दो चार देखे ने ओ जे आई थिंक ओ भी भाई साहब त्रिमाला जी दे स्टूडेंट सी ने ते ओ कहंदे ने भी तुसीं अपनियां जोतां नूं अक्खां नूं दोनां ते अपने नक दी उपर ओ ते से दुआ से फोकस करके ते तुसीं परमात्मा नूं देख सकदे हो बड़ा बड़ा फनी जिहा लगा मैनूं ओ वैसे वो उन्होंने पॉडकास्ट
0: मैं हुण की कहां तुहानू, है ना।
2: हाँ जी हाँ जी और भाई साहब वो इस तरह कहंदे ने उदा जदों गुरबाणी दे अर्थ करदे ने बिल्कुल ठीक लगदे ने ते जदों अखीर ते जदों भी गुरबाणी दे विच गुर शब्द आउंदा वो गुर नूं वो असीं गुरु साहब दे नाल रिलेट करदे आ गुर शब्द नूं
0: हाँ
2: वो
0: जी
2: कहंदे गोरे आए टेक्नीक आवे जिहड़ा तुसीं नक दे उपर ध्यान लाउणा मैं बड़ा बड़ा हास थोड़ा जिहा बड़ा अजीब जिहा लगदा
0: हाँ, यही गल आपां कीती ना कि उन्होंने हर चीज़ दे विच ये चीज़ तुहाडे दिमाग दे अंदर पाउण दी कोशिश करनी है कि जिहड़ी टैक्नीक उन्हां कोल आ उही गल उहदे नाल ही गल बननी आ, ते ओह टैक्नीक किवें तुहाडी बायोलॉजी नूं हैक करदी आ, ये इन्हां नूं पता आ, ठीक है ना। क्योंकि उस टैक्नीक नूं वरते तो बिना तुहाडी बायोलॉजी दे विच ओह गड़बड़ नहीं होनी शरीर दे अंदर। जदों उस
2: जी
0: टैक्नीक वरतोंगे तां ही तुहानूं ओह चीज़ां एक्सपीरियंस होनियां ने, पर ओह जिहड़ियां चीज़ां एक्सपीरियंस हो रहियां ने जिवें आपां अज देखिया, ये सिर्फ तुहाडे दिमाग दिमाग की हरकत है, क्योंकि तुसी अपने दिमाग नूं तंग कर रहे हो, ठीक है ना। तो
2: जी
0: अपने आप कोशिश कर रहा है जिहड़ी चीज वास्ते वो बनिया सी उस चीज दे नूं कमाउण वास्ते, ते इहनां नूं पता आ। हुण जे आपां इहनां दे आखे नहीं लगांगे, इहनां दी टैक्नीक नहीं लवांगे, बाणी दी टैक्नीक वरतांगे, ठीक है ना। ते गुरु साहब ने तां कहा आ वी भाई जय प्रसाद छत्ती अमृत खाहे तिस ठाकुर को रख मन माहे, उहनूं मन च रख। मन च किदां रखणा, गुरु साहब ने तां कोई जुगत नहीं दित्ती वी साह तां खिच ऐ कर इत्थे ध्यान ला, गुरबाणी च इक अक्षर दस दो, एक शब्द जिथे गुरु पातशाह ने कहा होएगा भी इतने ध्यान लाओ। हाँ, जोगी इस तरह करते सी, उन्हां दी उदाहरणां जरूर दित्तियां भी भाई तुसीं इतने ध्यान ला रहे हो, साडा ध्यान तां गुरु दी मत विच आ। उहनूं एग्जाम्पल वरत के जरूर शब्द वरत्या, पर गुरु ने सिख नूं कदे भी हदायत नहीं की गुरबाणी च किसी भी शब्द विच किसी भी पंक्ति विच कि तुसीं इस तरीके नाल करना है, ये जानबुझ के कर रहे ने, कौम नूं गुमराह कर रहे ने।
2: थैंक यू भाई साहब थोड़े पॉडकास्ट सुन के थोड़ी जही खुशी भी महसूस होंगी है और इंडिपेंडेंस भी महसूस होंगी है खुशी भी होंगी है भी थोड़ी जी राहत जी महसूस होंगी है भी असी अपने आप नूं किते किसी ग्रुप के नाल भी जोड़ नहीं रहे हैगे पर जिहड़ा थोड़ी थिंकिंग है थोड़ी जी सानूं इंडिपेंडेंस की फीलिंग दिंदी है तुसीं अपने आप तुसीं रिसर्च कर सकते हैं और यू फील गुड अबाउट इट हाँ जी
0: डेफिनेटली गुरबाणी हर सिख नूं इंडिपेंडेंट बनाउंदी है जी। सो सिख
2: जी
0: केवल गुरु ते डिपेंड होवे, आपां गुरसिख
2: जी
0: एक दूजे नाल मिल के बैठ के विचार कर सकदे हां। मैं तुहानूं गल्लां दसियां ते मैं ये भी नहीं कहांगा कि अक्खां ते पट्टी बन्ह के मेरी कही हुई गल नूं मन लो, तुसीं खुद भी देखो। असल विच प्रॉब्लम यह है कि साडी कौम ने विचारना छड़ दिता, खोज छड़ दिती है, आप स्टडी करना छड़ता। जदों तुसीं खुद देखोगे, जे तुसीं इस नतीजे ते नहीं पहुंचे अपनी खोज करके, तो फिर तुसीं कह सकदे कि भाई साहब जी मैं आह स्टडी कीती है, आह तुसीं गलत कहा, फिर आपां विचार कर सकते हैं, है ना। सो जिन्ने भी वीर भैन सुन रहे हैं तुसीं आप भी देखो, इसे करके मैं तुहानूं कहा कि आह वर्ड्स हैगे ने, तुसीं यूट्यूब ते खुद देखो भी ये जिहड़ियां आवाजां सुनदियां ने, म्यूजिक सुनदे, केवल सिखां नूं नहीं सुन रहे, टोहाणे दे फॉलोअर नूं नहीं सुन रहे, ये चीनियां नूं भी सुनदे आ, गोरियां नूं भी सुनदे आ। जिहड़ियां स्टडीज़ होईयां ने दुनिया दे विच 5 तों 15% लोकां नूं ये चीज़ां सुनदियां ने, क्यों सुनदियां ने, फिर आपां उहनां दे उत्ते भी विश्लेषण कीता भी दिमाग स्ट्रैस ਹੋਵੇ ਤਾਂ ਵੀ ਉਹ ਉਹਨੂੰ ਉਹ ਚੀਜ਼ਾਂ ਨਹੀਂ ਮਿਲ ਰਹੀਆਂ, ਪਰਿਵਾਰ ਵਿੱਚ ਕੋਈ ਨਾ ਬੁਲਾਉਂਦਾ ਹੋਵੇ ਸੋਸ਼ਲ ਆਈਸੋਲੇਸ਼ਨ ਕਹਿ ਦਿੰਦੇ ਆ, ਇਹਦਾ ਕਰਕੇ ਵੀ ਦਿਮਾਗ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪੈਂਦਾ। ਦੂਜਾ ਹੁੰਦਾ ਆ ਪ੍ਰਾਈਮਿੰਗ, ਜਦੋਂ ਤੁਸੀਂ ਕਿਸੇ ਕੋਲ ਜਾਣ ਲੱਗ ਪਏ ਨੇ ਜਿਹੋ ਜਿਹੀ ਤੁਹਾਨੂੰ ਥੋਟ ਦੇ ਰਿਹਾ ਆ ਉਹੋ ਜਿਹੀ ਥੋਟ ਤੁਹਾਡਾ ਬ੍ਰੇਨ ਐਕਸੈਪਟ ਕਰਨ ਲੱਗ ਪੈਂਦਾ ਆ, ਅਤੇ ਕਿਵੇਂ ਇਹ ਬ੍ਰੇਨ ਵਾਸ਼ਿੰਗ ਕਰ ਰਹੇ, ਸਾਰੀਆਂ ਚੀਜ਼ਾਂ ਦਾ ਤੁਸੀਂ ਆਪ ਵੀ ਸਰਚ ਕਰ ਸਕਦੇ ਹੋ। ਬਿਲਕੁਲ
2: ਜੀ ਜੀ, ਥੈਂਕ ਯੂ ਭਾਈ ਸਾਹਿਬ, ਥੈਂਕਸ ਥੈਂਕਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤਜਿੰਦਰ ਸਿੰਘ ਜੀ, ਹਾਂਜੀ ਤਜਿੰਦਰ ਸਿੰਘ ਜੀ ਤੁਹਾਡਾ ਹੈਂਡ ਰੇਜ਼ ਹੈ।
3: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
3: ਹਾਂਜੀ ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਅੱਜ ਦੀ ਵਿਚਾਰ ਰਹੀ, ਤੇ ਮੈਂ ਇੱਕ ਆਪਣਾ ਓਪੀਨੀਅਨ ਇਹ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਸੰਗਤ ਦਾ ਕਾਫੀ ਇਹੀ ਜੋ ਇੰਟਰਵਿਊਆਂ ਸੁਣਨੇ ਆ ਉਹਦੇ ਚ ਕੋਈ ਕੁਐਸਚਨ ਹੁੰਦਾ ਪਰਮਾਤਮਾ ਨੂੰ ਕਿੱਦਾਂ ਮਿਲਿਆ ਜਾਵੇ, ਪਰਮਾਤਮਾ ਨੂੰ ਕਿੱਦਾਂ ਮਿਲਿਆ ਜਾਵੇ, ਤੇ ਜਦ ਗੁਰਬਾਣੀ ਤੇ ਕਹਿੰਦੀ ਪਰਮਾਤਮਾ ਅੰਦਰ ਹੀ,
0: ਤੇ
3: ਜੇ ਅਸੀਂ ਗੁਰਬਾਣੀ ਨੂੰ ਵਿਚਾਰਨੇ ਆ, ਗੁਰਬਾਣੀ ਦੇ ਅਰਥ ਨੂੰ ਵਿਚਾਰਨੇ ਆ, ਜਦੋਂ ਗੁਰਬਾਣੀ ਪੜ੍ਹਨੇ ਆ ਉਹਦੇ ਅਰਥ ਭਾਵ ਕੀ ਨੇ, ਕੀ ਸਿੱਖਿਆ ਦਿੰਦੇ ਨੇ, ਜਦੋਂ ਜੇ ਅਸੀਂ ਇੰਨਾ ਹੀ ਵਿਚਾਰ ਲਈਏ ਤੇ ਮੇਰਾ ਖਿਆਲ ਹੈ ਮਨ ਚ ਬੰਦੇ ਚ ਇਹ ਸਵਾਲ ਨਹੀਂ ਰਹਿ ਜਾਂਦਾ ਕਿ ਅਸੀਂ ਪਰਮਾਤਮਾ ਨੂੰ ਮਿਲ, ਕਿਉਂਕਿ ਗੁਰਬਾਣੀ ਦੇ ਅਰਥ ਹੀ ਪਰਮਾਤਮਾ, ਜੋ ਗੁਰਬਾਣੀ ਦੇ ਵਿੱਚ ਲਿਖਿਆ ਸਾਰਾ ਕੁਝ ਇਹੋ ਹੀ ਹੈ, ਤੇ ਮੈਨੂੰ ਲੱਗਦਾ ਇਸ ਸਵਾਲ ਦੇ ਪਿੱਛੇ ਆਪਾਂ ਨਾ ਭੱਜੀਏ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ, ਤੇ ਜੇ ਅਸੀਂ ਇੱਧਰ ਨੂੰ ਜ਼ਿਆਦਾ ਗੁਰਬਾਣੀ ਦੀ ਡੂੰਘਾਈ ਤੱਕ ਪਹੁੰਚੀਏ ਤੇ ਮੈਨੂੰ ਲੱਗਦਾ ਇਹ ਥੋੜਾ ਜਿਹਾ ਜੀਵਨ ਨੂੰ ਖੁਸ਼ ਸੁੱਖ ਦੇ ਸਕਦਾ, ਖੁਸ਼ ਨਹੀਂ ਬਹੁਤ ਹੱਦ ਤੱਕ।
0: ਮੈਂ ਤਾਂ ਇਹ ਕਹਾਂਗਾ ਕਿ ਪਰਮਾਤਮਾ ਨੂੰ ਮਿਲਣ ਬਾਰੇ ਜੇ ਕਿਸੇ ਨੂੰ ਪੁੱਛਣਾ ਆਪਾਂ ਤਾਂ ਆਪਾਂ ਗੁਰੂ ਨੂੰ ਪੁੱਛੀਏ ਨਾ, ਬੰਦਿਆਂ ਤੋਂ ਪੁੱਛਦੇ ਆ, ਕਿਉਂਕਿ ਗੁਰੂ ਤੇ ਸਾਨੂੰ ਪਤਾ ਕਿ ਗੁਰੂ ਪਰਮਾਤਮਾ ਨੂੰ ਮਿਲ ਕੇ ਸਾਨੂੰ ਦੱਸ ਰਿਹਾ ਵੀ ਕਿਵੇਂ ਮਿਲਣਾ, ਤੇ ਉਹ ਗੁਰੂ ਨਾਲ ਡਾਇਲੋਗ ਕਰੀਏ, ਗੁਰੂ ਨਾਲ ਗੱਲਬਾਤ ਕਰੀਏ, ਨਾ ਮੈਨੂੰ ਪੁੱਛੋ ਨਾ ਕਿਸੇ ਹੋਰ ਨੂੰ ਪੁੱਛੋ, ਕਿਉਂਕਿ ਤੁਹਾਨੂੰ ਕੀ ਯਕੀਨ ਆ ਕਿ ਮੈਂ ਵੀ ਪਰਮਾਤਮਾ ਨਾਲ ਮਿਲਿਆ ਕਿ ਨਹੀਂ ਮਿਲਿਆ।
3: ਹਾਂਜੀ ਬਿਲਕੁਲ ਬਿਲਕੁਲ,
0: ਹੈਨਾ, ਉਹ ਤੇ ਗੁਰੂ ਨੂੰ ਪੁੱਛਣ ਵਾਸਤੇ ਸਾਨੂੰ ਸਟੱਡੀ ਕਰਨੀ ਪੈਣੀ ਆ, ਸਾਨੂੰ ਬਾਣੀ ਦੇ ਅਰਥ ਸਮਝਣੇ ਪੈਣੇ ਆ, ਆਪ ਸਮਝ ਸਮਾਂ ਲਾਉਣਾ ਪੈਣਾ, ਫੇਰ ਅਸੀਂ ਬਾਣੀ ਦੇ ਸ਼ਬਦਾਂ ਨੂੰ ਵਿਚਾਰਾਂਗੇ ਤੇ ਫਿਰ ਸਾਨੂੰ ਗੁਰੂ ਬਾਣੀ ਚੋਂ ਦੱਸੇਗਾ ਵੀ ਏਦਾਂ ਮਿਲਣਾ।
3: ਹਾਂਜੀ ਬਿਲਕੁਲ ਬਿਲਕੁਲ, ਮੈਂ ਇੱਕ ਹੋਰ ਸੁਣ ਰਿਹਾ ਸੀ ਭਾਈ ਸਾਹਿਬ, ਕਹਿੰਦੇ ਆਪਾਂ ਅਰਦਾਸ ਕਰਨੇ ਆ ਕੋਈ ਜਦੋਂ ਚਲਾ ਜਾਂਦਾ ਦੁਨੀਆਂ ਤੋਂ, ਕਿ ਮਹਾਰਾਜ ਆਪਣੇ ਚਰਨਾਂ ਚ ਨਿਵਾਸ ਬਖਸ਼ੀ। ਉਹ ਮੇਰੇ ਖਿਆਲ ਉਹ ਕਾਫੀ ਇਹਨੇ ਸੁਣਿਆ ਹੋਣਾ, ਇੱਕ ਬਜ਼ੁਰਗ ਜੇ ਨੇ ਸਿੱਖੀ ਆਪਣੇ ਸਿੱਖ ਸਰੂਪ ਦੇ ਵਿੱਚ ਹੀ ਨੇ ਉਹ, ਕਾਫੀ ਮਤਲਬ ਕਿ ਗੁਰਬਾਣੀ ਦੇ ਅਕੋਰਡਿੰਗ ਵੀ ਜਾਂ ਹੋਰ ਵੀ ਥੋੜੇ ਜਿਹੇ ਜਿੱਦਾਂ ਆਪਾਂ ਕੀ ਉਹਨਾਂ ਨੂੰ ਲਫ਼ਜ਼ ਨਾਲ ਸੰਬੋਧਨ ਕੀਤਾ ਜਾਵੇ, ਸੁਣਿਆ ਹੋਏਗਾ ਕਿ ਅਸੀਂ ਕਹਿੰਦੇ ਕਿ ਮਹਾਰਾਜ ਆਪਣੇ ਚਰਨਾਂ ਚ ਨਿਵਾਸ ਬਖਸ਼ੀ, ਕਹਿੰਦੇ ਉਹਦਾ ਮਤਲਬ ਕਿ ਰੱਬ ਕੋਈ ਬੰਦਾ ਉਹਦੇ ਚਰਨਾਂ ਚ ਨਿਵਾਸ ਬਖਸ਼ੀ।
0: ਫਿਰ ਮੈਂ
3: ਹਾਂਜੀ ਨਹੀਂ ਨਹੀਂ ਮੈਂ ਤੁਹਾਡੀ ਫਿਰ ਉਹ ਇੱਕ ਵਿਚਾਰ ਸ਼ਬਦ ਦੀ ਬਹੁਤ ਸੋਹਣੀ ਤੁਸੀਂ ਕੀਤੀ, ਜਿਹਦੇ ਵਿੱਚ ਤੁਸੀਂ ਕਿਹਾ ਕਿ ਜੇ ਰੱਬ ਦੇ ਜਿਹੜੇ ਚਰਨੇ ਉਹ ਗੁਰੂ ਦਾ ਸ਼ਬਦ ਹੀ ਹੈ ਤੇ ਜਿਹੜੀ ਧੂਰ ਹੈ ਉਹ ਗੁਰੂ ਦਾ ਗਿਆਨ।
0: ਬਿਲਕੁਲ,
3: ਇਹ ਬਹੁਤ ਸੋਹਣਾ, ਇਹ ਬਹੁਤ ਸੋਹਣੀ ਤੁਸੀਂ ਉਹਦੀ ਵਿਆਖਿਆ ਕੀਤੀ ਹੈ, ਤੇ ਬਾਕੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਤੇ ਆਪਾਂ ਜ਼ਿਆਦਾ ਧਿਆਨ ਗੁਰਬਾਣੀ ਦੇ ਗੁਰਮਤ ਭਾਵ ਨੂੰ ਹੀ ਉਹਦੇ ਤੇ ਹੀ ਰੱਖੀਏ।
0: ਬਿਲਕੁਲ ਜੀ,
3: ਹਾਂਜੀ ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰਣਜੋਤ ਸਿੰਘ ਜੀ।
4: ਵਾਹਿਗੁਰੂ ਜੀ, ਟਾਈਮ ਕਾਫੀ ਹੋ ਗਿਆ, ਮੈਂ ਸ਼ੋਰਟ ਚ ਬਸ ਕਮੈਂਟ ਹੀ ਕਰਨਾ ਇੱਕ। ਹਾਂ, ਜਿਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਫਸਟ ਈਅਰ ਮੈਡੀਕਲ ਸਟੂਡੈਂਟ ਬੈਠਾ ਹੁੰਦਾ ਨਾ ਕਲਾਸ ਦੇ ਵਿੱਚ, ਸਾਈਕੋਲੋਜੀ ਦੀ ਕਲਾਸ ਲੱਗ ਰਹੀ ਹੈ।
0: ਅੱਛਾ ਅੱਛਾ, ਤੁਹਾਨੂੰ ਤਾਂ ਸਭ ਕੁਝ ਪਤਾ ਹੀ ਹੋਣਾ ਇਹਦੇ ਬਾਰੇ। ਹਾਂਜੀ,
4: ਮੈਂ ਤਾਂ ਉਸੇ ਕਹਿ ਰਿਹਾ ਕਿ ਅੱਜ ਉਹ ਦਿਨ ਯਾਦ ਆ ਰਹੇ ਨੇ। ਮੈਂ ਬਸ ਇੱਕ ਬਸ ਕਮੈਂਟ ਕਰਨਾ ਹੈ ਕਿ ਇਹ ਚੀਜ਼ਾਂ ਤਾਂ ਸਾਰੀਆਂ ਸਾਇੰਟਿਫਿਕ ਆਲਰੇਡੀ ਪ੍ਰੂਵਨ ਨੇ।
0: ਹਾਂਜੀ,
4: ਜਿਹੜੀ ਆਪਣੀ ਨਿਊਰੋਫਿਜ਼ੀਓਲੋਜੀ ਹੈ ਇਹ ਲੋਕ ਕੀ ਕਰਦੇ ਨੇ, ਉਹਨਾਂ ਨੂੰ ਟੈਕਨੀਕਸ ਦੇ ਨਾਲ ਮੈਨੂਪੁਲੇਟ ਕਰਕੇ ਉਹਨੂੰ ਨਿਊਰੋਪੈਥੋਲੋਜੀ ਦੇ ਵਿੱਚ ਕਨਵਰਟ ਕਰ ਦਿੰਦੇ ਨੇ।
0: ਬਿਲਕੁਲ,
4: ਉਹ ਜਿਹੜੀ ਨਿਊਰੋਪੈਥੋਲੋਜੀ ਉਹ ਮੈਨੀਫੈਸਟੇਸ਼ਨਸ ਨੇ, ਸਿੰਪਟਮ ਤੁਹਾਨੂੰ ਆਵਾਜ਼ਾਂ ਸੁਣਨ ਦੇਖਣ ਜੋ ਦਿਸੇ, ਬਸ ਇਹੋ ਹੀ ਚੱਕਰ ਹੈਗਾ। ਇਹ ਇੱਕ ਬੇਸਿਕਲੀ ਇਹ ਟੈਕਨੀਕਸ ਨੂੰ ਯੂਜ਼ ਕਰ ਰਹੇ ਨੇ ਤੁਹਾਡੇ ਤੇ। ਤੁਸੀਂ ਜਦੋਂ ਵੀਡੀਓ ਦੇਖਦੇ ਨੇ, ਸਾਡਾ ਜਿਹੜੇ ਸੰਸਕਾਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਪੈਦਾ ਹੋਏ ਹਾਂ, ਜਿਸ ਤਰ੍ਹਾਂ ਲਾਡੀ ਵੀਰ ਜੀ ਨੇ ਕਿਹਾ ਇਟਲੀ ਤੋਂ ਕਿ ਮੈਂ ਵੀ ਪਹਿਲਾਂ ਇਸ ਤਰ੍ਹਾਂ ਉਹਨੂੰ ਐਜੂਕੇਟ ਕਰ ਰਹੇ ਨੇ ਆਪਣੇ ਆਪ ਨੂੰ, ਉਹ ਸਾਡੇ ਦਿਮਾਗ 'ਚ ਆਲਰੇਡੀ ਉਹ ਚੀਜ਼ਾਂ ਬੈਠੀਆਂ ਹੋਈਆਂ ਨੇ ਬਚਪਨ ਤੋਂ, ਸਾਨੂੰ ਉਹ ਚੀਜ਼ ਨੋਰਮਲ ਲੱਗਦੀ ਹੈ। ਤੁਸੀਂ ਇਹਨਾਂ ਪੋਡਕਾਸਟਾਂ ਦੇ ਵਿੱਚ ਜਦੋਂ ਤੁਸੀਂ ਦੇਖਦੇ ਜੇ ਕਮੈਂਟ ਜਾਂ ਵਾਹਿਗੁਰੂ ਲਿਖਿਆ ਹੁੰਦਾ ਤੇ ਜਾਂ ਥੈਂਕ ਯੂ ਕੋਈ ਉਹਦੇ ਤੇ ਤਰਕ ਨਹੀਂ ਕਰਦਾ, ਕੋਈ ਕੁਐਸਚਨ ਨਹੀਂ ਕਰਦਾ, ਮਤਲਬ ਆਪਣਾ ਦਿਮਾਗ ਯੂਜ਼ ਹੀ ਨਹੀਂ ਕਰਨਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਥੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਐਜੂਕੇਟ ਕਰਦੇ, ਡਜ਼ਨਟ ਮੈਟਰ, ਜਿਸ ਤਰ੍ਹਾਂ ਅਸੀਂ ਇਸ ਕਲਾਸ 'ਚ ਜੁੜੇ ਹਾਂ, ਅਸੀਂ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹ ਰਹੇ ਹਾਂ, ਸਪਰੈਡ ਕਰਨਾ ਚਾਹੁੰਦੇ ਹਾਂ ਕਿ ਹਾਂ ਨਹੀਂ ਆਹ ਗੁਰਬਾਣੀ ਦਾ ਮੈਸੇਜ ਇਸ ਤਰ੍ਹਾਂ ਹੈ, ਅਸੀਂ ਇਸ ਤਰ੍ਹਾਂ ਕਰਨਾ। ਤੇ ਮੈਨੂੰ ਇਹ ਜਦੋਂ ਤੱਕ ਇਹ ਨਹੀਂ ਨਾ ਆਏਗਾ, ਮੈਨੂੰ ਨਹੀਂ ਲੱਗਦਾ ਕਿ ਪ੍ਰੋਗਰੈਸ ਹੋਏਗੀ। ਗ੍ਰੇਟ ਗ੍ਰੇਟ ਲੈਕਚਰ ਵੀਰ ਜੀ, ਥੈਂਕ ਯੂ ਸੋ ਮਚ।
0: ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਹਾਂਜੀ ਸੁਖਦੇਵ ਕੌਰ ਭੈਣ ਜੀ, ਤੁਹਾਡਾ ਹੈਂਡ ਰੇਜ਼ ਹੈ ਜੀ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਗਿਆਨ ਬਖਸ਼ਦੇ ਹੋ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਹੋਰ ਵੀ ਤੰਦਰੁਸਤੀ, ਚੜ੍ਹਦੀ ਕਲਾ ਤੇ ਗੁਰੂ ਦਾ ਗਿਆਨ ਬਖਸ਼ੇ।

0: ਸੋ ਆਪਾਂ ਸੁਣ ਰਹੇ ਸੀ ਅਜੇ ਪਾਲ ਸਿੰਘ ਦੀ ਵਿਚਾਰ ਚਰਚਾ, ਜੋ ਕਿ ਅਖੌਤੀ, ਜਿਸ ਤਰ੍ਹਾਂ ਬ੍ਰਹਮ ਗਿਆਨ ਜਾਂ ਕੰਨਾਂ ਦੇ ਵਿੱਚ ਆਵਾਜ਼ਾਂ ਸੁਣਨ ਵਾਲੀ ਗੱਲ, ਜਾਂ ਜਿਸ ਤਰ੍ਹਾਂ ਦਾ ਕਿਸੇ ਟੈਕਨੀਕ ਦੇ ਨਾਲ ਲੋਕਾਂ ਨੂੰ ਪਰਮਾ ਕੇ ਹੈਪਨੋਟਾਈਜ਼ ਕਰਕੇ ਕਹਿੰਦੇ ਆ ਵੀ ਇਸ ਤਰ੍ਹਾਂ ਨਾਮ ਜਪੀਦਾ, ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਆਪਣੇ ਸਰੋਤਿਆਂ ਦੇ ਲਈ ਸ਼ੇਅਰ ਕਰਦੇ ਹਾਂ। ਆਪ ਵੀ ਜਿੱਥੇ ਮੌਕਾ ਮਿਲੇ ਆਪਾਂ ਇਸ ਤਰ੍ਹਾਂ ਦੇ ਵਿਚਾਰ ਤੁਹਾਡੇ ਨਾਲ ਕਰਦੇ ਹਾਂ, ਪਰ ਨਾਲ ਦੀ ਨਾਲ ਜੇ ਕਿਤੋਂ ਕਿਸੇ ਦੇ ਚੰਗੇ ਵਿਚਾਰ
1: ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जिचर घट अंतर है सासा एक पालखेन विसर है तू स्वामी जानो बरस।

ਸਦ ਜੁਗ ਜੁਗ ਅਟਲ ਚਵਰ ਤਖ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਦੀਨਾ ਬੰਧੂ ਪਤਿਤ ਪਾਵਨ ਸ਼ਬਦ ਬਾਣੀ ਦੇ ਅਵਤਾਰ ਹਲਤ ਪਲਤ ਦੇ ਰੱਖਿਅਕ ਲੋਕ ਪ੍ਰਲੋਕ ਸੁਹੇਲਾ ਕਰਨ ਵਾਲੇ ਦੀਨ ਦੁਨੀਆਂ ਦੇ ਵਾਲੀ ਰਹਿਮਤਾਂ ਦੇ ਸਾਗਰ ਸ਼ਾਹੇ ਸ਼ਹਿਨਸ਼ਾਹ ਪਰਤਖ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੰਸਾਰ ਭਰ ਵਿੱਚੋਂ ਬੇਅੰਤ ਸੰਗਤਾਂ ਨਤਮਸਤਕ ਹੁੰਦੀਆਂ ਨੇ, ਵੱਡਿਆਂ ਭਾਗਾਂ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਦੇ ਆ। ਡਿੱਠੇ ਸੱਭੇ ਥਾਪ ਨਹੀਂ ਤੁਤ ਜਿਹੇ ਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹੇ ਆ। ਔਰ ਉਸ ਪਾਵਨ ਪਵਿੱਤਰ ਸਥਾਨ ਤੋਂ ਜੋ ਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਆ, ਉਸ ਮੁੱਖ ਵਾਕ ਦੀ ਪਾਵਨ ਗੁਰਮਤ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਜੋ ਰਹਿਤ ਨਾਮਿਆਂ ਦਾ ਸਾਨੂੰ ਹੁਕਮ ਹੈ, ਵਾਹਿਗੁਰੂ ਨਿਤ ਬਚਨ ਉਚਾਰੀ, ਗੁਰੂ ਕਾ ਸਿੱਖ ਉੱਠਦਾ ਅਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੇ ਮੁੱਖ ਵਿੱਚੋਂ ਵਾਹਿਗੁਰੂ ਅਕਾਲ ਪੁਰਖ ਦੇ ਸ਼ਬਦ ਦਾ ਉਚਾਰਨ ਕਰਦਾ, ਉਹਦਾ ਧੰਨਵਾਦ ਕਰਦਾ। ਵਾਹਿਗੁਰੂ ਕੋ ਹਿਰਦੇ ਧਾਰੇ, ਆਪਣੇ ਹਿਰਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਨੂੰ ਵਸਾਉਂਦਾ। ਆਗੇ ਆਵਤ ਸਿੰਘ ਜੋ ਪਾਵੇ, ਦੋ ਭੈਣਾਂ ਆਪਸ ਵਿੱਚ ਮਿਲਣ, ਦੋ ਭਰਾ ਆਪਸ ਵਿੱਚ ਮਿਲਣ, ਸੱਸ ਅਤੇ ਨੂੰਹ ਦਾ ਮਿਲਾਪ ਹੋਵੇ, ਮਾਂ ਅਤੇ ਧੀ ਦਾ ਮਿਲਾਪ ਹੋਵੇ, ਸੰਸਾਰ ਦੇ ਵਿੱਚ ਵਿਚਰਦਿਆਂ ਵੀ, ਇਹ ਸਾਨੂੰ ਹੁਕਮਿਆਂ ਰਹਿਤ ਨਾਮਿਆਂ ਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਤੋ ਆਓ ਸਾਰੀ ਸੰਗਤ, ਵੱਡਿਆਂ ਭਾਗਾਂ ਵਾਲੇ ਜੇ ਜੋ ਇਸ ਸਮੇਂ ਆਪ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰਬਾਣੀ ਦੇ ਬੋਹੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੱਜੇ ਹੋਏ ਦੀਵਾਨਾਂ ਵਿੱਚ ਨਤਮਸਤਕ ਹੋ ਰਹੇ ਹੋ। ਤੋ ਸਾਰੀ ਸੰਗਤ ਮਾਈ ਭਾਈ ਰਸਨਾ ਨੂੰ ਕਰੋ ਪਵਿੱਤਰ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸੰਗਤ, ਇਹ ਪਾਵਨ ਪਵਿੱਤਰ ਹੁਕਮਨਾਮਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਅਤੇ ਆਪ ਜੀ ਨੇ ਇਸ ਸਮੇਂ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਬੜੇ ਪ੍ਰੇਮ ਦੇ ਨਾਲ, ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਸਾਨੂੰ ਸਰਵਣ ਕਰਵਾਇਆ। ਮੂਲ ਪਾਠ 601 ਅੰਗ ਉੱਤੇ ਦਰਜ ਹੈ ਔਰ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਅਤੇ ਆਖਿਆ ਤੁਸੀਂ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਬੇਅੰਤ ਬਖਸ਼ਿਸ਼ਾਂ ਕੀਤੀਆਂ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਐਸੇ ਦੀਨ ਦਿਆਲ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਹੁਕਮਨਾਮਾ ਜੋ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਰਹਾਉ ਦੇ ਬੰਦ ਵਿੱਚ ਜਿਸ ਨੂੰ ਸ਼ਬਦ ਦਾ ਕੇਂਦਰੀ ਭਾਵ ਮੰਨਿਆ ਜਾਂਦਾ, ਅੰਤਰੀਵ ਭਾਵ, ਇਹਨੂੰ ਦਹਿਲੀ ਦੀਪਕ ਵੀ ਕਿਹਾ ਜਾਂਦਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਸੀ, ਮਾਈਆਂ ਬੀਬੀਆਂ ਨੇ ਕੋਈ ਦੀਵਾ ਜਗਾਉਣਾ, ਕੋਈ ਲੈਂਪ ਜਗਾਉਣੀ, ਉਹਨੂੰ ਬਾਹਰਲੀ ਦਹਿਲੀਜ ਉੱਤੇ ਰੱਖ ਦੇਣਾ। ਉਹਦਾ ਮਤਲਬ ਇਹ ਸੀ ਵੀ ਅੰਦਰ ਅਤੇ ਬਾਹਰ ਦੋਵੇਂ ਪਾਸੇ ਚਾਨਣ ਦੇਵੇਗਾ, ਦੋਵੇਂ ਪਾਸੇ ਰੌਸ਼ਨੀ ਦੇਵੇਗਾ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ
ਉਹਦੇ 'ਚ ਪਾਤਸ਼ਾਹ ਜੀ ਨੇ ਰਹਾਓ, ਜਿਸ ਨੂੰ ਵਿਸਰਾਮ ਦਿੱਤਾ ਜਾਂਦਾ, ਠਹਿਰ ਜਾਓ, ਕਿਉਂਕਿ ਇਹ ਸਮੁੱਚਾ ਸ਼ਬਦ ਇਸ ਪਾਵਨ ਸਿਧਾਂਤ ਦੇ ਨਾਲ ਜੁੜਦਾ ਹੈ ਕਿ ਮਹਾਰਾਜ ਜੀ ਅੱਜ ਸਾਨੂੰ ਕੀ ਸਮਝਾ ਰਹੇ ਨੇ। ਆਖਿਆ ਸੱਚੇ ਪਾਤਸ਼ਾਹ ਜੀ ਨੇ, ਹਰ ਜੀਓ ਤੁਮੇ ਆਪੇ ਦੇਹੋ ਬੁਝਾਏ। ਇੱਕ ਤਾਂ ਆਰੰਭ ਦੇ ਵਿੱਚ ਵੀ ਆਪਾਂ ਵਿਚਾਰ ਕਰਾਂਗੇ, ਹਰ ਜੀਓ ਸ਼ਬਦ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤਮਾ ਨੂੰ ਸਨਮੁਖ ਹੁੰਦਿਆਂ, ਸੰਬੋਧਨ ਹੁੰਦਿਆਂ ਉਚਾਰਨ ਕਰਦੇ ਆ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਆਪ ਹੀ ਕਿਰਪਾ ਕਰੋ, ਅਸੀਂ ਸੰਸਾਰੀ ਜੀਵ ਹਾਂ, ਅਸੀਂ ਅਣਜਾਣ ਹਾਂ, ਕਿਰਪਾ ਕਰਕੇ ਸਾਨੂੰ ਨਾਮ ਜਪਣ ਵਾਲੀ ਜਿਹੜੀ ਦਾਤ ਆ ਇਸ ਪਾਸੇ ਲਾ ਦਿਓ, ਅਤੇ ਜਿਹੜੀ ਚੰਗੀ ਸਮਤ ਆ, ਚੰਗੀ ਜਿਹੜੀ ਬੁੱਧੀ ਆ, ਚੰਗਾ ਗਿਆਨ, ਉਹ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਦਿਓ। ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਪਹਿਲਾਂ ਬਾਬਾ ਅਮਰਦਾਸ ਅਤੇ ਜਦੋਂ ਸੇਵਾ ਦੇ ਵਿੱਚੋਂ ਪਾਸ ਹੋਏ, ਸਿਮਰਨ ਵਿੱਚੋਂ, ਉਹਨਾਂ ਦੀ ਬਾਣੀ ਦੇ ਵਿੱਚੋਂ ਸੇਵਾ ਸਿਮਰਨ ਦਾ ਸਿਧਾਂਤ ਸਾਨੂੰ ਪ੍ਰਤੱਖ ਚੜ੍ਹਦੀ ਕਲਾ ਦਾ ਦਿਖਾਈ ਦਿੰਦਾ, ਫਿਰ ਮਾਲਕ ਦੇ ਅੱਗੇ ਉਸੇ ਹੀ ਭਾਵਨਾ ਦੇ ਨਾਲ, ਕਿਉਂਕਿ ਸਾਡੇ ਵਰਗੇ ਸੰਸਾਰਿਕ ਜੀਵਾਂ ਦਾ ਭਲਾ ਕਰਨਾ ਹੈ, ਅਤੇ ਮਹਾਰਾਜ ਸਾਨੂੰ ਸੰਸਾਰੀ ਜੀਵਾਂ ਨੂੰ ਸਿਖਾ ਰਹੇ ਨੇ ਕਿ ਇਹ ਗੁਰਸਿੱਖ ਪਿਆਰਿਓ, ਜਦੋਂ ਵੀ ਗੁਰੂ ਦਰਬਾਰ ਵਿੱਚ ਆਈਏ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਗਲ ਤਿਆਗ ਗੁਰ ਸਰਨੀ ਆਇਆ, ਰਾਖੋ ਰਾਖਨ ਹਾਰੇ, ਜਿਤ ਤੁਮ ਲਾਵੋ ਤਿਤ ਹਮ ਲਾਗੇ, ਕਿਆ ਇਹ ਜਨਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਯਾਲਾ, ਗੁਣ ਗਾਵਾਂ ਨਿਤ ਸਵਾਮੀ, ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ, ਮੈਨੂੰ ਇਹੋ ਜਿਹੀ ਸਮਤ ਬਖਸ਼ਿਸ਼ ਕਰ। ਜਦੋਂ ਗੁਰੂ ਚਰਨਾਂ ਵਿੱਚ ਆਏ, ਗੁਰੂ ਨੇ ਸਾਨੂੰ ਸਮਝਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਅਕਾਲ ਪੁਰਖ ਪਰਮਾਤਮਾ ਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ, ਉਹਦਾ ਕੋਈ ਬੁੱਤ ਨਹੀਂ ਬਣਾਇਆ ਜਾ ਸਕਦਾ, ਆਪੇ ਆਪ ਨਿਰੰਜਨ ਸੋਏ, ਮਾਇਆ ਦੀ ਕਾਲਖ ਤੋਂ ਰਹਿਤ, ਆਪਣੇ ਆਪ ਤੋਂ ਪੈਦਾ ਹੋਇਆ, ਨਾ ਤੱਤ ਹੈ ਨਾ ਮਤ ਹੈ, ਨਾ ਜਾਤ ਹੈ ਨਾ ਪਤ ਹੈ, ਨਾ ਉਹਦੀ ਕੋਈ ਜਾਤ, ਨਾ ਉਹਦੀ ਕੋਈ ਪਾਤ, ਨਾ ਕੋਈ ਮਾਂ, ਨਾ ਕੋਈ ਬਾਪ, ਆਪਣੇ ਆਪ ਤੋਂ ਪੈਦਾ ਹੋਇਆ। ਤੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲ ਸਮਝਾਈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ, ਜਿਸਨੇ ਵੀ ਸੇਵਿਆ ਇੱਜ਼ਤ ਮਾਣ ਉਹਨੇ ਪ੍ਰਾਪਤ ਕੀਤਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਗੁਣਾਂ ਦੇ ਖਜ਼ਾਨੇ, ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰੀਏ, ਗਾਵੀਏ, ਕਿਉਂਕਿ ਕੀ ਹੋਵੇਗਾ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਮਹਿਸੂਸ ਨਹੀਂ ਹੋਵੇਗਾ, ਆਤਮਿਕ ਸੁੱਖ ਦਾ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋ ਜਾਏਗਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਭਾਈ ਗੁਰੂ ਹੀ ਨਾਦ ਹੈ, ਗੁਰੂ ਹੀ ਵੇਦ ਗਿਆਨ, ਸਤਿਗੁਰੂ ਨੇ ਸਾਨੂੰ ਸਮਝਾਇਆ, ਇਹੀ ਅਰਦਾਸ ਪਾਤਸ਼ਾਹ ਜੀ ਕਰ ਰਹੇ ਨੇ, ਹਰ ਜੀਓ ਤੁਮੇ ਆਪੇ ਦੇਹੋ ਬੁਝਾਈ। ਇਹ ਪਾਤਸ਼ਾਹ ਜੀ ਤੁਸੀਂ ਬੁਝਾਰਤ ਸਾਨੂੰ ਆਪ ਹੀ ਬੁਝਾ ਦਿਓ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰੂ ਦੇ ਰਾਹੀਂ ਪਰਮਾਤਮਾ ਦੇ ਵਿੱਚ ਲੀਨ ਹੋ ਸਕੀਦਾ, ਸਮਾ ਸਕੀਦਾ। ਅਤੇ ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਡੇ ਸਤਿਗੁਰੂ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਆ ਕਿ ਭਾਈ ਸਾਰਿਆਂ ਜੀਵਾਂ ਦਾ ਦਾਤਾ ਇੱਕ ਸੱਚੇ ਪਾਤਸ਼ਾਹ ਹੈ, ਕਿਤੇ ਉਹ ਸਾਨੂੰ ਭੁੱਲ ਨਾ ਜਾਏ। ਜਿਹੜੀ ਅੱਜ ਦੀ ਰਹਾਓ ਦੀ ਪੰਕਤੀ ਆ, ਜੋ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ, ਹਰ ਜੀਓ ਤੁਮ ਆਪੇ ਦੇਹੋ ਬੁਝਾਏ, ਤੁਸੀਂ ਆਪ ਕਿਰਪਾ ਕਰੋ, ਕਿਉਂਕਿ ਅਸੀਂ ਅਣਜਾਣ ਆ, ਸਾਡੀ ਛੋਟੀ ਬੁੱਧੀ ਆ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪਾਤਸ਼ਾਹ ਜੀ ਆਪ ਬਚਨ ਕਰਦੇ ਨੇ, ਹਮ ਮੈਲੇ ਤੁਮ ਯੂਜਲ ਕਰਤੇ, ਹਮ ਨਿਰਗੁਣ ਤੂੰ ਦਾਤਾ,
हम मूर्ख तुम चतुर सियाने, तू सर्व कला का ज्ञाता माधो, हम ऐसे तू ऐसा, हम पापी तुम पाप खंडन, नीको ठाकुर देसा। तेरा देश बड़ा सोहना है, तेरा भेस बड़ा सोहना है, असी विकारी जीव हैं, असी पापा दे नाल भरे हुए हैं, काम क्रोध भरे हम अपराधी, क्या मूल है बोल है, ना हम गुण ना सेवा साधी, डुबदे पाथर मेल लहो तुम्हें आपे, साच नाम अविनाशी है। जदों भी गुरु चरणा विच आईए ए अरदास करिए, हम निर्गुणी यार नीच अजान, नानक तुमरी शरण पुरख भगवान। हे पातशाह असी निर्गुण यारे हाँ, भाव साढ़े पल्ले कोई गुण नहीं है, तुसी साडे उत्ते तरस करो, साडे उत्ते रहम करो, सानू अपने चरणा दे नाल जोड़ना करो, ते गुरु तो वार वार बलिहार जाइए, कुर्बान जाइए। सच्चे पातशाह महाराज रहाओ दी पंक्ति दे विच ए पातशाह जी ने सानू इशारा दिता है। सो हुण शब्द दे पहले बंद अंदर सच्चे पातशाह महाराज सानू संसारिक जीवां नू की पातशाह जी सिख्या दिंदे आ, पावन पवित्र शब्द दी विचार दे नाल जुड़दे आ। एक वारी सारी संगत मुख नू रसना नू करिए पवित्र, ते उचारण करिए।

0: ਅਮਰਦਾਸ ਸਾਹਿਬ ਜੀ ਬਚਨ ਕਰਦੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਇਹੋ ਜੀ ਸਾਨੂੰ ਸਮਰੱਥ ਬਖਸ਼ਿਸ਼ ਕਰਨੀ, ਜਿੰਨਾ ਚਿਰ ਤੱਕ ਸਾਡੀ ਦੇਹੀ ਵਿੱਚ ਸਵਾਸ ਨੇ ਸਾਡੇ ਪ੍ਰਾਣ ਚੱਲਦੇ ਆ, ਹੇ ਮਾਲਕ ਜੀ ਸਦਾ ਤੁਹਾਨੂੰ ਚੇਤੇ ਕਰਦੇ ਰਹੀਏ, ਤੁਹਾਡਾ ਨਾਮ ਕਦੇ ਸਾਨੂੰ ਵਿਸਰ ਨਾ ਜਾਏ। ਜਿਵੇਂ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਦੁਨੀਆਂ ਦੇ ਲੋਕਾਂ ਦੇ ਵਿੱਚੋਂ ਵੀ ਸੰਘਰਸ਼ ਅਤੇ ਘਰ ਵਿੱਚੋਂ ਵੀ ਬਹੁਤ ਵੱਡਾ ਸੰਘਰਸ਼ ਕਰਨਾ ਪਿਆ। ਮੁਸਮੁਸ ਰੁਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤਦਨਾ ਬੁੰਦਨਾ ਸਭ ਤਜਿਓ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਹਿਣ ਲੱਗੀ ਮਾਂ, ਮੇਰਾ ਪੁੱਤਰ ਤੇ ਸਦਾਈ ਬਸ ਰੱਬ ਰੱਬ ਜਪੀ ਜਾਂਦਾ, ਰਾਮ ਰਾਮ ਜਪੀ ਜਾਂਦਾ। ਹਾਲਾਂਕਿ ਕਬੀਰ ਸਾਹਿਬ ਜੀ ਨੇ ਕੋਈ ਕੰਮ ਛੱਡਿਆ ਨਹੀਂ, ਹਾਂ ਸੰਸਾਰੀ ਗੱਲਾਂ ਜਿਨ੍ਹਾਂ ਵਿੱਚ ਨਿੰਦਿਆ ਅਤੇ ਚੁਗਲੀ ਹੁੰਦੀ ਆ, ਉਸ ਪਾਸਿਓਂ ਰੱਬ ਦੇ ਪਿਆਰੇ ਪਾਸਾ ਵੱਟ ਲੈਂਦੇ ਆ, ਅਤੇ ਜਿਹੜੇ ਦੁਨਿਆਵੀ ਮਨੁੱਖ ਹੁੰਦੇ ਆ ਉਹ ਸਮਝਦੇ ਨੇ ਵੀ ਸਾਡੇ ਨਾਲ ਗੱਲਾਂ ਨਹੀਂ ਕਰਦੇ, ਚੁਗਲੀ ਦੇ ਵਿੱਚ ਨਿੰਦਿਆ ਵਿੱਚ ਹਾਂ ਦੇ ਨਾਲ ਹਾਂ ਨਹੀਂ ਮਿਲਾਉਂਦੇ। ਅਤੇ ਮਾਂ ਨੇ ਆਖਿਆ ਸੀ, ਐ ਮੇਰੇ ਪੁੱਤਰ ਕਬੀਰ, ਮੈਂ ਸੋਚਦੀ ਹਾਂ ਵੀ ਤੇਰੇ ਬੱਚੇ ਕਿਵੇਂ ਪੜ੍ਹਨਗੇ, ਗੁਜ਼ਾਰਾ ਕਿਵੇਂ ਚੱਲੇਗਾ। ਕਹਿਣ ਲੱਗੇ ਮਾਂ, ਮੇਰੀ ਗੱਲ ਧਿਆਨ ਦੇ ਨਾਲ ਸੁਣ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ, ਉੱਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹ। ਖੱਡੀ ਉਣਦਾ ਹਾਂ ਖੇਸ, ਅਤੇ ਜਿਸ ਵੇਲੇ ਉੱਪਰ ਨੂੰ ਸਾਹ ਖਿੱਚਦਾ, ਜਿਵੇਂ ਉਹ ਨਾਲ ਦੇ ਵਿੱਚੋਂ ਧਾਗਾ ਉੱਪਰ ਨੂੰ ਲਿਆਈਦਾ ਬਦਲੀਦਾ, ਉਸ ਵੇਲੇ ਮੇਰੇ ਕੋਲੋਂ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਜਿਹੜਾ ਸਮਾਂ ਨਾ ਮੈਨੂੰ ਬੜਾ ਦੁਖਦਾਈ ਲੱਗਦਾ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਇਹ ਸਮਾਂ ਮੈਨੂੰ ਬੜਾ ਦੁਖਦਾਈ ਜਾਪਦਾ, ਪਰਮਾਤਮਾ ਕਦੇ ਤੇਰਾ ਨਾਮ ਮੈਨੂੰ ਭੁੱਲ ਨਾ ਜਾਏ, ਮੈਂ ਸਦਾ ਤੇਰੇ ਨਾਮ ਨੂੰ ਚੇਤੇ ਕਰਦਾ ਰਹਾਂ। ਅੱਗੇ ਪਾਤਸ਼ਾਹ ਜੀ ਦੂਸਰੀ ਪੰਕਤੀ ਅੰਦਰ ਬਚਨ ਕਰਦੇ ਹਨ,
1: ਇੱਕ ਪਲ ਖੈਨ ਵਿਸਰ ਹੈ ਤੂੰ ਸੁਆਮੀ, ਜਾਣੋ ਬਰਸ ਪਚਾਸਾ।
0: ਵਾਹਿਗੁਰੂ ਜੀ, ਇੱਕ ਪਲ ਵਾਸਤੇ ਵੀ ਆਪਾਂ ਅੱਖ ਝਮਕਦੇ ਹਾਂ, ਇਸ ਤੋਂ ਵੀ ਘੱਟ ਸਮੇਂ ਵਾਸਤੇ ਜੇ ਮੈਨੂੰ ਤੇਰਾ ਨਾਮ ਭੁੱਲ ਜਾਏ, ਤੇਰੀ ਯਾਦ ਹਿਰਦੇ ਵਿੱਚੋਂ ਵਿਸਰ ਜਾਏ, ਇਉਂ ਜਾਪਦਾ ਵੀ ਜਿਵੇਂ 50 ਸਾਲ ਹੋ ਗਏ ਆ। ਵੇਖੋ ਇਹ ਅਵਸਥਾ ਬਣੀ, ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਵਿੱਚ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ, ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਉ। ਐ ਪਾਤਸ਼ਾਹ, ਤੇਰੇ ਦਰਸ਼ਨਾਂ ਤੋਂ ਬਿਨਾਂ, ਤੇਰੇ ਮਿਲਾਪ ਤੋਂ ਬਿਨਾਂ ਮੈਨੂੰ ਇਉਂ ਜਾਪਦਾ ਵੀ ਇੱਕ ਪਲ ਦਾ ਜਿਹੜਾ ਸਮਾਂ ਉਹ ਜਿਵੇਂ 50 ਸਾਲ ਵਰਗਾ ਭਾਵ

0: ਗੁਰ ਕੈ ਸ਼ਬਦ ਪ੍ਰਗਾਸਾ।
1: ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਿਵਾਸ ਹੋ ਗਿਆ, ਆਤਮਿਕ ਗਿਆਨ ਹੋ ਗਿਆ, ਜਿੰਨਾ ਚਿਰ ਤੱਕ ਗੁਰੂ ਨੂੰ ਧਾਰਨ ਨਹੀਂ ਕੀਤਾ ਉਨਾ ਚਿਰ ਤੱਕ ਮੂੜ ਮੂਰਖਾਂ ਵਾਂਗ ਸੀ। ਮੁਗਧ ਬੜੇ ਵੱਡੇ ਵੱਡੇ, ਕਿਉਂਕਿ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾ, ਜੇ ਸਤਿਗੁਰਾਂ ਦੇ ਨਾਮ ਦੇ ਨਾਲ ਮਨ ਮੰਨੇ ਨਾ ਤਾਂ ਮਹਾਰਾਜ ਜੀ ਕਹਿੰਦੇ ਉਹਦੀ ਜ਼ਿੰਦਗੀ ਮੂਰਖਾਂ ਵਰਗੀ ਆ। ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ, ਉਹਨਾਂ ਦਾ ਸਿਮਰਨ ਭਜਨ ਬੰਦਗੀ ਬਹੁਤ ਵੱਡੀ ਆ, ਪਰ ਪਾਤਸ਼ਾਹ ਜੀ ਦੱਸਦੇ ਨੇ ਵੀ ਜਿੰਨਾ ਚਿਰ ਤੱਕ ਮਨੁੱਖ ਗੁਰੂ ਦੀ ਸੰਗਤ ਨਾਲ ਜੁੜਿਆ ਨਹੀਂ, ਗੁਰੂ ਦੇ ਸ਼ਬਦ ਨੂੰ ਗ੍ਰਹਿਣ ਨਹੀਂ ਕੀਤਾ, ਹੇ ਭਾਈ ਦੁਨਿਆਵੀ ਗੱਲਾਂ ਵਿੱਚੋਂ ਭਾਵੇਂ ਕਿੰਨਾ ਵੀ ਚਲਾਕ ਅਤੇ ਹੁਸ਼ਿਆਰ ਹੋਵੇ, ਮਾਨੋ ਉਹਦੀ ਜਿਹੜੀ ਜ਼ਿੰਦਗੀ ਆ ਨਾ, ਨਾਮ ਨੂੰ ਭੁੱਲਣ ਦੇ ਕਾਰਨ ਮੂਰਖਾਂ ਵਰਗੀ, ਉਹ ਮੁਗਧਾਂ ਦੇ ਵਰਗੀ ਬਣ ਜਾਂਦੀ ਹੈ।
0: ਹਰ ਜੀਓ ਤੁਮ ਆਪੇ ਦੇਹ ਬੁਝਾਈ।
1: ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਇਹ ਹੁਣ ਤੁਸੀਂ ਸਾਡੇ ਉੱਤੇ ਤਰਸ ਕਰੋ, ਇਹ ਸਾਡੇ ਉੱਤੇ ਤੁਸੀਂ ਪਾਰ ਪੁਕਾਰ ਕਰੋ। ਵੇਖੋ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਗਏ ਸਨ ਖਡੂਰ ਸਾਹਿਬ, ਅਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੋਲ ਬੁਲਾਇਆ, ਕਹਿਣ ਲੱਗੇ ਮਹਾਰਾਜ ਅੱਜ ਮੈਂ ਕੁੜੂ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ, ਅੱਜ ਮੈਂ ਤੁਹਾਡੇ ਚਰਨਾਂ ਦਾ ਭੌਰਾ ਬਣ ਕੇ ਆਇਆ, ਮਹਾਰਾਜ ਮੈਂ ਤੁਹਾਡੇ ਬਰਾਬਰ ਨਹੀਂ ਬਹਾਂਗਾ, ਮੈਨੂੰ ਤੁਸੀਂ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਸੱਚੇ ਪਾਤਸ਼ਾਹ ਮੈਨੂੰ ਆਪਣਾ ਨਿਮਾਣਾ ਸਿੱਖ ਅਤੇ ਆਪਣਾ ਸੇਵਾਦਾਰ ਬਣਾ ਲਓ। ਹੇ ਪਾਤਸ਼ਾਹ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਇਹ ਸਾਨੂੰ ਨਾਮ ਜਪਣ ਵਾਲੀ ਜਿਹੜੀ ਸੁਮਤ ਆ, ਮਾਇਆ ਦੇ ਜੰਜਾਲ ਦੇ ਵਿੱਚੋਂ ਬਚਾ ਕੇ, ਲੋਕ ਲੱਜ ਵਾਲੇ ਪਾਸਿਓਂ ਬਚਾ ਕੇ, ਆਪਣੇ ਚਰਨਾਂ ਦੇ ਨਾਲ

ਸੱਚੇ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਨਾਲ ਹਰ ਜੀਉ ਸ਼ਬਦ ਇਹ ਬਾਰ ਬਾਰ ਦ੍ਰਿੜ ਕਰਵਾ ਰਹੇ ਨੇ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਇਹ ਜਿਹੜਾ ਤੇਰਾ ਨਾਮ ਅਤੇ ਜਿਹੜਾ ਤੇਰਾ ਸ਼ਬਦ ਆ ਨਾ, ਇਹ ਪਾਤਸ਼ਾਹ ਜੀ, ਮੈਂ ਇਹਦੇ ਤੋਂ ਬਲਿਹਾਰ ਜਾਵਾਂ, ਮੈਂ ਕੁਰਬਾਨ ਜਾਵਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਬੜੀ ਵੱਡੀ ਵਡਿਆਈ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ। ਪਾਤਸ਼ਾਹ ਤੇ ਕਹਿੰਦੇ ਨੇ, ਹਉ ਕੁਰਬਾਨੈ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਉ। ਵਾਹਿਗੁਰੂ ਜੀ, ਜਿਹੜੇ ਤੇਰਾ ਨਾਮ ਜਪਦੇ ਨੇ, ਮੈਂ ਉਹਨਾਂ ਤੋਂ ਵੀ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਵਾਂ। ਅਤੇ ਪਰਮਾਤਮਾ ਤੇ ਬਹੁਤ ਵੱਡਾ, ਉਹਦੀ ਤੇ ਵਡਿਆਈ ਬਹੁਤ ਵੱਡੀ ਹੈ। ਸੁਣ, ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕਿਸੇ ਤੋਂ ਵਾਰ ਨਹੀਂ ਜਾਣਾ, ਕਿਸੇ ਤੋਂ ਬਲਿਹਾਰ ਜਾਣਾ, ਖੁਸ਼ ਹੋਣਾ, ਹੇ ਮੇਰੇ ਮਾਲਕ ਜੀ, ਮੈਂ ਤੇ ਇੱਥੋਂ ਬਾਰ ਬਾਰ

ਗੁਰੂ ਕੀ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਸਮਝਾਇਆ ਕਿ ਭਾਈ ਜਿਉਂਦੇ ਜੀ ਸ਼ਬਦ ਦੇ ਰਾਹੀਂ ਅਸੀਂ ਆਪਣੇ ਮਨ ਨੂੰ ਮਾਰ ਲੈਣਾ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਉੱਤੇ ਕਾਬੂ ਪਾ ਲੈਣਾ। ਜਿਹੜੇ ਮਨੁੱਖ ਨੇ ਵਾਸ਼ਨਾਵਾਂ ਉੱਤੇ ਕਾਬੂ ਪਾ ਲਿਆ ਉਹ ਦੁਨੀਆ ਤੋਂ ਜਾਣ ਲੱਗਿਆ ਵੀ ਹਾਏ ਮੌਤ ਕਹਿ ਕੇ ਡਰੇਗਾ ਨਹੀਂ, ਕਿਉਂਕਿ ਪਾਤਸ਼ਾਹ ਜੀ ਨੇ ਸਾਨੂੰ ਸਿਖਾ ਦਿੱਤਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਣੇ ਨਿਕਟ ਬੁਲਾਓ। ਹੇ ਪਾਤਸ਼ਾਹ ਜੀ, ਇਹ ਬੜੇ ਵੱਡੇ ਵਿਕਾਰ ਬਲੀ ਆ ਬਲ ਵਾਲੇ ਆ, ਕਿਰਪਾ ਕਰਕੇ ਇਹਨਾਂ ਤੋਂ ਬਚਾ ਲਵੋ। ਤੋ ਮਹਾਰਾਜ ਇੱਥੇ ਵੀ ਸਾਨੂੰ ਸੰਸਾਰਿਕ ਜੀਵਾਂ ਨੂੰ ਇਹੀ ਸਮਝਾ ਰਹੇ ਆ, ਸ਼ਬਦ ਨਾਲ ਜੁੜ ਜਾਈਏ। ਜਦੋਂ ਸ਼ਬਦ ਨਾਲ ਜੁੜਾਂਗੇ ਸਾਡੇ ਮਨ ਦੀ ਜਿਹੜੀ ਵਿਕਾਰੀ ਬਿਰਤੀ ਆ ਉਹ ਮਰ ਜਾਏਗੀ, ਵਿਕਾਰਾਂ ਵਾਲੀ ਬਿਰਤੀ ਖਤਮ ਹੋ ਜਾਏਗੀ। ਅਤੇ ਇਸੇ ਤਰ੍ਹਾਂ ਜਿਹੜੀ ਮੁਕਤੀ ਦੀ ਦਾਤ ਆ ਉਹ ਸਾਨੂੰ ਇਸ ਵਿੱਚੋਂ ਪ੍ਰਾਪਤ ਹੋ ਜਾਏਗੀ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਏ ਸਨ ਦੋ ਗੁਰਮੁਖ ਪਿਆਰੇ, ਭਾਈ ਪਿਰਥਾ ਅਤੇ ਭਾਈ ਖੇਡਾ ਸੋਇਨੀ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਅਤੇ ਸ਼ਬਦ ਕੀਰਤਨ ਚੱਲਦਾ ਸੀ, ਮਨ ਜੁੜ ਗਿਆ। ਜਦੋਂ ਸਮਾਪਤੀ ਹੋਈ ਤਾਂ ਪਾਤਸ਼ਾਹ ਜੀ ਪੁੱਛਦੇ ਨੇ ਕਿ ਭਾਈ ਗੁਰਸਿੱਖੋ, ਦੱਸੋ ਤੁਸੀਂ ਕੀ ਲੈਣ ਵਾਸਤੇ ਆਏ, ਤੁਹਾਨੂੰ ਕੀ ਚਾਹੀਦਾ? ਤੁਹਾਡਾ ਮਨ ਇਕਾਗਰ ਚਿੱਤ ਹੋ ਗਿਆ। ਕਹਿਣ ਲੱਗੇ, ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਦਿਓ, ਤੁਹਾਡੀ ਸ਼ਰਨ ਵਿੱਚ ਹਮੇਸ਼ਾ ਜੁੜੇ ਰਹੀਏ, ਕਦੇ ਤੁਹਾਡੇ ਚਰਨਾਂ ਦੇ ਨਾਲੋਂ ਸਾਡਾ ਵਿਛੋੜਾ ਬਣੇ ਹੀ ਨਾ। ਦੁਨੀਆ ਦੇ ਮਾਲ ਪਦਾਰਥ ਪਾਤਸ਼ਾਹ ਜੀ ਤੁਸੀਂ ਬਹੁਤ ਦਿੱਤੇ ਆ, ਅਣਮੰਗਿਆ ਦਾਨ ਦੀਚੈ ਦਾਤੇ ਤੇਰੀ ਭਗਤ ਪਰੇ ਭੰਡਾਰਾ। ਹੇ ਦਾਤਿਆ, ਜਿਹੜੇ ਤੇਰੇ ਪਾਸੋਂ ਮੰਗਦੇ ਵੀ ਨਹੀਂ ਨਾ, ਤੂੰ ਉਹਨਾਂ ਨੂੰ ਵੀ ਮਾਲਾ ਮਾਲ ਕਰ ਦਿੰਦਾ, ਬੇਅੰਤ ਬਖਸ਼ਿਸ਼ਾਂ ਕਰਦਾ, ਕਿਸੇ ਗੱਲ ਦਾ ਕੋਈ ਘਾਟਾ ਨਹੀਂ, ਮਾਲ ਡੰਗਰ ਦਾ ਧਨ ਜਾਇਦਾਦ ਦਾ। ਇੱਕ ਸਾਡੀ ਬੇਨਤੀ ਆ, ਤੁਹਾਡੇ ਚਰਨਾਂ ਦੇ ਨਾਲੋਂ ਕਦੇ ਵਿਛੋੜਾ ਨਾ ਬਣੇ। ਫਿਰ ਪਾਤਸ਼ਾਹ ਜੀ ਨੇ ਆਖਿਆ, ਸਾਡੇ ਚਰਨ ਸੰਗਤ ਵਿੱਚ ਵੱਸਦੇ, ਸੰਗਤ ਦੇ ਵਿੱਚ ਆ, ਭਾਵ ਜਿਹੜਾ ਗੁਰੂ ਦਾ ਸ਼ਬਦ ਆ ਇਹਦੇ ਨਾਲ ਤੁਸੀਂ ਜੁੜਨਾ, ਸਰੀਰਾਂ ਦੇ ਨਾਲ ਨਹੀਂ ਜੁੜਨਾ। ਹਾਂ, ਸਤਿਕਾਰ ਕਰਨਾ, ਜੋ ਦੀਸਾ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਉ, ਵੱਡਿਆਂ ਦਾ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜੇ ਨਾਮ ਜਪਦੇ ਨੇ ਗੁਰਮੁਖ ਜਨ। ਪਰ ਪਾਤਸ਼ਾਹ ਜੀ ਨੇ ਆਖਿਆ, ਸਰੀਰਾਂ ਦੇ ਨਾਲ ਜੁੜੋਗੇ ਅਤੇ ਵਿਛੜੋਗੇ, ਸ਼ਬਦ ਨਾਲ ਜੁੜੋਗੇ ਹਮੇਸ਼ਾ ਵਾਸਤੇ ਵਿਕਾਰੀ ਬਿਰਤੀ ਉੱਤੇ ਕਾਬੂ ਪੈ ਜਾਏਗਾ, ਪਰਮਾਤਮਾ ਦੇ ਨਾਲ ਤੁਹਾਡੀ ਸਾਂਝ ਬਣੀ ਰਹੇਗੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਪਿਰਥਾ ਖੇਡਾ ਸੋਇਰੀ ਚਰਨ ਸਰਨ ਸੁਖ ਸਹਿਜ ਸਮਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਸੁਣਿਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਭੌੜੇ ਬਣ ਗਏ। ਤੋ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਭਾਈ ਗੁਰੂ ਦਾ ਸ਼ਬਦ ਸਾਡੇ ਮਨ ਦੀ ਵਿਕਾਰੀ ਬਿਰਤੀ ਨੂੰ ਮਾਰ ਦਿੰਦਾ ਹੈ, ਅਤੇ ਜਿਹੜਾ ਗੁਰੂ ਦਾ ਸ਼ਬਦ ਆ ਮੁਕਤੀ

ਇੱਕ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਅਤੇ ਗੁਰੂ ਦੇ ਜਿਹੜੇ ਬਚਨੇ ਆ, ਇਹ ਸਾਡਾ ਮਨ ਅਤੇ ਸਾਡਾ ਤਨ ਦੋਵਾਂ ਨੂੰ ਠੰਡਿਆਂ ਕਰ ਦਿੰਦਾ। ਤਬ ਤੁਮਾਹੇ ਠਾਂਢ ਵਰਤਾਏ, ਆਨੰਦ ਭਇਆ ਦੁੱਖ ਨਾਠੇ ਭਾਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ ਰਿਹਾ, ਇਤਿਹਾਸ ਸਾਡੇ ਸਾਹਮਣੇ ਹੈ। ਔਰ ਉਹ ਲੋਕ ਤਪ ਰਹੇ ਸਨ ਅਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਬਿਲਕੁਲ ਠੰਡੇ ਨੇ। ਆਖਿਆ ਸੀ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਈ ਮੀਆਂ ਮੀਰ ਵਰਗੇ ਫਕੀਰ ਉਹਨਾਂ ਨੂੰ ਵੀ ਆਖਿਆ ਸ਼ਾਂਤ ਹੋ ਜਾਓ, ਇਹ ਸਾਰਾ ਕੁਝ ਪਰਮੇਸ਼ਰ ਦੇ ਭਾਣੇ ਦੇ ਵਿੱਚ ਆ। ਸੋ ਭਾਈ, ਜਿਹੜਾ ਗੁਰੂ ਦਾ ਸ਼ਬਦ ਆ, ਇਹ ਸਾਡਾ ਮਨ ਵੀ ਅਤੇ ਜਿਹੜਾ ਸਾਡਾ ਤਨ ਆ ਉਹਨੂੰ ਵੀ ਠੰਡਿਆ ਕਰ ਦਿੰਦਾ ਅਤੇ ਸਾਡਾ ਮਨ ਪਵਿੱਤਰ ਹੋ ਜਾਂਦਾ ਜਦੋਂ ਗੁਰੂ ਦੇ ਸ਼ਬਦ ਆ ਸਾਡੇ ਹਿਰਦੇ ਵਿੱਚ ਨਿਵਾਸ

ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਏ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਇਸ ਸੰਸਾਰ ਦੇ ਵਿੱਚ ਜੇ ਕੋਈ ਦਾਤਾ ਹੈ ਤਾਂ ਗੁਰੂ ਦਾ ਸ਼ਬਦ ਇਹ ਸਮਝਾ ਦਿੰਦਾ ਕਿ ਪਰਮਾਤਮਾ ਹੀ ਦਾਤਾ ਹੈ। ਉਸ ਦਾਤੇ ਦੇ ਨਾਲ ਅਸੀਂ ਜੁੜਨਾ, ਕਿਉਂਕਿ ਜਿਹੜੇ ਮਨਮੁੱਖ ਬੰਦੇ ਨੇ ਉਹਨਾਂ ਦੀ ਵਿਕਾਰੀ ਬਿਰਤੀ ਬਣੀ ਰਹਿੰਦੀ ਆ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਇਹ ਗੁਰਮੁਖਾਂ ਵਾਲੀ ਬਿਰਤੀ ਬਣਾ ਦਿੰਦੀ ਆ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਤੁਹਾਡਾ ਸਾਰਿਆਂ ਦਾ ਦਾਤਾ ਸਤਿਗੁਰੂ ਦਾ ਸ਼ਬਦ ਆ। ਜਦੋਂ ਇਸ ਦੇ ਨਾਲ ਸਾਡਾ ਮਨ ਜੁੜ ਜਾਏਗਾ ਤਾਂ ਫਿਰ ਜੀਵ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਸਮਾ

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਈ, ਆਤਮਿਕ ਜੀਵਨ ਦੀ ਸੂਝ ਤੋਂ ਉਹ ਮਨੁੱਖ ਸੱਖਣਾ ਹੈ। ਇਹਨਾਂ ਅੱਖਾਂ ਦੇ ਨਾਲ ਸੰਸਾਰ 'ਤੇ ਦੇਖੇਗਾ, ਰੱਬ ਦੇ ਘਰ ਦੀ ਪਰਮਾਰਥ ਦੀ ਉਹਨੂੰ ਸੋਝੀ ਨਹੀਂ ਆਉਂਦੀ। ਸੋਝੀ ਤਾਂ ਆਏਗੀ ਜੇ ਗੁਰੂ ਦੇ ਸ਼ਬਦ ਨਾਲ ਜੁੜਾਂਗੇ। ਗੁਰੂ ਦੇ ਸ਼ਬਦ ਨਾਲ ਜਦੋਂ ਜੁੜੇ, ਗੁਰੂ ਨੇ ਸਮਝਾ ਦਿੱਤਾ, ਵਵਾ ਵੈਰ ਨਾ ਕਰੀਐ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਵਾਸ ਦੇਵ ਜਲਥਲ ਮੈਂ ਰਵਿਆ, ਗੁਰਪ੍ਰਸਾਦ ਵਿਰਲੇ ਹੀ ਗਵਿਆ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਗੁਰੂ ਨੇ ਸਮਝਾ ਦਿੱਤਾ, ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁੰਦਰ ਦੇਵੀ ਦੇਵਾ। ਇਹ ਜਿੰਨੇ ਵੀ ਦੇਵੀ ਦੇਵਤੇ ਆ, ਇਹ ਵੀ ਸਾਰੇ ਭਰਮ ਦੇ ਵਿੱਚ ਹੀ ਆ। ਭਾਈ ਤੁਸੀਂ ਸ਼ਬਦ ਨਾਲ ਜੁੜਨਾ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਹਾੜ ਨੀਰ ਪਖਾਲੀਏ ਭਾਈ, ਜਲਮੈ ਬੂਢੇ ਤੇ ਪੱਥਰ ਉੱਤੇ ਪਾਣੀ ਪਾਈ ਜਾਵਾਂਗੇ, ਅਤੇ ਪੱਥਰ ਜਿਹੜਾ ਵਾ ਉਹ ਕਿੰਨਾ ਕੁ ਚਿਰ ਠੰਡਾ ਹੋਵੇਗਾ। ਪੱਥਰ ਨੇ ਪੱਥਰ ਹੀ ਰਹਿਣਾ ਹੈ, ਪੱਥਰ ਮੂਲ ਨਾ ਭਿੱਜੇ ਸੈ ਵਰਿਆਂ ਵਸੇ। ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਆ, 100 ਵਰੇ ਭਾਵੇਂ ਉਹਦੇ ਉੱਤੇ ਪਾਣੀ ਪਾਉਂਦੇ ਰਹੀਏ, ਪੱਥਰ ਦੇ ਵਿੱਚ ਕੋਈ ਤਬਦੀਲੀ ਨਹੀਂ। ਜਿਹੜੇ ਪੱਥਰ ਦਿਲ ਨੇ, ਪੱਥਰ ਵਰਗਾ ਸੁਭਾਅ, ਉਹਨਾਂ ਦੇ ਸੁਭਾਅ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਪੰਕਤੀ ਦੇ ਰਾਹੀਂ, ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਿਹੜੇ ਜੀਵ ਗੁਰੂ ਦੇ ਸ਼ਬਦ ਨਾਲ ਨਹੀਂ ਨਾ ਜੁੜਦੇ, ਆਤਮਿਕ ਤੌਰ 'ਤੇ ਬੋਲੇ ਨੇ, ਔਰ ਉਹ ਲੋਕ ਕੰਨਾਂ ਤੋਂ ਵੀ ਬੋਲੇ ਅਤੇ ਅੱਖਾਂ ਤੋਂ ਅੰਨੇ ਨੇ। ਨਾ ਉਹਨਾਂ ਨੂੰ ਕੋਈ ਸੁਣਦਾ ਅਤੇ ਨਾ ਉਹਨਾਂ ਨੂੰ ਕੁਝ ਦਿਖਾਈ ਦਿੰਦਾ, ਭਾਵ ਦੁਨਿਆਵੀ 'ਤੇ ਦਿਖਦਾ, ਰੱਬ ਦੇ ਘਰ ਦੀ ਉਹਨਾਂ ਨੂੰ ਕੋਈ ਸੋਝੀ ਨਹੀਂ ਆਉਂਦੀ। ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣੀ ਬਹੁ ਰੋੜ ਕਚੋੜਾ। ਉਹ ਦੁਨਿਆਵੀ ਪਦਾਰਥਾਂ ਵਿੱਚ ਖੱਜ ਧੋ ਕੇ ਮਾਇਆ ਮੋਹ ਦੇ ਲੱਭ ਲਾਲਚ ਵਿੱਚ

ਪਾਤਸ਼ਾਹ ਮਹਾਰਾਜ ਚੌਥੇ ਪਦ ਅੰਦਰ ਬਚਨ ਕਰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪ ਹੀ ਜੀਵਾਂ ਨੂੰ ਦੇਖਦਾ ਹੈ ਅਤੇ ਆਪ ਹੀ ਇਸ ਪਾਸੇ ਲਾਉਂਦਾ, ਉਹਦੇ ਤੋਂ ਬਿਨਾਂ ਹੋਰ ਸੰਸਾਰ ਦਾ ਕਰਨ ਕਰਾਵਨਹਾਰ

ਨਾਨਕ ਪਦ ਸ਼ਬਦ ਵਰਤ ਕੇ ਨਾਨਕ ਨਾਮ ਦੀ ਮੋਹਰ ਲਾ ਕੇ ਤੀਸਰੇ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਮੁੱਖ ਵਾਕ ਸ਼ਬਦ ਦੀ ਇੱਥੇ ਸਮਾਪਤੀ ਕਰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਜਿਨ੍ਹਾਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦਾ ਨਿਵਾਸ ਹੋ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਸੰਸਾਰ ਉੱਤੇ ਦੂਸਰਾ ਨਹੀਂ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ। ਇਹ ਸਮੁੱਚੇ ਸ਼ਬਦ ਅੰਦਰ ਇਹ ਪਾਤਸ਼ਾਹ ਜੀ ਨੇ ਦਰਸਾਇਆ ਮਨਮੁਖ ਜਨਮ ਗਵਾ ਲੈਂਦਾ, ਗੁਰਮੁਖ ਜਿਹੜਾ ਉਹ ਨਾਮ ਜਪਣ ਕਰਕੇ ਮਨੁੱਖਾ ਜਨਮ ਦੀ ਬਾਜੀ ਜਿੱਤ ਲੈਂਦਾ ਹੈ। ਆਓ ਜੋ ਲੜੀ ਵਾਰ ਰੋਜ਼ਾਨਾ ਹੀ ਗੁਰੂ ਸ਼ਬਦ ਦੀ ਕਥਾ ਇਸ ਪਾਵਨ ਪਵਿੱਤਰ ਸਥਾਨ ਉੱਤੇ ਕੀਤੀ ਜਾਂਦੀ ਹੈ, ਇਸ ਲੜੀ ਵਾਰ

ਕੋਈ ਘਾਹ ਨਾ ਰਹਿਣ ਦੇ, ਘਾਹ ਦਾ ਬੂਟਾ ਨਾ ਰਹਿ ਜਾਏ, ਤਾਂ ਕਿ ਇੱਥੇ ਵੀ ਕਿਸੇ ਵੇਲੇ ਅੱਗ ਦਾ ਸੇਕ ਨਾ ਲੱਗ ਜਾਏ। ਸਤਿਗੁਰੂ ਨੇ ਸਮਝਾਇਆ ਕਿ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚ ਜਾਓ। ਜਦੋਂ ਗੁਰੂ ਉਸਤਾਦ ਨਾਲ ਆਪਾਂ ਜੁੜਾਂਗੇ, ਫਿਰ ਗੁਰੂ ਉਸਤਾਦ ਇਹ ਗੱਲ ਜਿਹੜੀ ਆ ਉਹ ਸਾਨੂੰ ਸਮਝਾ ਦਿੰਦੇ ਨੇ, ਅਤੇ ਮੱਥੇ ਦੇ ਫਿਰ ਵੱਡੇ ਭਾਰ

ਇਸ ਪਾਵਨ ਸਲੋਕ ਦੇ ਅੰਦਰ ਜਿਹੜਾ ਦੂਸਰਾ ਸਲੋਕ ਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਥੇ ਵੀ ਨਾਨਕ ਪਦ ਵਰਤ ਕੇ ਅਤੇ ਫਿਰ ਪਾਤਸ਼ਾਹ ਜੀ ਇਸਲਾਮ ਲੋਕਾਂ ਦੀ ਇੱਕ ਉਦਾਹਰਣ ਦਿੰਦੇ ਆ। ਉਹ ਲੋਕ ਕੀ ਕਰਦੇ ਨੇ, ਪੀਠਾ ਵੀ ਉਹਨਾਂ ਲੋਕਾਂ ਨੇ ਭੋਜਨ ਪਕਾਇਆ, ਉਹਨੂੰ ਪੀਸਿਆ, ਫਿਰ ਉਹਨੂੰ ਪਕਾਇਆ, ਧਰਿਆ ਆਣ ਮੌਜੂਦ, ਉਹਨੂੰ ਲਿਆ ਕੇ ਜਿਸ ਥਾਂ 'ਤੇ ਭੋਜਨ ਛਕੀਦਾ ਹੈ, ਛਕਾਈਦਾ ਹੈ, ਜਿਵੇਂ ਰਸੋਈ ਵਿੱਚ ਤਿਆਰ ਕੀਤਾ ਜਾਂਦਾ, ਉਹਨੂੰ ਛਕਣ ਵਾਸਤੇ ਉਹਨਾਂ ਨੇ ਲਿਆ ਕੇ

0: ਹੁਣ ਇਸਲਾਮ ਧਰਮ ਦੀ ਮਰਿਆਦਾ ਦੇ ਮੁਤਾਬਕ ਇਹ ਭੋਜਨ ਤੇ ਸਾਰੇ ਆ ਗਏ, ਅੱਗੇ ਪਏ ਨੇ। ਹੁਣ ਉਡੀਕਦੇ ਨੇ ਕਿ ਸਾਡੇ ਮੌਲਵੀ ਸਾਹਿਬ ਆਉਣਗੇ, ਉਹ ਆਣ ਕੇ ਇੱਥੇ ਦਰੂਦ ਪੜਨਗੇ, ਭਾਵ ਇੱਕ ਖਾਸ ਨਮਾਜ਼ ਪੜਨਗੇ। ਜਿੰਨਾ ਚਿਰ ਤੱਕ ਉਹ ਨਮਾਜ਼ ਨਹੀਂ ਪੜ੍ਹਦੇ, ਉਨ੍ਹਾਂ ਚਿਰ ਤੱਕ ਉਹ ਇਸ ਭੋਜਨ ਨੂੰ ਖਾ ਨਹੀਂ ਸਕਦੇ। ਅਤੇ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਦਾਹਰਨ ਦੇ ਕੇ ਅਤੇ ਸਾਨੂੰ ਸੰਸਾਰਕ ਜੀਵਾਂ ਨੂੰ ਇਹ ਸਮਝਾਉਂਦੇ ਨੇ ਕਿ ਭਾਏ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਗ ਸੁਣਾਇਆ। ਬੇਸ਼ੱਕ ਮਨੁੱਖ ਜਿੰਨੀ ਮਰਜ਼ੀ ਸੰਸਾਰੀ ਜੀਵ ਜ਼ਿੰਦਗੀ ਦੇ ਵਿੱਚ ਆਪਣੀਆਂ ਚਤਰਾਈਆਂ ਚਲਾਕੀਆਂ ਕਰੇ, ਪਰ ਜਿਹੜਾ ਸਤਿਗੁਰੂ ਆ ਨਾ, ਗੁਰੂ ਦੇ ਮਿਲਾਪ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਬਾਕੀ ਫਿਰ ਕਰਮ ਕਾਂਡ ਬਣ ਜਾਂਦੇ ਆ। ਇਸ ਕਰਕੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਵੀ ਜੁੜਨਾ। ਜਦੋਂ ਜੁੜਾਂਗੇ ਫਿਰ ਸੱਚੇ ਪਾਤਸ਼ਾਹ ਜੀ ਦੇ ਸਾਡੇ ਉੱਤੇ ਬਖਸ਼ਿਸ਼ ਹੋ ਜਾਵੇਗੀ।
1: ਮਹੱਲਾ ਪੰਜਵਾਂ।
0: ਅਗਲੇ ਸਲੋਕ ਦੇ ਅੰਦਰ ਫਿਰ ਪੰਜਵੇਂ ਪਾਤਸ਼ਾਹ

0: ਤੇ ਇਸ ਸਲੋਕ ਨੂੰ ਸਾਡੇ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਗੁਰਮੁਖ ਪਿਆਰੇ ਭੋਜਨ ਛਕਣ ਤੋਂ ਪਹਿਲਾਂ ਇਸ ਸਲੋਕ ਨੂੰ ਵੀ ਪੜ੍ਹਦੇ ਨੇ, ਆਮ ਤੌਰ 'ਤੇ ਸਾਰੇ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਬਤ ਬਚਨ ਕਰਦੇ ਨੇ ਕਿ ਵੇਖੋ ਕਈ ਵਾਰੀ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਕੋਲ ਕੋਈ ਤਵਾ ਵੀ ਨਹੀਂ ਉਹ ਭੂਮੀ ਦੇ ਉੱਤੇ ਭੋ ਤੋਂ ਭੂਮੀ ਜਿਹੜੀ ਜ਼ਮੀਨ ਹੁੰਦੀ ਆ ਪੁੰਜੇ ਹੀ ਪ੍ਰਸ਼ਾਦੇ ਪਕਾਉਂਦੇ, ਕਿਵੇਂ ਜਿਵੇਂ ਕਿਸੇ ਇੱਟ ਉੱਤੇ ਰੱਖ ਲਿਆ ਉਹਨਾਂ ਨੇ ਉਹ ਆਪਣੀ ਆਟੇ ਦਾ ਬਣਾ ਕੇ ਪੇੜਾ ਅਤੇ ਉਹਦੇ ਉੱਤੇ ਉਹਨਾਂ ਨੇ ਉਸ ਭੋਜਨ ਨੂੰ ਗਰਮ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਚਨ ਕਰ ਰਹੇ ਨੇ ਕਿ ਦੇਖ ਭਾਈ ਨਾਨਕ ਪਦ ਲਾ ਕੇ ਕੁਝ ਜੀਵਾਂ ਨੇ ਆਪਣਾ ਭੋਜਨ ਧਰਤੀ ਉੱਤੇ ਰੱਖ ਕੇ ਪਕਾਇਆ ਕਿਸੇ ਇੱਟਾਂ ਦੇ ਉੱਤੇ ਜਾਂ ਕਿਸੇ ਵੀ ਜੋ ਵੀ ਉਹਨਾਂ ਨੇ ਵਧੀਆ ਸਥਾਨ ਦੇਖਿਆ ਜ਼ਮੀਨ ਉੱਤੇ ਇਸ ਭੋਜਨ ਨੂੰ ਰੋਟੀਆਂ ਨੂੰ ਪਕਾਇਆ ਪਾਈਆਂ ਥਾਲੇ ਮਾਹੇ ਛਕਣ ਵਾਸਤੇ ਉਸ ਭੋਜਨ ਨੂੰ ਉਹਨਾਂ ਨੇ ਥਾਲ ਦੇ ਵਿੱਚ ਪਰੋਸ ਲਿਆ ਹੈ।
1: ਜਿਨੇ ਗੁਰੂ ਮਨਾਇਆ ਰਾਜ ਰਾਜ ਸੇਈ ਖਾਹੇ।
0: ਅਸਲ ਦੇ ਵਿੱਚ ਜਿਨ੍ਹਾਂ ਨੇ ਸਤਿਗੁਰੂ ਨੂੰ ਮਨਾ ਲਿਆ, ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈ ਲਈ, ਜਿਨ੍ਹਾਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਲਈਆਂ, ਜਿਹੜਾ ਆਤਮਿਕ ਆਨੰਦ ਆ ਉਸ ਭੋਜਨ ਦੀ ਗੱਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।

ਇਸ ਪਾਵਨ ਸਲੋਕ ਅੰਦਰ ਕਰਦੇ ਆ, ਕਿਉਂਕਿ ਇੰਨਾ ਵੱਡਾ ਕਾਰਜ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤਾ ਪਾਵਨ ਸਰੂਪ ਦੀ ਸੰਪਾਦਨਾ। ਅਤੇ ਫਿਰ ਆਖਿਆ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਇਹ ਪਰਮੇਸ਼ਰ ਦੇ ਨਾਮ ਦਾ ਆਤਮਿਕ ਭੋਜਨ ਆ। ਹੇ ਭਾਈ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰ। ਜਿਹੜਾ ਵੀ ਇਸ ਨਾਮ ਰੂਪੀ ਭੋਜਨ ਨੂੰ ਛਕਲੇਗਾ ਉਹਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਏਗਾ। ਫਿਰ ਉਹਨੂੰ ਭਾਵੇਂ ਕਿੰਨੇ ਵੀ ਤਸੀਹੇ ਦਿੱਤੇ ਜਾਣ, ਭੁੱਖਿਆਂ ਰੱਖਿਆ ਜਾਏ, ਪਾਣੀ ਪੀਣ ਵਾਸਤੇ ਨਾ ਦਿੱਤਾ ਜਾਏ, ਆ ਇਹਨਾਂ ਦਿਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਨੇ। ਅਤੇ ਚੰਦੂ ਨੂੰ ਮੌਕਾ ਮਿਲਦਾ, ਭਾਵੇਂ ਬਾਦਸ਼ਾਹ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੁੰਦੀ ਆ, ਇਹੀ ਕਹਿੰਦਾ ਸੀ ਜੇ ਜਲ ਛਕਣਾ ਤਾਂ ਵੀ ਤੁਹਾਨੂੰ ਜੁਰਮਾਨਾ ਹੈ, ਇਹ ਤਾਰਨਾ ਪਵੇਗਾ। ਜੇ ਤੁਸੀਂ ਭੋਜਨ ਦਾ ਟੁਕੜਾ ਛਕਣਾ ਤਾਂ ਵੀ ਤੁਹਾਨੂੰ ਸਰਕਾਰੀ ਜੁਰਮਾਨਾ ਤਾਰਨਾ ਪਵੇਗਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਂਤ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਠੰਡ ਵਰਤਾਉਂਦੀ, ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਿਖਾਵੇ ਦੇ ਵਿੱਚ ਸੜੀ ਪਈ ਆ, ਪਰ ਜਿਹੜਾ ਪਰਮੇਸ਼ੁਰ ਦਾ ਨਾਮ ਇਹ ਠੰਡ ਵਰਤਾਉਂਦਾ। ਹੇ ਭਾਈ, ਜਿਸ ਨੇ ਗੁਰੂ ਨੂੰ ਮਨਾ ਲਿਆ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਏ, ਉਹ ਜੀਵ ਪਰਮੇਸ਼ੁਰ ਦੇ ਨਾਮ ਦਾ ਭੋਜਨ ਰੱਜ ਰੱਜ

ਇਸ ਪੌੜੀ ਅੰਦਰ ਪਾਤਸ਼ਾਹ ਜੀ ਬਚਨ ਕਰਦੇ ਨੇ, ਵਾਹਿਗੁਰੂ ਤੁਸੀਂ ਸੰਸਾਰ ਨੂੰ ਪੈਦਾ ਕੀਤਾ ਤੇ ਬੜਾ ਵੱਡਾ ਖੇਲ ਵੀ ਰਚਾ ਦਿੱਤਾ, ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਆ, ਮਨੁੱਖ ਮੈਂ ਕਰਦਾ ਫਿਰਦਾ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਹੇ ਪਾਤਸ਼ਾਹ, ਤੁਸੀਂ ਸੰਸਾਰ ਨੂੰ ਪੈਦਾ ਕੀਤਾ ਤੇ ਪੈਦਾ ਕਰਕੇ ਬਹੁਤ ਵੱਡਾ ਖੇਲ ਰਚਾ ਦਿੱਤਾ, ਜੀਵਾਂ ਦੇ ਅੰਦਰ ਹਉਮੈ ਹੰਕਾਰ, ਜਿਹੜੇ ਕੁਝ ਜੀਵ ਆ ਉਹਨਾਂ ਦੇ ਅੰਦਰ ਹਉਮੈ

ਅਤੇ ਇਹਦੇ ਵਿੱਚ ਪੰਜ ਚੋਰ ਨੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ, ਅਵਰ ਪੰਚਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ, ਮਾਰਹਿ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬਿਖਮ ਕਨਾ। ਹੇ ਪਾਤਸ਼ਾਹ ਜੀ, ਇੱਕ ਮੇਰਾ ਸਰੀਰ ਅਤੇ ਮੇਰੇ ਸਾਹਮਣੇ ਪੰਜ ਚੋਰ ਨੇ, ਇੱਕ ਬੰਦਾ ਪੰਜਾਂ ਦੇ ਨਾਲ ਕਿਵੇਂ ਲੜੇਗਾ? ਤੋ ਪਾਤਸ਼ਾਹ ਜੀ ਦੱਸ ਰਹੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਮੰਦਰ ਏਕ ਆ, ਸਰੀਰ ਏਕ ਆ, ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਬੁਰਿਆਈ ਇਹ ਪੰਜ ਚੋਰ ਨੇ, ਇਹ ਸਦਾ ਹੀ ਸਾਡੇ ਸਰੀਰ ਅੰਦਰ ਭੈੜ ਕਰਦੇ ਨੇ, ਮਾੜੇ ਪਾਸੇ ਨੂੰ

0: ਹੁਣ ਪੰਜ ਗਿਆਨ ਇੰਦਰੀ ਨੇ ਅਤੇ ਪੰਜ ਜਿਹੜੇ ਆ ਕਰਮ ਇੰਦਰੀ ਆ, ਜੀਵ ਇੱਕ ਆ। ਇਹ ਦਸੇ ਇੰਦਰੀਆਂ ਜਿਹੜੀਆਂ ਨੇ ਇਸ ਮਨੁੱਖ ਦੇ ਮਨ ਨੂੰ ਚੰਚਲ ਬਣਾਈ ਜਾਂਦੀਆਂ ਹਨ।
1: ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰ ਹੈ ਪਰਮਾਈਆ।
0: ਬਸ ਇਹਨਾਂ ਇੰਦਰੀਆਂ ਨੇ ਮਾਇਆ ਦੇ ਜੰਜਾਲ ਵਿੱਚ ਫਸ ਕੇ ਸਾਡੇ ਮਨ ਨੂੰ ਮੋਹ ਲਿਆ ਹੈ ਅਤੇ ਇਹ ਜੀਵ ਰੋਜ਼ਾਨਾ ਹੀ ਇਹਨਾਂ ਇੰਦਰੀਆਂ ਦੇ ਵੱਸ ਹੋ ਕੇ ਇਹ ਜਿਹੜੇ ਵਿਕਾਰ ਨੇ ਇਹਨਾਂ ਦੇ ਵੱਸ ਵਿੱਚ ਪੈ ਕੇ ਭਟਕਣਾਂ ਦੇ ਵਿੱਚ ਪੈ ਜਾਂਦਾ, ਮਨ ਟਿਕਾਓ ਵਿੱਚ ਨਹੀਂ ਆਉਂਦਾ। ਜਿਵੇਂ ਚੰਦੂ ਵਰਗੇ ਭਟਕਣਾਂ ਦੇ ਵਿੱਚ ਹੀ ਪਏ ਸਨ, ਔਰ ਸ਼ੇਖ ਫਰੀਦ ਬੁਖਾਰੀ ਵਰਗੇ, ਸ਼ੇਖ ਅਹਿਮਦ ਸਰਹੰਦੀ ਵਰਗੇ, ਇਹ ਸਾਰੇ ਭਟਕਣਾਂ ਦੇ ਵਿੱਚ ਹੀ ਪਏ ਸਨ। ਹੇ ਪਾਤਸ਼ਾਹ, ਇਹ ਜੀਵਨ ਨੂੰ ਭਰਮਾਈ ਫਿਰਦੇ।

0: ਨੂੰ ਇਹੋ ਭਾਉਂਦਾ ਹੈ ਪਰਮਾਤਮਾ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦਾ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇਹ ਫਿਰ ਸ਼ਕਤੀ ਜਿਹੜੀ ਮਾਇਆ ਵਾ ਉਹਨਾਂ ਦੇ ਕੋਲੋਂ ਹਾਰ ਜਾਂਦੀ ਆ, ਉਹਦੀ ਜਿੰਦ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ, ਜਨਮ ਸਫਲਾ ਹੋ ਜਾਂਦਾ ਹੈ।
1: ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆ,
0: ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੰਗਤ ਦੇ ਨਾਲ ਮਿਲਾ ਲਿਆ ਉਹਨਾਂ ਨੂੰ ਪਾਤਸ਼ਾਹ ਜੀ ਨੇ ਇਹ ਜਿਹੜਾ ਜਾਗਿਆ ਸੰਸਾਰ ਇਹਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਰੱਖ ਲਿਆ ਮੋਹ ਮਾਇਆ ਦੇ ਜੰਜਾਲ ਦੇ ਵਿੱਚੋਂ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬਚਾ ਲਿਆ। ਇਹੀ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਾਨਾ ਔਰ ਪੀਲੂ ਜਿਹੜੇ ਆਏ ਸਨ ਇਹੀ ਸਮਝਾਏ। ਮਹਾਰਾਜ ਜੀ ਨੇ ਆਖਿਆ ਸੀ ਇਹ ਸੰਸਾਰ ਮਾੜਾ ਨਹੀਂ ਕਿਉਂਕਿ ਪਰਮਾਤਮਾ ਨੇ ਪੈਦਾ ਕੀਤਾ, ਨਿੰਦਾ ਨਾ ਉਹ ਲਿਆ ਜਿਨ੍ਹਾਂ ਉੱਤੇ ਪਰਮਾਤਮਾ ਨੇ ਦਇਆ ਕਰ ਦਿੱਤੀ ਉਹ ਸਤਸੰਗਤ ਵਿੱਚ ਆਣ ਕੇ

0: ਜਿਵੇਂ ਨਦੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਫਿਰ ਨਦੀ ਵਿੱਚ ਹੀ ਸਮਾ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਆ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਉਹ ਵਾਹਿਗੁਰੂ ਅਕਾਲ ਪੁਰਖ ਵਿੱਚ ਹੀ ਲੀਨ ਹੋ ਜਾਂਦੇ ਆ। ਗੁਰ ਕਿਰਪਾ ਜਿਹੇ ਨਰਕੋ ਕੀਨੀ, ਤੇਹੇ ਜੁਗਤ ਪਛਾਨੀ, ਨਾਨਕ ਲੀਨ ਭਇਓ। ਉਹ ਜਿਹੜੇ ਜੀਵ ਆ ਨਾ, ਅਕਾਲ ਪੁਰਖ ਪਰਮਾਤਮਾ ਦੇ ਨਾਲ ਲੀਨ ਹੋ ਜਾਂਦੇ ਆ, ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਉਹ ਜੁੜ ਜਾਂਦੇ ਆ। ਉਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਉਹਨਾਂ ਦੇ ਵਿੱਚ, ਅਤੇ ਪਰਮਾਤਮਾ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਸੋ ਇਸ ਲੜੀਵਾਰ ਕਥਾ ਦੇ ਰਾਹੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਸੰਸਾਰਿਕ ਜੀਵਾਂ ਨੂੰ ਦਰਸਾ ਦਿੱਤਾ ਹੈ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ, ਉਹਨਾਂ ਦਾ ਬਹੁਤ ਧੰਨਵਾਦ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਆ, ਸ੍ਰੀ ਦਰਬਾਰ ਸਾਹਿਬ ਜੀ ਦਾ ਭੁੱਲਾਂ ਦਾਸ ਦੀਆਂ, ਜੇ ਕੋਈ ਚੰਗਾ ਬਚਨ ਲੱਗੇ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾ ਲੈਣਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ

0: ਫਤਿਹ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਜਿੰਦ ਦੇ ਕੂਤ ਲਾਲ ਲਾਲੀ ਦੇਖਣ ਮੈਂ ਗਈ, ਲਾਲੀ ਦੇਖਣ ਮੈਂ ਗਈ, ਸੋ ਮੈਂ ਵੀ ਹੋਏ ਗਈ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670 Avenue, North East, Calgary। ਰੱਬ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-5600। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-70

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

खुद खसम बिहरवान नानक।

ਸੰਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ।

ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਖੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੀ ਭਲੇ ਸੰਜੋਗਾ ਉਠ ਇਸ਼ਨਾਨ ਕਰੋ ਪ੍ਰਭਾਤੇ।

ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਸੁਖ ਸਹਿਜ ਸੇਤੀ ਕਰ ਜਾਤੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਭੈ ਭੂਲੇ ਸੁਤ ਦਾ ਰਾਸਿਓ ਪ੍ਰੀਤ ਲਗਾ ਇੱਕ ਉੱਤਮ ਪਰ

ਸਰਲਾਈ ਮਾਨਿਓ ਕੇ ਮਾਨ ਗੁਰੂ ਨਿਤਾਨਿਓ ਕੇ ਤਾ ਅੰਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗੁਰੂ ਗਰੀਬ ਨਿਵਾਸ।

जीवन मुक्त सो आखिए मर जी मरिया जन नानक सतगुरु में।

0: ਕਰ।
1: ਲੋਕ ਮਹੱਲਾ ਪਹਿਲਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ, ਸੱਚ ਜੋ ਮਰ ਜਮੈ ਸੁਖਚਨ ਕਾ ਜਮਹਲਾ ਪਹਿਲਾ।
0: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨੇ ਆਓ, ਵੱਡੀ ਵਡਿਆਈ ਜਾ ਨੇਚਲ ਥਾਓ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੁਝੈ ਸਭ ਭਾਓ, ਵੱਡੀ ਵਡਿਆਈ ਜਾ ਪੁੱਛਣਾ ਦਾ, ਵੱਡੀ ਵਡਿਆਈ ਜਾ ਪਿਆ ਨਾਨਕ ਕਰਨਾ ਕਥਨੀ ਜਾਏ, ਕੀਤਾ ਕਰਨਾ ਸਰਬਰ ਜਾਏ, ਮਹੱਲਾ ਦੂਜਾ
1: ਜਗ ਸੱਚੇ ਕੀ ਹੈ ਕੋਟੜ, ਸੱਚੇ ਕਾ ਵਿਚਵਾਸ, ਇਕਣਾ ਹੁਕਮ ਸਮਾਇਲ, ਇਕਣਾ ਹੁਕਮੇ ਕਰੇ ਵਿਨਾਸ, ਇਕਣਾ ਪਾਣੇ ਕੱਢ ਲੈ, ਇਕਣਾ ਮਾਇਆ ਵਿੱਚ ਨਿਵਾਸ, ਇਹ ਪੇ ਆਖ ਨਾ ਜਾਪੀ ਜਗ ਸਿਆਣੇ,
0: ਨਾਨਕ ਗੁਰਮੁਖ ਜਾਣੀਏ, ਜਾ ਕੋਈ ਆਪ ਕਰੇ ਪ੍ਰਕਾਸ਼, ਕੋੜੀ ਨਾਨਕ ਜੀ ਉਪਾਈ ਕੈ ਲਿਖਣਾ ਵੈ, ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ, ਚੁਣ ਵਰਤ ਕੱਢੇ ਜਜ ਮਾਲਿਆ, ਥਾਉ ਨਾ ਪੈਣ ਕੂੜਿਆ, ਹਰ ਮੋਹ ਕਾਲੇ ਦੋ ਜੁਗ ਚਲੇ, ਤੇਰੇ ਨਾਇਰ ਤੇ ਸਜਣ ਗਏ ਹਾਰ ਗਏ, ਸੇ ਟੱਕਣ ਵਾਲਿਆ ਲਿਖਣਾ ਵੇ, ਧਰਮ ਬਹਾਲਿਆ, ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਅਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਬਣ ਰਹਿਆ ਵਿਸਮਾਰ ਨਾਨਕ ਪੂਜਨ ਦੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਾਓ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪੈਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਹਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਘੋੜੀ ਆਪਣੀ ਭੋਗ ਭੋਗ ਕੈ ਹੋਏ ਭਸਮ ਪੌਰ ਸਦਾਇਆ ਵੱਡਾ ਹੋਆ ਜੂਗਾ ਗਲ ਸੰਗਲ ਕੱਤ ਚਲਾਇਆ ਗਿਆ ਕਰਨ ਕੀ ਤਵਾਜੀ ਹੈ ਬੈ ਲੇਖਾ ਕਰ ਸਮਝਾਇਆ ਤੌਣ ਹੋਵੀ ਪੌਦੀ ਹੁਣ ਸੁਣੀਏ ਕਿਆਰੂ ਆਇਆ ਮਨ ਅੰਦੇ ਜਨਮ ਗਵਾਇਆ ਜਨਮ ਗਵਾਇਆ ਮਨ ਦੇ ਜਨਮ ਗਵਾ ਬੇਨਤੀ ਹਰ ਤਬ ਹਰ ਰਾਜਾ ਰਾਮ ਰਾਜੇ ਹਉ ਮੰਗੂ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸਲ ਹਰ ਬਿਰਹ ਹੈ।

0: ਸਲੋਕ ਮਹਲਾ ਪਹਿਲਾ ਭੈ ਵਿੱਚ ਪਵਣ ਵਹ ਸਦਵਾ ਭੈ ਵਿੱਚ ਚਲੇ ਲੱਖ ਦਰਿਆ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲ ਤਨੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਗ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮੜ ਪੂਰਾ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆ ਪਤਾ ਲਕਟਕਿਆ ਕੇ ਮੁੰਦੜੇ ਲਕਟਕਿਆ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇਤਨ ਹੋਵੇ ਸ਼ਾ ਗਿਆਨ ਨਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੀਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੋ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਏ ਸਤਿਗੁਰ ਦੇਵਤਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਏ ਸਤਿਗੁਰ ਮਿਲੇ ਸਤ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਚ ਬੁਝਾਇਆ ਸਚ ਬੁਝਾਇਆ ਜਿਨ ਸੱਚੋ ਸਚ ਬੁਝਾਇਆ

सतरूप सतना सत संतोख तरयो और आद पुरख पर।

ਸਾ ਮਹਲਾ।

0: ਵਿੱਚ ਹਰ ਹਰ ਸਤਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਧਨ ਵਿਦਾ ਭਾਗ ਮਟੇ ਹਰ ਨਾਨਕ ਰਸ ਗੁਦਾ ਰਸ ਗੁਦਾ ਰਸ ਗੁਦਾ
1: ਸਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰਗਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਦਿਨ ਜਾਲ ਨਾਨਕ ਮੁਸੈ ਗਿਆਨ ਵਿਹੁਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
0: ਵਣ ਚਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡਣਾ ਝਾਟੇ ਪਾਏ ਵੇਖੇ ਲੋ ਖਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਵਾਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪੁਆਈਏ ਜੰਤ ਨਾਨਕ ਪਾਉਂਦਿਆ ਗੰਤ ਨਾਨਕ ਬੰਧਨ ਬੰਦ ਪਾਏ ਸੋਏ ਪਾਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਰੋਏ ਉੱਡਣਾ ਜਾਈ ਸਿੱਧਨਾ ਹੋਏ ਨੱਚਣ ਕੁਦਣ ਮਨ ਕਾ ਚਾਓ ਨੱਚਣ ਕੁਦਣ ਮਨ ਕਾ ਚਾਓ ਨਾਨਕ ਜਿਨ ਮਨ

0: ਜਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਧਨ ਵਾਲੀ ਬਨ ਵਾਲੀ।
1: ਸਲੋਕ ਮਹਲਾ ਪਹਿਲਾ। ਮੁਸਲਮਾਨਾਂ ਸਿੱਖ ਸਰੀਅਤ ਭੜ ਭੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਲਾਹ ਹੀ ਸਲਾਹਣ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਗਰਵਾਸ ਬੇਕਾਰ, ਜੋਗੀ ਸੁਣ ਧਿਆਵਣ ਜੇ ਤੇ ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਰੰਜਨ ਕਾਇਆ ਕਾਕਾ, ਸਤਿਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ। ਦੇ ਮੰਗੇ ਸਸਾ ਗੁਣਾ ਸੋਭ ਕਰੇ ਸੰਸਾਰ, ਚੋਰਾ ਜਾਰਾਂ ਤੈ ਕੂੜਿਆ ਰਾਖਰਾ ਬਾਵੇਕਾਰ। ਇੱਕ ਹੋਦਾ ਖਾਏ ਚਲੇ ਐਥਾ ਉਤਨਾ ਪੇਕਾ ਇਕਾਰ, ਜਲ ਥਲ ਜੀਆ ਪੁਰੀਆ ਲੋਹਾ ਆਕਾਰਾ ਆਕਾਰ। ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿੰਨਾ ਪੇ ਤੇਰੀ ਸਾਰ, ਨਾਨਕ ਭਗਤਾਂ ਭੁੱਖ ਸਨਾਨ ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਮਹੱਲਾ ਪਹਿਲਾ।
0: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆ। ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ ਪੌੜੀ।

ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗਿਵਤਾ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਜੰਤੂ ਪਾ।

0: ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤੇ ਹਾ ਵੇਖ ਮਹਲਾ ਦੂਜਾ
1: ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਹੇ ਹਉਮੈ ਕਿਥੋਂ ਜੇ ਕਿਤ ਸੰਜਮ ਇਹ ਜਾਏ ਹਉਮੈ ਇਹੋ ਹੁਕਮੈ ਪੈ ਕਿਰਤ ਫਿਰ ਆਏ ਹਉਮੈ ਦੀਰ ਗਰੋਗ ਹੈ ਦਾਰੂ ਪੀ ਇਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਕ ਸੰਜਮ ਦੁਖ ਜਾਏ ਪੌੜੀ ਸਿਵਕਤੀ ਸੰਤੋਖ ਜਿਨ ਸੱਚੋ ਸੱਚ ਧਿਆਇਆ ਉਨੀ ਬੰਦੇ ਪੈ ਨਾ ਰੱਖਿਓ ਕਰ ਸੋ ਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਥੋੜੇ ਬੰਦਨਾ

0: ਵੱਡਾ ਪਾਇਆ, ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਧਰਮ ਕਮਾਇਆ।

ਲੋਆ ਮੰਡਲਾ ਖੰਡਾ ਵਰਪੰਡਹਾ ਅੰਡ ਜੇਰ ਜੂਤ ਪੁਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਣਾ।

0: ਘਰੇ ਜਿਨੂੰ ਪਾਇਆ ਜੱਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀਵਾਨ ਅਪੱਗ ਨਾਨਕ ਸੱਚੇ ਨਾਮ ਬਿਨ ਟਿਕਾ ਕਿਆ ਤਗ ਮਹਲਾ ਪਹਿਲਾ
1: ਰੱਖ ਨੇਕੀਆਂ ਚੰਗਿਆਈਆਂ ਲੈ ਕੁੰਨਾ ਪ੍ਰਵਾਨ ਲਖ ਤਪੂ ਪਰ ਤੀਰਥਾਂ ਸਹਿਜ ਜੋਗ ਬੇਬਾਨ ਲਖ ਸੁਰਤ ਨੂੰ ਸੰਗਰਾਮ ਰਣ ਮੈਂ ਛੁੱਟਿਆ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਅਮਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਬਲ ਪਾਇਆ ਜਿਸ ਦੁੱਖ ਮਿਲੇ ਸੱਚ ਮਿਲੇ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆ

ਉਸਨ ਅਰਜਨ ਦੇਵ ਗੁਰੂ ਜਪਿਓ ਉਸਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ

बताओ फिर संकट जो कर बनाया संकट जो कर बनाया फिर संकट जो कर बनाया।

0: ਪਹਿਲਾਂ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਦ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰਜਾ ਪੜੀਏ ਜਿੱਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਹੋਵੇ ਚੱਕਣਾ ਚਾਕ ਮੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤੱਕ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤਰ ਨਾ ਪੈ ਰਿਹਾ ਨਿਸਕੈ ਨਿਮੋਨ ਵਿਦੂਤਾ ਕਿਉਂ ਜਾਗੇ ਗੁਰਬਿਨ ਸੂਤਾ ਅੱਗ ਬਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖਨ ਦੇ ਪਤ ਗਵਾਈ ਮਿਨ ਨਾਵੇ ਕਿੱਥਾਂ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਤਾਣੀ ਸਤਿਗੁਰ ਭੇਟੇ ਸੋ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੁਪਾਏ ਆਸ ਅੰਦੇ ਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾਵ ਦੇ ਡਰ ਸੋਹਨ ਕੀਰਤ ਗਾਉਂਦੇ ਨਾਨ ਕਰਮ ਬਾਹਰੇ ਡਰ ਟੋਨਾ ਲੈਣੀ ਤਾਮ ਦੇ ਕਮੂਲਾ ਬੁਝਣੇ ਆਪਣਾ ਅਣਹੋਂਦਾ ਆਪ ਗਣਾਏ ਦੇ ਹਉ ਤਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤੁਝੇ ਧਿਆਏ ਦੇ

ਤੋਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖੇ ਕੂੜ ਡੋਬੈ ਪੂਰ ਨਾਨਕ ਵੇਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮੱਲਾ।

0: ਗਵੈ ਪੁਲਿਖਿਆ ਤਾਂ ਤੂੜ ਤਿੰਨਾਂ ਦੀ ਪਾਈ ਹੈ, ਮਤ ਥੋੜੀ ਸੇ ਗਵਾਈ, ਮਤ ਥੋੜੀ ਸੇ ਗਵਾਈ ਹੈ।
1: ਹਮ ਕਿਆ ਗੁਣ ਤੇਰੇ ਵਿਥਰੇ, ਸਵਾਮੀ ਤੋਂ ਅਪਰੇ ਅਪਾਰੋ ਰਾਮ ਰਾਜ, ਹਰ ਨਾਮ ਸਲਾ ਹੈ ਦਿਨ ਰਾਤ, ਇਹ ਹਾਇਆ ਸਦਾ।

अवर अनल अनाद किया, सास रेख नेथ सूर देन सैल तरु फल।

0: ਆਖਿਆ ਗਨਕਾ ਪੜਪੁਰ ਤਹਿਕਾ ਸ੍ਰੀ ਸਤਿਗੁਰ ਸੋ ਪਰਸਨ ਕਲਯੁਗ ਹੋਏ ਰਾਖੋ ਦਾਸ ਪਾਠ ਕਿਲਾ।
1: ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ ਸ਼ਬਦ ਹਰ ਹਰ ਜਪੇ ਨਾਮ ਨਵ ਨਿਦਪੇ ਰਸਨ ਐ ਨਸ ਰਸ ਹੈ ਸਤ ਕਰ ਜਾਨੀ ਹੋ ਫੁੰਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀ ਹੋ ਬਚਨ ਗੁਰ ਰਿਦ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਦਰੋ ਦੁਆਰ ਹਰ ਮਾਨੀਓ ਜੋ ਤੋ ਸਭ ਸੁਖ ਇਤ ਉਤ ਤੁਮ ਬੰਸ਼ਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਹੋ।
2: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਤਰੋ ਧਿਆਨ ਐਨਿਸ ਕਰੋ ਬਚਨ ਗੁਰ ਹਿਰਦੈ ਥਰ ਪੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ।

0: ਸਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ
1: ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦੋਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਾ ਗਹੀਰ ਮਨ ਮਿਲਤ ਲਿਵ ਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਔਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ
2: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾ ਕੀ ਸੇਵ ਸਿਵ ਸਿੱਧ ਸਾਧਿਕ ਸੁਰ ਅਸੁਰ ਗਨ ਤਰੇ ਤੇ ਤਿਸ ਗੁਰ ਬਚਨ ਸੁਨ ਕੰਨ ਰੇ ਹੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਰਦਾਦ ਸਨਕਾਦ ਹਰ ਗੁਰਮੁਖੈ ਤਰੈ ਇੱਕ ਨਾਮ ਰਗ

0: ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਭੋ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ।
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤਿ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧਿ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦੇ ਜੋ ਚਰਨ ਸਰਣ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰ ਸੇਵ

0: ਸਾਚ ਸੁਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਜ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ।
1: ਗੁਰੂ ਰਾਮਦਾਸ ਤੇਰੀ ਸਰਨ, ਗੁਰੂ ਰਾਮ

ਸੋ ਸਤਿਗੁਰ ਸਿਮਰੋ ਨਿਰੰਕਾਰ ਰਾਮਦਾਸ ਤੇਰੀ ਸਰਨ। ਨਾਮ ਨਿਦਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪਰਗਾਸੇ, ਦੇਖਤ ਦਰਸ ਭਟਕ ਪ੍ਰਮ ਭਜਤ, ਦੁਖ ਪਰ ਹਰ ਸੁਖ ਸਹਿਜ ਵਿਗਾਸੇ, ਸੇਵਕ ਸਿੱਖ ਸਦਾ

ਪ੍ਰਥਮੈ ਨਾਨਕ ਚੰਦ ਜਗ ਭਇਓ ਆਨੰਦ ਕਰਨ ਮਨੁੱਖ ਜਨ ਕੀਓ ਪ੍ਰਗਟ ਦਿਓ ਨਿਦਾ ਅਕਤ ਕਥਾ ਗਿਆ ਪੰਚ ਭੂਤ ਬਸ ਕੀਨੇ ਜਮਤ ਨਾ ਤਰਾ ਗੁਰੂ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਮਲ ਦਾ ਸਭ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ।

ਪਹਿਲਾ ਤੀਜਾ ਅਨੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਧੀਆ ਵਧਾਇਆ ਰਾਗ ਰਤਨ ਪਰਿਵਾਰ ਭਰਿਆ ਸ਼ਬਦ ਗਾਉਣਿਆ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਦੀ ਵਸਾਰ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੂਤ ਸਰਸਾ ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾਗਲਾ ਸਮਰੱਥ ਸਵਾਮੀ ਸੋ ਤੂੰ ਮਨੋ ਵਿਸਾਰ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲ ਸਾਚੇ ਸਾਹਿਬਾ ਕਾ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵ ਸਦਾ ਸਿਪਤਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਗਾ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਆਏ ਬਣਿਆ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਕਰੋ।

ਅੰਤਦੂਤ ਤੂੰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗ ਤਹਿ ਨਾਨਕ ਤੈਸ ਕੋ ਅਰਪ ਕਰ ਅਨਹਦ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ

ਚੇਤ ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ

ਜਾਣ ਨਿਓਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ

ਆਸਾ ਮਹੱਲਾ ਚੌਥਾ ਜਿਨ ਮਸਤਕ ਤੋਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਅਗਿਆਨ ਅੰਧੇਰਾ।

0: ਆ ਰਾਤ ਹਰ ਮਿਲਿਆ ਹਰ ਮਿਲਿਆ।
1: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੋ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੇ, ਸਤ ਜੁਗ ਰਥ ਸੰਤੋਖ ਕਾ ਧਰਮ ਗ੍ਰਥਵਾਹੋ, ਤੇਰੇ ਤੇ ਰਥ ਜਤੇ ਕਾ ਜੋਰ ਅਗ੍ਰਥਵਾਹੋ, ਵਾਪਰ ਰਥ ਤਪੇ ਕਾ ਸਤ ਗ੍ਰਥਵਾਹੋ, ਕਲ ਜੁਗ ਰਥ ਗੁਣ ਕਾ ਕੂੜ ਅੱਗੇ ਰਥਵਾਹੋ। ਮਹਲਾ ਪਹਿਲਾ।
2: ਸਾਮ ਕਹਿ ਸਤੰਬਰ ਸਵਾਮੀ ਸਚ ਮੈਂ ਅੱਛੇ ਸਾਚ ਰਹੇ, ਸਭ ਕੋ ਸਤ ਸਮਾਵੇਰੀ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੋ ਨਾ ਲੈ ਪ੍ਰਚ ਜਾਇ ਨਾਨਕ ਮੁਖੰਤਰ ਪਾਏ, ਜੁਜ ਮੈਂ ਜੋ ਸੈਲੀ ਚੰਦਰਾਵਲ ਕਾਨ ਕਿਸਮ ਜਾਦਮ ਪਾਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਕੀਆ, ਕਲ ਮੈਂ ਬੇਦ ਥਰਬਨ ਹੁਆ ਨਾ ਖੁਦਾਈ ਲੋ ਪਿਆ, ਨੀਲ ਬਸਤਰ ਲੈ ਕੱਪੜੇ ਪੈਰੇ ਤੁਰਪਠਾਣੀ ਅਮਲ ਕੀ ਆ, ਚਾਰੇ ਵੇਦ ਹੋਏ ਸਚਿਆ ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾਏ ਤੋ ਨਾਨਕ ਮੰਤਰ ਪਾਏ, ਪੌੜੀ ਸਤਿਗੁਰ ਟੁਆ ਰਿਹਾ ਜਿੱਤ ਮਿਲਿਆ ਖਸਮ ਸੰਭਾਲਣ ਕਰ ਦਿੰਦੀ ਆ, ਇੰਨੀ ਨੇਤੀ ਜਗਤ ਨਿਹਾਲਿਆ ਖਸਮ।

0: ਬਾਜ਼ਾਰ ਕਰ ਕਿਰਪਾ ਫਰ ਉਤਾਰਿਆ
1: ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ

ਤਤ ਸੋ ਤਤ ਮਿਲਾਇਓ ਗੁਰ ਰਾਮ ਦਾ ਦਰਸ਼ਨ ਪਰਸ ਗੁਰ ਰਾਮ ਦਾ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈ

मूर्त पंच परमार पुरक गुरु।

0: ਸਤੂਤ ਸਤੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤਦਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਕਿਵੇ ਤਗਾ ਆਪੇ ਵਤੇ ਵੜਤਾਗੇ ਅਵਰਾ ਕਤੇ ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵੇਡਾ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋ ਗਿਆ ਕਿਰਪਾ ਕਰੇ ਸਾਈ ਕਾਦ ਰਾਏ ਸੀ ਸੋ ਸਿਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਰਾਮ ਪਾਏ ਸੀ ਖਸ ਭਾਵੇ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੈ ਪੈਦਾ ਜੈਸੀ ਪੈਦਾ ਜੈਸੀ ਤਾਂ ਦਰਗੈ ਪੈਦਾ ਜੈਸੀ ਸਾਹਿਬ ਕਿਰਪਾ ਕਰ ਸਾਈ ਕਾਰ ਕਰਾਏ ਸੀ ਸੋ ਸੇਵਾ

குருமுக் சுக்குபல் பிரம் ரச குருமுக் சுக்குபல் பிரம்

जब कछु ना सियो तब क्या करता, जब कछु ना सियो तब क्या कर...

मिठा सजे तेरा पाना। आशा महला चौथा जिन अंतर

0: ਪਹਿਲਾ ਜੇਕਰ ਸੁਤਕ ਮੰਨੀ ਹੈ ਸਭ ਦੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿ ਧਾਰਿਆ ਸੁਰ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕੇ ਬਣਾ ਤੇਰੇ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭੈ ਜੇਵਾ ਸੂਤਕ ਕੂੜਕੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ ਕੰਨੀ ਸੂਤ ਕੰਨ ਪਹਿਲਾ ਐਤਬਾਰੀ ਖਾਏ ਨਾਨਕ ਹੰਥਾ ਆਦਮੀ ਬਦੇ ਜੰਪੁਰ ਜਾਏ ਮਹੱਲਾ ਪਹਿਲਾ
0: ਸਭ ਸੂਤਕ ਭਰਮ ਹੈ।

0: ਕਿੰਨਾ ਸੂਤ ਕਿੰਨਾ ਪੌੜੀ ਸਤਿਗੁਰੂ ਵੱਡਾ ਕਾ ਸਲਾਹੀ ਹੈ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਮਿਤ ਨਦਰੀ ਆਈਆਂ ਜਾਤ ਭਾਣਾ ਕਮਲ ਨੂੰ ਵਸਾਈਆਂ ਕਰੂ ਕਮਸਤਾ ਧਰ ਵਿੱਚ ਹਮਾਰ ਕੱਢੀਆਂ ਬੁਰਿਆਈਆਂ ਸਹਿ ਟੁੱਟੇ ਨੌਣਕ ਪਾਈਆਂ ਨੌਣਕ ਪਾਈਆਂ ਸੁੱਟੇ ਨੌਣਕ ਪਾ
0: ਸਤਿਗੁਰੂ ਵੱਡਾ ਕਾ ਸਲਾਹੀ ਹੈ ਜਿਸ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਤ ਭਾਣਾ ਕਮਲ ਵਸਾਈਆਂ

जन नानक हर पुन बीजे फिर तोट न आवे हर तेरी फिर तोट न आवे।

0: ਸੁੱਚੇ ਅੱਗੇ ਰੱਖਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜੇਵਿਆ ਲੱਗਾ ਪੜਨ ਸਲੋਕ ਵੱਤੀ ਜਾਈ ਸੱਟਿਆ ਕਿਸੇ ਹੋ ਲੱਗਾ ਦੋ ਅਣ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂ ਪਾਇਆ ਤੇ ਪਾਪੀ ਸੋ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉਚਰੇ ਬਿਨ ਨਾਮ ਰਸਖਾ ਨਾਨਕੇ ਵੇ ਜਾਣੀਐ ਤਿੱਤ ਮੁੱਖ ਥੁੱਕਾ ਪਾਹੇ ਮਹੱਲਾ ਪਹਿਲਾ
1: ਪਣ ਜਮੀਏ ਪਣ ਨਿਮੀਏ ਪਣ ਮੰਦਰ ਵੀ ਆ।

ਦਰਬਾਰ ਪੜੀ ਸਾਪੂ ਆਖੇ ਆਪਣਾ ਜਿਸਨਾ ਹੀ ਸੋ ਚੁਣ ਕੱਢੀਏ ਕਿਤਾ ਕੋ ਆਪਣਾ ਆਪੇ ਹੀ ਲੇਖਾ ਸੰਡੀਏ ਜਰਨਾਈ ਐਤ ਜਗ ਤਾਂ ਕਾਇਤ ਘਰ ਬਹੰਡੀਏ ਮਦਕਨ ਆਖੀਏ ਪੜ ਅੱਖਰ ਇਹੋ ਬੁੱਧੀਏ ਮੂਰਖਣਾ ਨਾਲ ਲੁਜੀਏ ਨਾਲ ਲੁਜੀਏ ਨਾਲ ਲੁਜੀਏ।

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸਟੀਆ ਮੋਹ ਤੁਕਾ ਫਿੱਕੇ ਪਾਹੇ ਫਿੱਕਾ ਮੁਰਕਾ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਂ ਜਿਨ ਪਟੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿੰਨੇ ਹੋ ਤਿੰਨੇ ਹੋ ਲਗਾ ਰੱਬ ਸਿਤੀ ਦੇਖਣੇ ਬਿਚਾ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਏ ਨਹੀਂ ਕਿਸੇ ਕੇਰੀ ਬਾ ਸੱਚਨਾ ਦਰਬਾਰ ਉੱਪਰ ਖਰਚ ਮੰਗਾ ਜਬ ਦੇ ਤਾਂ ਖਾਏ ਦੀਬਾ ਨੇ ਕੋ ਕਲਮੇ ਕਾ ਹਮਾ ਤੁਮ ਦਰਲੇ ਲੇਖਾ ਪੀੜ ਛੁੱਟੇ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਨਾ ਕੀ

0: ਮਰੋ ਵਿਸਾਰੀਏ ਆਪਣਾ ਹੀ ਆਪਣਾ ਆਪੇ ਹੀ
1: ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ
0: ਆਵਨ ਜਾਨ ਰਿਓ।

सच थान सच बैठका सच स्वाओ बनाया सच पूंजी सच वखरो नानक।

0: एक नहीं आस की दूजे लगे जाए नानक आस कांडिया साधी रहसमय चंगे चंगा कर्म ने मंदे मंदा होए आस के होना के जले कै वरते से मल्ला दूजा
1: सलाम जवाब दोवे करे मुंडो कुत्था जाए नानक दोवे कूड़ियां ਹਾਏ ਨਾ ਕਾਈ ਪਾਈ ਪੌੜੀ ਜਿੱਥੇ ਵਿੱਚ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਏ ਜਿੱਥੇ ਕਿਤਾ ਪਾਈਏ ਆਪਣਾ ਸਾ ਕਾਲ ਬੁਰੀ ਤੋਂ ਕਾਲੀਏ ਮੰਦਾ ਮੂਲਾ ਕੀ ਚਈ ਜੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀ ਹੈ ਤੇ ਵੇਹਾ ਪਾਸਾ ਟਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀ ਪਿਛਲਾ ਹੈ ਉੱਪਰ ਕਾਲੀਏ
2: ਪੌੜੀ ਜਿੱਥੇ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਕਿਤਾ ਪਾਈ ਆਪਣਾ ਕਾਲਬਰੀ ਕਿਉਂ ਕਾਲੀਏ ਮੰਦਾ ਮੂਲਾਂ ਕੇ ਚੇਤ ਲੰਮੀ ਨਦੀ ਨਿਹਾਲੀਏ ਜੋ ਸਾਨੂੰ ਨਿਹਾਰੀਆ ਤੇ ਵੇਹਾ ਪਾਸਾ ਢਾਲੀਏ ਪਿਛਲਾ ਹੈ ਉੱਪਰ ਕਾਲੀਏ ਜਿਨ ਗੁਰਮੁਖ

0: ਨਾਲੇ ਗਰਬਾਰ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਰ ਆਪ ਗਵਾਏ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਏ ਮੁਹ ਕਾ ਕਹਿਆ ਵਾ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹਨਿਆ ਮਹੱਲਾ ਦੂਜਾ ਰਿਆਣੇ ਦੋਸਤੀ ਕਦੇ ਨਾ ਵੇ ਰਾਸ ਜੇ ਹਾ ਜਾਣੇ ਤੇ ਹੋਵਰ ਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀਂ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
0: ਨਾਲੇ ਆਣੇ ਤੇ ਵਡਾਰੂ ਸੋਨੇ ਪਾਣੀ ਅੰਦਰ ਲੀਕ ਜੋ ਤਿਸ ਦਾ

0: ਸਹਾਰਾ ਰੱਖਣਹਾਰਾ
1: ਸਲੋਕ ਮਹਲਾ ਦੂਜਾ ਇੱਕ ਨਹੀਂ ਤਾ ਤੇ ਆਪਸ ਤੇ ਜੋ ਪਾਈ ਨਾਨਕ ਸਾਕਰਮਾਤ ਜੋ ਮਿਲੇ ਮਹਲਾ ਦੂਜਾ
0: ਇੱਕ ਨਹੀਂ ਚਾਕਰੀ ਜੀ ਪਾਓ ਖਸਮ ਨਾ ਜਾਏ ਨਾਨਕ ਸੇਵਕ ਕਾਂਢੀਏ ਜੇ

0: ਸਾਜੇ ਆਪੇ ਪੂਰਨ ਦੇਖਣੀ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਤਿਸ ਵਿਜੰਤਿ ਉਪਾਇ ਕਹਿ ਦੇਖੇ ਥਾ ਪੀ ਉਠਾ ਕਿਸਨੋ।

ਕਿਉਂ ਲਾਹਾ ਖਟਿਓ ਦਿਹਾੜੀ ਇਹ ਧਨ ਤਿੰਨਾ ਮਿਲਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗਰੀਬ ਨਿਵਾਜੀ ਦੀ ਪਾਵਨ ਬਾਣੀ ਨਾਲ ਮਨ ਕਿਰਤੀਆਂ ਦੀ ਸਾਂਝ ਬਣਾਈ ਬੈਠੇ ਪਰਮ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਨਾਲ ਜੋ ਇਹ ਸਬੱਬ ਜੋ ਇਹ ਸਮਾਂ ਸਾਨੂੰ ਨਸੀਬ ਹੋਇਆ ਹੈ, ਆਓ ਯਤਨ ਕਰੀਏ ਕਿ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮਨ ਨੂੰ ਸਾਵਧਾਨ ਕਰਦਿਆਂ ਹੋਇਆਂ, ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਤੋਂ ਸਿੱਖਿਆ ਗ੍ਰਹਿਣ ਕਰ ਸਕੀਏ, ਯਤਨ ਕਰੀਏ ਕਿ ਸਤਿਗੁਰੂ ਜੀ ਦੀ ਕੋਈ ਸਿੱਖਿਆ ਸਾਡੇ ਪੱਲੇ ਪੈ ਜਾਵੇ ਤਾਂ ਕਿ ਇਹ ਜੀਵਨ ਸਫਲਤਾ ਦੇ ਰਾਹ ਤੇ ਤੁਰੇ। ਅੱਜ ਦਾ ਇਹ ਮੁਬਾਰਕ ਵਿਚਾਰ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਰਾਮਕਲੀ ਰਾਗ ਵਿੱਚ ਆਨੰਦ ਬਾਣੀ ਦੀ 31ਵੀਂ ਪੌੜੀ ਦਾ ਅਸੀਂ ਸ਼੍ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ, ਕਿਉਂਕਿ ਅਸੀਂ ਜਦੋਂ ਕੱਲ ਪਰਸੋਂ ਇਹ ਪਿਛਲੀ ਪੌੜੀ 30 ਨੰਬਰ ਸ਼੍ਰਵਣ ਕੀਤੀ ਸੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖਿਆ ਸੀ ਕਿ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਕੋਈ ਕੀਮਤ ਤਾਰ ਕੇ ਆਖੇ ਕਿ ਮੈਂ ਰੱਬ ਜੀ ਨੂੰ ਖਰੀਦਣਾ ਹੈ, ਮੈਂ ਮੁੱਲ ਲੈਣਾ ਹੈ, ਨਹੀਂ ਲਿਆ ਜਾ ਸਕਦਾ। ਹੁਣ ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਐਸੀ ਬਖਸ਼ਿਸ਼ ਸਾਡੇ ਸਾਹਮਣੇ ਰੱਖੀ ਤਾਂ ਫਿਰ ਸਤਿਗੁਰੂ ਜੀ ਨੇ ਇਸ ਦਾ ਹੱਲ ਵੀ ਸਾਡੇ ਸਾਹਮਣੇ ਰੱਖਿਆ ਇਸੇ ਪੌੜੀ ਅੰਦਰ ਕਿ ਭਾਈ ਜੇ ਤੁਸੀਂ ਪਰਮੇਸ਼ਰ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ, ਪਰਮੇਸ਼ਰ ਨਾਲ ਇੱਕਮਿੱਕ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪਰਮੇਸ਼ਰ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ, ਕੋਈ ਕੀਮਤ ਉਸਦੀ ਨਹੀਂ ਲਗਾਈ ਜਾ ਸਕਦੀ, ਪਰਮੇਸ਼ਰ ਨੂੰ ਤੱਕੜੀ ਵਿੱਚ ਨਹੀਂ ਪਾਇਆ ਜਾ ਸਕਦਾ। ਫਿਰ ਲੈਣ ਦਾ ਕੀ ਤਰੀਕਾ ਹੈ, ਮਿਲਣ ਦਾ ਕੀ ਤਰੀਕਾ ਹੈ, ਸਾਂਝ ਬਣਾਉਣ ਦਾ ਕੀ ਤਰੀਕਾ ਹੈ? ਸਤਿਗੁਰੂ ਨੇ ਦਰਸਾ ਤਾ ਭਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ। ਇਹ ਗੁਰਬਾਣੀ ਗੁਰੂ ਵਰਗਾ ਜੇ ਗੁਰੂ ਮਿਲ ਜਾਏ, ਐਸੇ ਸਤਿਗੁਰੂ ਦੀ ਸ਼ਰਨ ਵਿੱਚ ਜੇ ਮਿਲ ਬੈਠਣ ਦਾ ਸਬੱਬ ਬਣ ਜਾਏ ਤੇ ਭਾਈ ਐਸੇ ਸਤਿਗੁਰੂ ਨੂੰ ਆਪਣਾ ਸਿਰ ਸੌਂਪ ਦੇਣਾ ਚਾਹੀਦਾ। ਸਿਰ ਸੌਂਪਣ ਦਾ ਭਾਵ ਹੈ ਆਪਣੀ ਸੋਚ, ਆਪਣੀ ਅਕਲ, ਆਪਣੇ ਵਿਚਾਰ ਸਤਿਗੁਰੂ ਜੀ ਦੇ ਅੱਗੇ ਸਮਰਪਣ ਕਰ ਦੇਣੇ ਚਾਹੀਦੇ ਹਨ, ਛੱਡ ਦੇਣੇ ਚਾਹੀਦੇ ਹਨ ਔਰ ਸਤਿਗੁਰੂ ਜੀ ਦੀ ਸੋਚ ਅਪਣਾ ਲੈਣੀ ਚਾਹੀਦੀ ਹੈ। ਇਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜੇ ਸਿਰ ਅਸੀਂ ਸਤਿਗੁਰੂ ਨੂੰ ਸੌਂਪ ਦਿਆਂਗੇ ਤੇ ਸਾਂਝ ਬਣ ਜਾਏਗੀ। ਹੁਣ ਅੱਜ ਦੇ ਇਸ ਮੁਬਾਰਕ ਵਿਚਾਰ ਅੰਦਰ ਸਤਿਗੁਰੂ ਜੀ ਨੇ ਇਹ ਬਾਤ ਸਾਡੇ ਸਾਹਮਣੇ ਦਰਸਾਈ ਹੈ, ਇਹ ਉਪਦੇਸ਼ ਦਿੱਤਾ ਹੈ ਕਿ ਭਾਈ ਦੇਖੋ ਸਤਿਗੁਰੂ ਦੀ ਐਸੀ ਰਹਿਮਤ ਹੋਈ, ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ, ਐਸੀ ਸਮਝ ਦਿੱਤੀ ਹੈ, ਮੈਨੂੰ ਹੁਣ ਜੀਵਨ ਜਿਉਣ ਦਾ ਢੰਗ ਪਤਾ ਲੱਗ ਗਿਆ, ਮੈਂ ਜੀਵਨ ਕਿਵੇਂ ਜਿਉਣਾ ਹੈ। ਮੇਰਾ ਮਨ ਜਿਹੜਾ ਕਦੀ ਢਹਿੰਦੀ ਕਲਾ ਵਿੱਚ ਜਾਂਦਾ ਸੀ, ਕਦੀ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ ਸੀ, ਜਿਹੜਾ ਮੇਰਾ ਮਨ ਹਰ ਵਕਤ ਜ਼ਹਿਰ ਦਾ ਵਪਾਰੀ ਰਹਿੰਦਾ ਸੀ, ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਪਿੱਛੇ ਹਰ ਵਕਤ ਲੱਗਾ ਰਹਿੰਦਾ ਸੀ, ਇਹ ਮੇਰਾ ਮਨ ਹੁਣ ਸੱਚ ਨਾਮ ਦਾ ਗੁਰਬਾਣੀ ਦੇ ਉਪਦੇਸ਼ ਦਾ ਵਪਾਰੀ ਬਣ ਗਿਆ, ਵਣਜਾਰਾ ਬਣ ਗਿਆ ਹੈ, ਇਹ ਹੁਣ ਵਪਾਰ ਕਰਦਾ ਹੈ ਪਰਮੇਸ਼ਰ ਦੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਗਿਆਨ ਦਾ। ਭਾਈ ਇਹ ਮਨ ਮੇਰਾ ਹੁਣ ਸੱਚਾ ਵਣਜਾਰਾ ਬਣ ਗਿਆ ਹੈ। ਪਹਿਲਾਂ ਤੇ ਹਾਲਤ ਇਹ ਸੀ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾੜੇ। ਆਵਾਗਮਨ ਬਣਿਆ ਹੋਇਆ ਸੀ ਹਰ ਵਕਤ, ਆਵਾਗਮਨ ਮਿੰਟ ਮਿੰਟ ਸੈਕਿੰਡ ਸੈਕਿੰਡ ਤੇ ਆਵਾਗਮਨ ਬਣਿਆ ਸੀ। ਕਦੀ ਮਨ ਚੜ੍ਹਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ ਢਹਿੰਦੀ ਕਲਾ ਵਿੱਚ ਚਲੇ ਜਾਂਦਾ, ਕਦੀ ਮਨ ਗੁਰਦੁਆਰੇ ਆ ਕੇ ਗੁਰਬਾਣੀ ਗੁਰੂ ਨਾਲ ਜੁੜ ਕੇ ਬੈਠਣ ਦੀ ਗੱਲ ਕਰਦਾ ਹੈ, ਤੇ ਕਦੀ ਮਨ ਇੰਨੀ ਭੈਂਦੀ ਕਲਾ ਵਿੱਚ ਚਲੇ ਜਾਂਦਾ ਹੈ ਕਿ ਵਿਕਾਰਾਂ ਵਿੱਚ ਲਗਾਤਾਰ ਗਲਤਾਨ ਰਹਿਣ ਲੱਗ ਜਾਂਦਾ ਹੈ। ਇਹ ਆਵਾਗਾਵਣ ਹਮੇਸ਼ਾ ਵਾਸਤੇ ਬਣਿਆ। ਲੋਭੀ ਜੀਅੜਾ ਥਿਰਣਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਮਨ, ਇਹ ਜੀਅੜਾ ਇੰਨਾ ਲੋਭੀ ਹੈ, ਟਿਕਦਾ ਨਹੀਂ। ਹੁਣ ਸਤਿਗੁਰੂ ਆਖਦੇ, ਮੈਨੂੰ ਗੁਰੂ ਨੇ ਸਮਝ ਦਿੱਤੀ, ਮੇਰੇ ਮਾਲਕ ਨੇ ਐਸਾ ਰਹਿਮਤ ਦਾ ਹੱਥ ਸਿਰ ਤੇ ਰੱਖਿਆ, ਮੇਰਾ ਮਨ ਕੂੜ ਕਬਾੜ ਛੱਡ ਕੇ, ਆਲੇ ਦੁਆਲੇ ਦੀ ਦੌੜ ਭੱਜ ਛੱਡ ਕੇ ਹੁਣ ਸੱਚ ਰਾਸ ਦਾ ਵਪਾਰੀ ਬਣ ਗਿਆ, ਵਪਾਰ ਕਰਨ ਵਾਲਾ ਬਣ ਗਿਆ। ਥੋੜਾ ਜਿਹਾ ਅਸੀਂ ਆਪਣੇ ਸਮਾਜ ਵਿੱਚ ਧਿਆਨ ਦਿਆਂਗੇ। ਹੁਣ ਗੁਰੂ ਸਵਾਰਿਓ, ਤੁਸੀਂ ਦੇਖਿਆ ਹੋਏਗਾ ਸਾਡੇ ਸਮਾਜ ਵਿੱਚ ਬੜੇ ਭਾਂਤੋ ਭਾਂਤ ਦੇ ਲੋਕ ਮਿਲ ਜਾਣਗੇ। ਕਈ ਐਸੇ ਲੋਕ ਨੇ ਜਿਹੜੇ ਕੇਵਲ ਆਪਣੀ ਕਲਮ ਦਾ ਸਹਾਰਾ ਲੈਂਦੇ ਨੇ ਤੇ ਕਲਮ ਦੇ ਸਹਾਰੇ ਆਪਣਾ ਵਪਾਰ ਚਲਾਉਂਦੇ ਆ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਬੜੀ ਭੱਜ ਦੌੜ ਕਰਨੀ ਪੈਂਦੀ ਹੈ, ਬਹੁਤ ਕੁਝ ਕਹਿਣਾ ਪੈਂਦਾ ਹੈ, ਸੁਣਨਾ ਪੈਂਦਾ ਹੈ, ਤਾਂ ਉਹਨਾਂ ਦਾ ਵਪਾਰ ਚੱਲਦਾ। ਕੋਈ ਛੋਟੇ ਹਨ, ਕੋਈ ਵੱਡੇ ਹਨ, ਕਿਸੇ ਦਾ ਜ਼ਿਆਦਾ ਹੈ, ਕਿਸੇ ਦਾ ਥੋੜਾ ਹੈ। ਔਰ ਜਦੋਂ ਅਸੀਂ ਇਸ ਤੋਂ ਹਟ ਕੇ ਥੋੜਾ ਜਿਹਾ ਆਮ ਗ੍ਰਿਸ਼ਤੀ ਵੱਲ ਨਜ਼ਰ ਮਾਰਾਂਗੇ ਤੇ ਇੱਕ ਆਮ ਗ੍ਰਿਸ਼ਤੀ ਵੀ ਆਪਣੀ ਸੋਚ ਨੂੰ ਇਸ ਤਰੀਕੇ ਦੀ ਬਣਾ ਕੇ ਰੱਖਦਾ ਹੈ ਕਿ ਕਿਸੇ ਦੁਕਾਨ ਤੇ ਜਾਂਦਾ ਹੈ, ਕਿਸੇ ਥਾਂ ਤੋਂ ਵੀ ਕੋਈ ਵੀ ਥੋੜੀ ਬਹੁਤੀ ਛੋਟੀ ਮੋਟੀ ਕੋਈ ਵਸਤੂ ਖਰੀਦਣੀ ਹੈ ਤਾਂ ਉਹ ਵੀ ਹਰ ਵਕਤ ਆਮ ਬੰਦਾ ਵੀ ਧਿਆਨ ਰੱਖਦਾ ਹੈ, ਮੈਂ ਵਸਤੂ ਵਧੀਆ ਲਵਾਂ ਪਰ ਕੀਮਤ ਮੈਨੂੰ ਘੱਟ ਤਾਰਨੀ ਪਵੇ। ਵਸਤੂ ਉਹ ਲਵਾਂ ਜਿਹੜੀ ਜ਼ਿਆਦਾ ਚਿਰ ਹੰਡ ਜਾਏ, ਜ਼ਿਆਦਾ ਚਿਰ ਚੱਲ ਜਾਏ, ਮੈਂ ਉਸ ਵਸਤੂ ਦੀ ਵੱਧ ਤੋਂ ਵੱਧ ਵਰਤੋਂ ਕਰ ਸਕਾਂ, ਪੈਸਾ ਘੱਟ ਖਰਚ ਹੋਵੇ, ਵਸਤੂ ਜ਼ਿਆਦਾ ਚਿਰ ਮੇਰੇ ਕੋਲ ਚੱਲਦੀ ਰਹੇ, ਮੈਂ ਵਰਤੋਂ ਜ਼ਿਆਦਾ ਚਿਰ ਕਰ ਸਕਾਂ। ਹੁਣ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਆਮ ਤੌਰ ਤੇ ਵੇਖਣ ਨੂੰ ਮਿਲਦੀਆਂ। ਇਹਨੂੰ ਕਿਹਾ ਜਾ ਸਕਦਾ ਸਿਆਣਪ, ਇਸ ਨੂੰ ਕਿਹਾ ਜਾ ਸਕਦਾ ਤਰੱਕੀ ਦੇ ਰਾਹ ਤੇ ਤੁਰਨਾ, ਇਸ ਨੂੰ ਕਿਹਾ ਜਾ ਸਕਦਾ ਚੰਗੀ ਸੋਚ ਦੇ ਮਾਲਕ ਹੋਣਾ। ਪਰ ਇੱਕ ਨਾਲ ਤੁਸੀਂ ਹੋਰ ਦੇਖਿਆ ਹੋਏਗਾ, ਕਈ ਵਾਰੀ ਕਦੀ ਕਦੀ ਕਿਤੇ ਕਿਤੇ ਐਸੇ ਲੋਕ ਵੀ ਮਿਲ ਜਾਣਗੇ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹਨ, ਮਾਨਸਿਕ ਤੌਰ ਤੇ ਉਹ ਆਪਣਾ ਸਰੀਰ ਦਾ ਆਪਣੀ ਸੋਚ ਦਾ ਤਵਾਜਨ ਗਵਾ ਚੁੱਕੇ ਹਨ, ਜਿਨ੍ਹਾਂ ਨੂੰ ਅਸੀਂ ਮੈਂਟਲੀ ਪਰੇਸ਼ਾਨ ਕਹਿ ਸਕਦੇ ਹਾਂ, ਪਾਗਲ ਕਹਿ ਸਕਦੇ ਹਾਂ, ਜਿਨ੍ਹਾਂ ਦੀ ਸੋਚ ਠੀਕ ਨਹੀਂ। ਤੁਸੀਂ ਦੇਖਿਆ ਹੋਏਗਾ ਸੜਕ ਤੇ ਤੁਰੇ ਜਾਂਦੇ, ਰਸਤੇ ਵਿੱਚੋਂ ਕੋਈ ਪੱਥਰ ਮਿਲ ਗਿਆ, ਉਸ ਨੂੰ ਹੱਥ ਵਿੱਚ ਉਠਾ ਲਿਆ, ਰਸਤੇ ਵਿੱਚ ਤੁਰਿਆ ਜਾਂਦਿਆਂ ਕੋਈ ਵੀ ਛੋਟੀ ਮੋਟੀ ਕੋਈ ਹੋਰ ਵਸਤੂ ਮਿਲ ਗਈ, ਉਸ ਨੂੰ ਚੁੱਕਿਆ, ਚੁੱਕ ਕੇ ਪਾਸੇ ਸੁੱਟ ਦਿੱਤਾ, ਕੋਈ ਕੱਪੜਾ ਫਟਿਆ ਪੁਰਾਣਾ ਰਸਤੇ ਵਿੱਚੋਂ ਮਿਲ ਗਿਆ, ਉਸ ਨੂੰ ਚੁੱਕ ਲਿਆ, ਆਪਣੀ ਜੇਬ ਵਿੱਚ ਪਾ ਲਿਆ, ਕੋਈ ਹੋਰ ਲਿਫਾਫਾ ਇਤਿਹਾਸਿਕ ਮਿਲ ਗਿਆ, ਉਸ ਨੂੰ ਚੁੱਕ ਲਿਆ, ਉਠਾ ਲਿਆ, ਜੇਬ ਵਿੱਚ ਰੱਖ ਲਿਆ, ਫੇਰ ਸੁੱਟ ਦਿੱਤਾ। ਇਤਿਹਾਸਿਕ ਕਾਰਵਾਈਆਂ ਤੁਸੀਂ ਐਸੀਆਂ ਐਸੇ ਮਨੁੱਖਾਂ ਦੀਆਂ ਦੇਖਦੇ ਰਹਿੰਦੇ ਹੋਵੋਗੇ। ਕਈ ਵਾਰੀ ਵੇਖਣ ਨੂੰ ਐਸੇ ਮਨੁੱਖ ਮਿਲ ਜਾਂਦੇ, ਐਸੀਆਂ ਹਰਕਤਾਂ ਕਰਦੇ ਹੈ ਜਿਨ੍ਹਾਂ ਨੂੰ ਦੇਖਦਿਆਂ ਸਾਰ ਪਤਾ ਲੱਗ ਜਾਂਦਾ ਹੈ ਕਿ ਇਸ ਵਿਅਕਤੀ ਦੀ ਮਾਨਸਿਕ ਸੋਚ ਠੀਕ ਨਹੀਂ। ਹੁਣ ਇੱਕ ਪਾਸੇ ਉਹ ਵਿਅਕਤੀ ਜਿਹੜਾ ਬੈਠਾ ਹੋਇਆ ਕੇਵਲ ਤੇ ਕੇਵਲ ਕਲਮ ਚਲਾਉਂਦਾ ਹੈ, ਸਾਈਨ ਕਰਦਾ ਹੈ ਤੇ ਉਸਦਾ ਵਪਾਰ ਚੱਲਦਾ ਹੈ। ਇੱਕ ਉਹ ਵਿਅਕਤੀ ਜਿਹੜਾ ਬੜੀ ਭੱਜ ਦੌੜ ਕਰਦਾ ਹੈ, ਬਹੁਤ ਕੁਝ ਸੁਣਦਾ ਹੈ, ਬਹੁਤ ਕੁਝ ਬੋਲਦਾ ਹੈ, ਤਾਂ ਉਸਦਾ ਵਪਾਰ ਚੱਲਦਾ ਹੈ, ਉਸਦਾ ਕਾਰੋਬਾਰ ਤਾਂ ਚੱਲਦਾ ਹੈ। ਇੱਕ ਉਹ ਵਿਅਕਤੀ ਜਿਹੜਾ ਕੇਵਲ ਆਪਣੇ ਘਰ ਵਾਸਤੇ ਸਮਾਨ ਖਰੀਦ ਕੇ ਲਿਆਉਣਾ ਚਾਹੁੰਦਾ ਹੈ, ਪਰ ਆਪਣੇ ਘਰ ਵਾਸਤੇ ਸਮਾਨ ਖਰੀਦਣ ਲੱਗਾ ਵੀ ਉਹ ਥੋੜਾ ਜਿਹਾ ਲੰਬਾ ਸੋਚਦਾ ਹੈ, ਥੋੜਾ ਜਿਹਾ ਫਾਇਦੇ ਦੀ ਗੱਲ ਸੋਚਦਾ ਹੈ ਕਿ ਇਹਦੇ ਵਿੱਚ ਮੇਰਾ ਪੈਸਾ ਘੱਟ ਖਰਚ ਹੋਵੇ। ਪਰ ਇੱਕ ਉਹ ਵਿਅਕਤੀ ਜਿਹੜਾ ਸੜਕ ਤੇ ਤੁਰਿਆ ਜਾ ਰਿਹਾ ਹੈ, ਜਿਸ ਦਾ ਕੋਈ ਮਨੋਰਥ ਨਹੀਂ, ਜਿਸ ਦੇ ਮਨ ਦੀ ਕੋਈ ਤਾਂਘ ਨਹੀਂ, ਜਿਸ ਦੀ ਕੋਈ ਇੱਛਾ ਨਹੀਂ, ਜਿਸ ਦੇ ਮਨ ਵਿੱਚ ਕੋਈ ਸੁਚਾਰੂ ਤਰੱਕੀ ਵਾਲਾ ਵਿਚਾਰ ਨਹੀਂ, ਉਹ ਤੁਰਿਆ ਜਾ ਰਿਹਾ ਹੈ, ਕਿਤਿਓ ਕੁਝ ਸਮਾਨ ਚੁੱਕਿਆ, ਕਿਤਿਓ ਕੋਈ ਸਮਾਨ ਚੁੱਕਿਆ, ਕਿਤਿਓ ਕੁਝ ਮਿਲਿਆ, ਕਿਤਿਓ ਕੁਝ ਮਿਲਿਆ, ਕੁਝ ਜੇਬ ਵਿੱਚ ਪਾ ਲਿਆ, ਕੁਝ ਜੇਬ ਵਿੱਚੋਂ ਕੱਢ ਕੇ ਸੁੱਟ ਦਿੱਤਾ, ਐਸੀਆਂ ਭੱਜੀਆਂ ਹਰਕਤਾਂ ਕਰਦਾ ਹੋਇਆ ਉਹ ਸੜਕ ਤੇ ਇੱਧਰ ਉੱਧਰ ਜਾ ਰਿਹਾ ਹੈ। ਹੁਣ ਸੱਚ ਜਾਣਨਾ, ਜਦੋਂ ਅਸੀਂ ਸਮਾਜ ਦੇ ਇਹਨਾਂ ਤਿੰਨ ਚਾਰ ਵਰਗਾਂ ਦੀ ਗੱਲ ਨੂੰ ਧਰਮ ਦੀ ਦੁਨੀਆਂ ਵਿੱਚ ਲਿਆ ਕੇ ਦੇਖਣ ਦਾ ਯਤਨ ਕਰਾਂਗੇ ਤੇ ਐਸਾ ਧਰਮ ਦੀ ਦੁਨੀਆਂ ਅੰਦਰ ਵੀ ਵੇਖਣ ਨੂੰ ਮਿਲਦਾ ਹੈ। ਕੁਝ ਉਹ ਲੋਕ ਜਿਹੜੇ ਕੇਵਲ ਤੇ ਕੇਵਲ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਿਆਂ ਹੋਇਆਂ ਬੈਠ ਕੇ ਸਮਝਣ ਦਾ ਯਤਨ ਕਰਦੇ, ਇੱਕ ਤੁਕ ਪੜ੍ਹ ਲਈ ਔਰ ਰੁਕ ਗਏ। ਸਮਝਣ ਦਾ ਯਤਨ ਕੀਤਾ, ਸਤਿਗੁਰੂ ਨੇ ਇਸ ਪਾਵਨ ਬਾਣੀ ਦੀ ਤੁਕ ਅੰਦਰ ਕੀ ਉਪਦੇਸ਼ ਦਿੱਤਾ, ਉਸ ਨੂੰ ਵਿਚਾਰਨ ਲੱਗ ਜਾਂਦੇ ਆ। ਕੁਝ ਉਹ ਲੋਕ ਜਿਹੜੇ ਸਾਰੇ ਸ਼ਬਦ ਨੂੰ ਪੜ੍ਹ ਕੇ ਫਿਰ ਵਿਚਾਰਨ ਦਾ ਯਤਨ ਕਰਦੇ ਆ, ਕੁਝ ਉਹ ਲੋਕ ਜਿਹੜੇ ਲੰਬਾ ਸਾਰਾ ਬਾਣੀ ਦਾ ਪਾਠ ਕਰਕੇ ਕੁਝ ਸਮਾਂ ਪਾਠ ਕਰਕੇ ਉਸ ਤੋਂ ਬਾਅਦ ਫਿਰ ਧਿਆਨ ਕਰਨ ਦਾ ਯਤਨ ਕਰਦੇ, ਸਤਿਗੁਰੂ ਨੇ ਇਹਦੇ ਚ ਕਿਹੜੇ ਗੁਣ ਦਰਸਾਏ, ਕਿਹੜੀਆਂ ਬੁਰਾਈਆਂ ਮਨਾ ਕੀਤੀਆਂ। ਪਰ ਕੁਝ ਐਸੇ ਵੀ ਸਾਨੂੰ ਮਿਲ ਜਾਣਗੇ ਜਿਹੜੇ ਕਿਸੇ ਗੁਣਾਂ ਦੇ ਗਾਹਕ ਨਹੀਂ, ਜਿਹੜੇ ਕਿਸੇ ਵਿਚਾਰ ਨਾਲ ਸਹਿਮਤ ਨਹੀਂ, ਜਿਹੜੇ ਕਿਸੇ ਤਰੀਕੇ ਨਾਲ ਵੀ ਆਪਣੇ ਜੀਵਨ ਨੂੰ ਸੁਚਾਰੂ ਉਸਾਰੂ ਲੀਹਾਂ ਤੇ ਚਲਾਉਣ ਵਾਸਤੇ ਤਿਆਰ ਨਹੀਂ, ਉਹ ਕੀ ਕਰਦੇ ਆ, ਧਰਮ ਦੀ ਦੁਨੀਆਂ ਦੇ ਅੰਦਰ ਪੈਰ ਰੱਖਦਿਆਂ ਉਹਨਾਂ ਨੂੰ ਜੋ ਕੁਝ ਮਿਲਿਆ, ਜੋ ਕੁਝ ਪ੍ਰਾਪਤ ਹੋਇਆ, ਇਧਰੋਂ ਮਿਲ ਗਿਆ ਲੈ ਲਿਆ, ਦੂਜੇ ਪਾਸਿਓਂ ਸੁੱਟ ਦਿੱਤਾ, ਇਧਰੋਂ ਲੈ ਲਿਆ ਉਸ ਨੂੰ ਪਾ ਲਿਆ ਦੂਜੇ ਪਾਸਿਓਂ ਸੁੱਟ ਦਿੱਤਾ, ਐਸੀਆਂ ਭੱਜੀਆਂ ਹਰਕਤਾਂ ਧਰਮ ਦੀ ਦੁਨੀਆਂ ਅੰਦਰ ਵੀ ਦੇਖੀਆਂ ਜਾ ਸਕਦੀਆਂ। ਜਿਵੇਂ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਮਨੁੱਖ ਤੁਰਿਆ ਜਾ ਰਿਹਾ, ਕੁਝ ਵੀ ਸਮਾਨ ਸੜਕ ਤੇ ਪਿਆ ਹੋਇਆ ਚੁੱਕਦਾ ਹੈ, ਆਪਣੀ ਜੇਬ ਵਿੱਚ ਰੱਖਦਾ ਹੈ, ਥੋੜੇ ਸਮੇਂ ਬਾਅਦ ਦੂਜੀ ਚੀਜ਼ ਚੁੱਕਦਾ ਹੈ ਤੇ ਪਹਿਲੀ ਚੀਜ਼ ਸੁੱਟ ਦਿੰਦਾ ਹੈ। ਐਸਾ ਸਾਡੀ ਧਰਮ ਦੀ ਦੁਨੀਆਂ ਅੰਦਰ ਵੀ ਹੈ। ਬਾਬਾ ਕਬੀਰ ਜੀ ਨੇ ਸਾਨੂੰ ਜਦੋਂ ਇਸ ਤਰ੍ਹਾਂ ਦਾ ਜੀਵਨ ਜਿਉਣ ਦਾ ਢੰਗ ਦਰਸਾਇਆ ਕਿ ਭਾਈ ਅਸਾਂ ਜਦੋਂ ਧਰਮ ਦੀ ਦੁਨੀਆਂ ਚ ਪੈਰ ਰੱਖਣਾ, ਇੱਥੇ ਅਸੀਂ ਆਲੇ ਦੁਆਲੇ ਦੇ ਵਿਚਾਰ ਲੈ ਕੇ ਪ੍ਰਭਾਵ ਨਹੀਂ ਕਬੂਲਣਾ, ਇੱਥੇ ਅਸੀਂ ਆਲੇ ਦੁਆਲੇ ਨੂੰ ਦੇਖ ਕੇ ਨਹੀਂ ਚੱਲਣਾ ਕਿ ਧਰਮ ਕੀ ਹੈ। ਜਦੋਂ ਧਰਮ ਦੀ ਗੱਲ ਆਏਗੀ ਤੇ ਧਰਮ ਅਸੀਂ ਉਸੇ ਨੂੰ ਹੀ ਪੁੱਛਣਾ ਜਿਸ ਦਾ ਇਹ ਧਰਮ ਹੈ। ਧਰਮ ਅਕਾਲ ਪੁਰਖ ਦਾ ਹੈ, ਅਕਾਲ ਪੁਰਖ ਦਾ ਰੂਪ ਗੁਰੂ ਸ਼ਬਦ ਸਾਡੇ ਕੋਲ ਮੌਜੂਦ ਹੈ, ਅਸਾਂ ਧਰਮ ਵੀ ਅਕਾਲ ਪੁਰਖ ਦੀ ਇਸ ਬਾਣੀ ਨੂੰ ਹੀ ਪੁੱਛ ਕੇ ਚੱਲਣਾ ਹੈ ਕਿ ਧਰਮ ਕੀ ਹੈ। ਪਰ ਬਹੁਤੀ ਵਾਰੀ ਸਾਡਾ ਆਲਾ ਦੁਆਲਾ ਇਸ ਤਰ੍ਹਾਂ ਦੇ ਕਰਮ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਆਪਣੇ ਆਪ ਤੇ ਅਸੀਂ ਧਰਮ ਕਰ ਰਹੇ ਹਾਂ, ਆਪਣੇ ਆਪ ਤੇ ਅਸੀਂ ਸੱਚ ਦਾ ਵਪਾਰ ਕਰ ਰਹੇ ਹਾਂ, ਪਰ ਅਸਲ ਵਿੱਚ ਜਦੋਂ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਵੇਖਾਂਗੇ ਉਹ ਧਰਮ ਦਾ ਵਪਾਰ ਨਹੀਂ, ਉਹ ਧਰਮ ਦਾ ਗੁਣਾਂ ਦੇ ਗਾਹਕ ਵਾਲੀ ਗੱਲ ਨਹੀਂ ਹੈ, ਉੱਥੇ ਤਾਂ ਕੇਵਲ ਤੇ ਕੇਵਲ ਸੁਣੀਆਂ ਸੁਣਾਈਆਂ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੁਝ ਐਸੀਆਂ ਲਿਸ਼ਕੀਆਂ ਕੁਸ਼ਕੀਆਂ ਗੱਲਾਂ ਨਾਲ ਅਸੀਂ ਜੁੜ ਜਾਂਦੇ ਹਾਂ, ਫਿਰ ਸਤਿਗੁਰੂ ਦੀ ਬਾਣੀ ਦਾ ਵਿਚਾਰ ਸਾਨੂੰ ਭੁੱਲ ਹੀ ਜਾਂਦਾ ਹੈ। ਪਰ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨੇ ਸਾਨੂੰ ਐਸਾ ਕਰਮ ਤੋਂ ਵਰਜ ਦਿੱਤਾ। ਬਾਬਾ ਕਬੀਰ ਜੀ ਦੇ ਬੋਲ ਹੈ ਭਾਵੇਂ ਕਿ ਸੰਸਾਰ ਦੇ ਇਸ ਸਮਾਜ ਦੇ ਰਹਿਣ ਸਹਿਣ ਨਾਲ ਸੰਬੰਧਿਤ ਹੋਣ, ਪਰ ਜਦੋਂ ਅਸੀਂ ਇਹਨਾਂ ਬੋਲਾਂ ਨੂੰ ਪੜਾਂਗੇ ਇਹ ਸਾਡੇ ਇਸੇ ਹੀ ਸੰਸਾਰ ਦੇ ਵਿੱਚ ਰਹਿੰਦੇ ਹਾਂ, ਧਰਮ ਕਮਾਉਣ ਦੀ ਸਾਨੂੰ ਜਾਚ ਦੱਸਦੇ ਹੈ। ਬਾਬਾ ਕਬੀਰ ਜੀ ਦੇ ਬੋਲ ਹੈ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ। ਭਾਈ ਕਿਸੇ ਨੇ ਤੇ ਲੌਂਗਾਂ ਦਾ ਵਪਾਰ ਕੀਤਾ, ਕਿਸੇ ਨੇ ਸੁਪਾਰੀਆਂ ਦਾ ਵਪਾਰ ਕੀਤਾ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਪਰ ਬਾਬਾ ਕਬੀਰ ਜੀ ਆਖਦੇ ਨਹੀਂ, ਮੈਂ ਇਹੋ ਜਿਹੀਆਂ ਚੀਜ਼ਾਂ ਦਾ ਵਪਾਰੀ ਨਹੀਂ ਹਾਂ, ਮੈਂ ਧਰਮ ਦੀ ਦੁਨੀਆਂ ਚ ਪੈਰ ਰੱਖਿਆ, ਮੈਂ ਸੱਚ ਦਾ ਵਪਾਰ ਕਰਨ ਵਾਸਤੇ ਰੱਖਿਆ, ਮੈਂ ਸੱਚ ਦਾ ਵਪਾਰੀ ਹਾਂ। ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋਂ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਭਾਈ ਸਾਡੀ ਇਹ ਖੇਪ ਹੈ, ਸਾਡਾ ਇਹ ਭੰਡਾਰ ਹੈ, ਅਸੀਂ ਸੱਚ ਨਾਮ ਦੇ ਵਪਾਰੀ ਹਾਂ, ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਅਸੀਂ ਇਸ ਸੱਚ ਨਾਮ ਦਾ ਵਪਾਰ ਕਰਦੇ ਹਾਂ। ਪਰ ਬਹੁਤਾ ਸਮਾਜ ਤੇ ਕੇਵਲ ਤੇ ਕੇਵਲ ਲੌਂਗਾਂ ਸੁਪਾਰੀਆਂ ਤੇ ਤਾਂਬੇ ਚਾਂਦੀ ਤੱਕ ਹੀ ਰਹਿ ਜਾਂਦਾ ਹੈ। ਬਹੁਤਾ ਸਮਾਜ ਤੇ ਆਪਣੀ ਦੌੜ ਨੂੰ ਕੇਵਲ ਤੇ ਕੇਵਲ ਇੱਥੋਂ ਕੁ ਤੱਕ ਹੀ ਰੱਖਦਾ ਹੈ ਕਿ ਕੁਝ ਖਾ ਪੀ ਲਿਆ, ਕੁਝ ਵੇਖ ਲਿਆ, ਕੁਝ ਸੁਣ ਲਿਆ, ਕੁਝ ਥੋੜਾ ਬਹੁਤਾ ਮਨੋਰੰਜਨ ਕਰ ਲਿਆ, ਬਸ ਇਸ ਤੋਂ ਅੱਗੇ ਧਰਮ ਨਹੀਂ ਹੈ, ਇਸੇ ਨੂੰ ਹੀ ਧਰਮ ਮੰਨ ਲਿਆ ਜਾਂਦਾ ਹੈ। ਪਰ ਸਤਿਗੁਰੂ ਆਖਦੇ ਨਹੀਂ ਭਾਈ, ਅਸਾਂ ਤਾਂ ਆਪਣੇ ਮਨ ਦੀ ਤਿਆਰੀ ਇਸ ਤਰੀਕੇ ਨਾਲ ਕਰਨੀ ਹੈ, ਆਪਣੇ ਮਨ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਗਿਆਨ ਨਾਲ ਇਸ ਤਰੀਕੇ ਨਾਲ ਭਰਨਾ ਹੈ, ਇਸ ਤਰੀਕੇ ਨਾਲ ਆਪਣੇ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜਨਾ ਹੈ ਕਿ ਇਸ ਮਨ ਦੀਆਂ ਸਾਰੀਆਂ ਤਾਂਗਾਂ ਖਤਮ ਹੋ ਜਾਣ, ਇਸ ਮਨ ਦੇ ਸਾਰੇ ਸਵਾਦ ਫਿੱਕੇ ਪੈ ਜਾਣ। ਪਰ ਐਸਾ ਹੁੰਦਾ ਨਹੀਂ, ਅਸੀਂ ਇੱਥੋਂ ਤੱਕ ਪਹੁੰਚਦੇ ਨਹੀਂ। ਗੁਰਬਾਣੀ ਦੀ ਵਿਚਾਰ ਨੂੰ, ਗੁਰਬਾਣੀ ਦੀ ਜੋ ਦਿੱਤੀ ਹੋਈ ਸੇਧ ਹੈ ਉਸ ਨੂੰ ਅਪਣਾ ਕੇ ਚੱਲਣਾ ਬੜਾ ਮੁਸ਼ਕਲ ਲੱਗਦਾ। ਹੁਣ ਅੱਜ ਸਾਡਾ ਸਮਾਜ ਇਸੇ ਉਲਝਣ ਵਿੱਚ ਫਸਿਆ, ਸਤਿਗੁਰੂ ਦੀ ਬਾਣੀ ਵਿੱਚ ਦਰਸਾਏ ਹੋਏ ਗੁਣਾਂ ਦਾ ਵਪਾਰ ਘੱਟ ਤੇ ਆਲੇ ਦੁਆਲੇ ਦਾ ਜਿਹੜਾ ਖਿਲਰਿਆ ਹੋਇਆ ਖਲਾਰਾ ਹੈ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ, ਇੱਕ ਮਾਨਸਿਕ ਬਿਰਤੀ ਵਿਗੜੀ ਹੋਈ ਵਾਲਾ ਵਿਅਕਤੀ ਜਿਹੜਾ ਹੈ, ਉਹ ਜਿੰਨਾ ਸਮਾਨ ਸਮਾਜ ਵਿੱਚ ਜਾਂ ਸੜਕ ਦੇ ਉੱਤੇ ਖਿਲਰਿਆ ਹੋਇਆ ਮਿਲਦਾ ਹੈ, ਉਸ ਨੂੰ ਇਕੱਠਾ ਕਰਦਾ ਰਹਿੰਦਾ ਹੈ, ਸੁੱਟਦਾ ਰਹਿੰਦਾ ਹੈ, ਉਸਦਾ ਕਿਸੇ ਚੀਜ਼ ਨਾਲ ਲਗਾ ਨਹੀਂ, ਕਿਸੇ ਚੀਜ਼ ਦੀ ਉਹਨੂੰ ਤਾਂਘ ਵੀ ਨਹੀਂ। ਜਦੋਂ ਹੁਣ ਐਸਾ ਸਮਾਜ ਸਾਡਾ ਅਸੀਂ ਦੇਖਾਂਗੇ, ਜੇ ਕਿਸੇ ਨੇ 10 ਮਿੰਟ ਅੱਖਾਂ ਬੰਦ ਕਰਨ ਦਾ ਟਕਵੰਜ ਬਣਾਇਆ ਤੇ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਅਸੀਂ ਕਹਿੰਦੇ ਹਾਂ ਉਹ ਬੜੀ ਸਮਾਧੀ ਲਾਉਂਦਾ ਹੈ, ਉੱਥੇ ਚਲੀਏ। ਇਸ ਤੋਂ ਬਾਅਦ ਜੇ ਕਿਸੇ ਨੇ ਇਸ ਤੋਂ ਵੱਧ ਕੇ ਆਪਣਾ ਦੁਕਾਨਦਾਰੀ ਆਪਣੀ ਦੁਕਾਨਦਾਰੀ ਚਲਾਉਣੀ ਹੈ, ਉਹ ਇਸ ਨੂੰ ਅੱਖਾਂ ਮੇਟਣ ਨੂੰ ਛੱਡ ਕੇ ਤੇ ਉਹ ਕੋਈ ਉਹਦੇ ਵਿੱਚ ਨਵਾਂ ਇੱਕ ਕਰਮ ਹੋਰ ਦਾਖਲ ਕਰ ਲੈਂਦਾ, ਉਹ ਕਹਿੰਦਾ ਸਾਹ ਇਸ ਤਰ੍ਹਾਂ ਲੈਣੇ ਹੈ, ਇੱਕ ਸਾਹ ਅੰਦਰ ਖਿੱਚੋ ਇੱਕ ਸਾਹ ਬਾਹਰ ਕੱਢੋ, ਉਹ ਕੁਝ ਇਸ ਤਰ੍ਹਾਂ ਦੀਆਂ ਜੋਗੀਆਂ ਵਾਲੀਆਂ ਜੁਗਤੀਆਂ ਬਣਾ ਬਣਾ ਕੇ ਭਰਮਾਉਣ ਦਾ ਯਤਨ ਕਰਦਾ। ਅਸੀਂ ਕਹਿੰਦੇ ਹਾਂ ਇਕੱਲੀਆਂ ਅੱਖਾਂ ਮੇਟਣ ਨਾਲ ਕੀ ਹੋਣਾ ਹੈ, ਅੱਖਾਂ ਮੇਟਦਿਆਂ ਹੋਇਆਂ ਨਾਲ ਆਹ ਕੰਮ ਕਰਨਾ ਚਾਹੀਦਾ, ਫੇਰ ਕੰਮ ਚੱਲੇਗਾ। ਤੁਸੀਂ ਦੇਖੋਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਪੜ੍ਹਨ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਸਾਨੂੰ ਜੀਵਨ ਜਾਚ ਦਰਸਾਉਣ ਵਾਸਤੇ ਦਿੱਤੀ ਗਈ, ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਸਮਾਜ ਨੂੰ ਇਹੋ ਜਿਹਾ ਜੀਵਨ ਦਿੱਤਾ ਕਿ ਇਤਿਹਾਸ ਸਾਡਾ ਗਵਾਹ ਹੈ। ਪਰ ਜਦੋਂ ਅਸੀਂ ਗੁਰਬਾਣੀ ਦੀ ਸੋਚ ਨਾਲੋਂ ਟੁੱਟੇ, ਗੁਰਬਾਣੀ ਦੇ ਸੱਚ ਸਿਧਾਂਤ ਨੂੰ ਵਿਸਾਰਿਆ, ਗੁਰਬਾਣੀ ਨੂੰ ਪੜ੍ਹਨਾ ਛੱਡਿਆ, ਗੁਰਬਾਣੀ ਨੂੰ ਵਿਚਾਰਨਾ ਛੱਡਿਆ, ਤਾਂ ਫਿਰ ਕੀ ਹੋਇਆ ਕਿ ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ। ਅਖੰਡ ਪਾਠ ਦੀ ਰਵਾਇਤ ਸ਼ੁਰੂ ਹੋਈ, ਫਿਰ ਕੁਝ ਲੋਕਾਂ ਨੇ ਐਸਾ ਸੋਚਿਆ ਕਿ ਅਖੰਡ ਪਾਠ ਤਾਂ ਹੋ ਹੀ ਰਿਹਾ ਆ, ਆਪਣੇ ਨਾਲ ਜੋੜਨ ਵਾਸਤੇ ਕਿਸੇ ਨੇ ਆਖਿਆ ਅਖੰਡ ਪਾਠ ਇੰਜ ਨਹੀਂ ਕਰੀਦਾ, ਇੰਜ ਕਰੀਦਾ ਆ। ਉਹਨਾਂ ਨੇ ਇੱਕ ਨਵੀਂ ਮਰਜ਼ਾਦਾ ਕਾਇਮ ਕੀਤੀ। ਦੂਜੇ ਨੇ ਸੋਚਿਆ ਵੀ ਇਹ ਹੁਣ ਇਹਨਾਂ ਦਾ ਕੰਮ ਚੱਲ ਪਿਆ, ਆਪਾਂ ਵਿਹਲੇ ਫਿਰਦੇ, ਆਪਾਂ ਕੀ ਕਰਨਾ। ਉਹਨਾਂ ਨੇ ਸੋਚਿਆ ਨਹੀਂ ਜੀ, ਇੰਜ ਅਖੰਡ ਪਾਠ ਸਫਲ ਨਹੀਂ ਹੁੰਦਾ, ਅਖੰਡ ਪਾਠ ਦਾ ਫਲ ਤੇ ਇੰਜ ਮਿਲਦਾ ਆ। ਉਹਨਾਂ ਨੇ ਦੂਜਾ ਕਰਮ ਕੱਢ ਮਾਰਿਆ, ਤੀਜਾ ਕਰਮ, ਚੌਥਾ ਕਰਮ। ਮੈਂ ਹੈਰਾਨ ਰਹਿ ਗਿਆ, ਜਦੋਂ ਸਾਡੇ ਇਸ ਪੰਥ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਦੀ 16 ਪ੍ਰਕਾਰ ਦੀ ਮਰਿਆਦਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ, 16 ਪ੍ਰਕਾਰ ਦੀ ਮਰਿਆਦਾ ਬਣਾ ਕੇ ਅਖੰਡ ਪਾਠ ਕਰਨ ਦਾ, ਇਹ ਸੰਪਟ ਹੈ ਜੀ, ਇਹ ਦੂਰਾ ਸੰਪਟ ਹੈ, ਇਹ ਤੀਰਾ ਸੰਪਟ ਹੈ। ਹੱਦ ਇੱਥੋਂ ਤੱਕ ਲੰਘ ਗਈ ਕਿ ਇੱਕ ਬਾਬੇ ਨੇ ਅਖੰਡ ਪਾਠ ਰੱਖਿਆ, ਉਹ ਸੰਪਟ ਪਾਠ ਕਰਦਾ ਹੋਇਆ ਇਹ ਮਰਿਆਦਾ ਲਾਗੂ ਕਰ ਗਿਆ ਕਿਸੇ ਦੇ ਘਰ ਵਿੱਚ, ਅਖੇ ਜਦੋਂ ਸੰਪਟ ਲੱਗੇਗਾ ਅਸੀਂ ਟੱਲੀ ਖੜਕਾਵਾਂਗੇ। ਸੰਪਟ ਲਾ ਕੇ ਟੱਲੀ ਖੜਕੇਗੀ ਤੇ ਇੱਕ ਬਾਹਰਲੇ ਦਰਵਾਜੇ ਤੇ ਬਿਠਾਇਆ ਹੋਇਆ ਬੰਦਾ ਉਹ ਗੰਨੇ ਲੈ ਕੇ ਬੈਠਾ ਹੈ, ਜਦੋਂ ਟੱਲੀ ਵੱਜਦੀ ਸੰਪਟ ਲੱਗਦਾ ਹੈ ਉਹ ਗੰਨਾ ਵੱਢ ਦਿੰਦਾ ਹੈ, ਜਦੋਂ ਸੰਪਟ ਲੱਗਦਾ ਉਹ ਗੰਨਾ ਵੱਢ ਦਿੰਦਾ ਹੈ। ਲੋਕਾਂ ਨੇ ਆਖਿਆ ਆਹ ਤੇ ਬੜੀ ਮਰਿਆਦਾ ਵਾਲਾ ਪਾਠ ਹੋਇਆ, ਇਹ ਤੇ ਬਹੁਤ ਮਹਿੰਗਾ ਪਾਠ ਹੋਇਆ, ਬੜਾ ਉੱਚੇ ਫਲ ਵਾਲਾ ਪਾਠ ਹੋਇਆ। ਹੁਣ ਸਾਨੂੰ ਇਹ ਸੋਚਣਾ ਪਏਗਾ ਸਤਿਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕੇ ਇਹ ਕਿਹੜਾ ਫਲ ਵਾਲਾ ਪਾਠ ਹੈ, ਇਹ ਕਿਹੜੀ ਮਰਿਆਦਾ ਹੈ, ਇਹ ਕਿਸ ਪੰਥ ਨੇ ਮਰਿਆਦਾ ਬਣਾਈ ਹੈ, ਇਹ ਕਿੰਨੇ ਤਰੀਕਾ ਦਰਸਾਇਆ ਕਿ ਅਖੰਡ ਪਾਠ ਹੋ ਰਿਹਾ, ਪਾਠ ਨੂੰ ਸੁਣੋ ਨਾ ਸੁਣੋ, ਪਾਠ ਦੇ ਕੋਲ ਬੈਠੋ ਨਾ ਬੈਠੋ, ਪਾਠ ਦੀ ਸਿੱਖਿਆ ਲਓ ਨਾ ਲਓ, ਤੇ ਗੰਨਿਆਂ ਵੱਲ ਧਿਆਨ ਰੱਖੋ, ਟੱਲੀ ਵੱਲ ਧਿਆਨ ਰੱਖੋ, ਮਾਰਨੀ ਹੈ ਕਿ ਨਹੀਂ ਮਾਰਨੀ। ਐਸਾ ਕੁਝ ਸਾਡੇ ਸਮਾਜ ਵਿੱਚ ਹੋ ਗਿਆ, ਪਰ ਬਹੁਤਿਆਂ ਲੋਕਾਂ ਨੇ ਇਹੋ ਜਿਹੀਆਂ ਰੀਤਾਂ ਅਪਣਾ ਲਈਆਂ। ਭਾਈ ਇੰਜ ਅਖੰਡ ਪਾਠ ਦਾ ਫਲ ਨਹੀਂ ਮਿਲਿਆ, ਚਲੋ ਇੰਜ ਕਰਵਾ ਲਓ, ਇੰਜ ਨਹੀਂ ਮਿਲਿਆ ਫਿਰ ਦੂਰਾ ਸੰਪਟ ਕਰਾਓ, ਜੇ ਦੂਰਾ ਨਹੀਂ ਮਿਲਿਆ ਫਿਰ ਤੀਰਾ ਕਰਾ ਲਓ, ਜੇ ਤੀਰੇ ਨਾਲ ਵੀ ਕੰਮ ਨਹੀਂ ਕਰਿਆ ਫਿਰ ਤੁਸੀਂ ਹੁਣ ਗੰਨੇ ਵੱਢਣ ਵਾਲਾ ਕਰਾ ਲਓ। ਇਹੋ ਜਿਹੀਆਂ ਮਰਿਆਦਾ ਬਣਾ ਬਣਾ ਕੇ ਬਣਾ ਬਣਾ ਕੇ ਸਾਡੇ ਪੰਥ ਨੂੰ ਲਗਾਤਾਰ ਕੁਰਾਏ ਪਾਇਆ ਗਿਆ। ਪਰ ਸਤਿਗੁਰੂ ਜੀ ਨੂੰ ਪੁੱਛ ਕੇ ਦੇਖਣਾ, ਤਾਂ ਸਤਿਗੁਰੂ ਜੀ ਤੋਂ ਸੇਧ ਲੈਣੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਪਾਵਨ ਬਾਣੀ ਅੰਦਰ ਮਰਿਆਦਾ ਇੱਕੋ ਹੀ ਦਰਸਾਈ ਔਰ ਆਖਿਆ ਗਾਵੀਐ ਸੁਣੀਐ ਮਨ ਰੱਖੀਐ ਭਾਓ। ਭਾਈ ਗਾਉਣਾ ਚਾਹੀਦਾ, ਸੁਣਨਾ ਚਾਹੀਦਾ, ਪਰ ਗਾਉਣ ਸੁਣਨ ਵੇਲੇ ਮਰਿਆਦਾ ਕੀ ਹੈ, ਮਨ ਰੱਖੀਐ ਭਾਓ, ਮਨ ਵਿੱਚ ਪਿਆਰ ਰੱਖ ਕੇ ਗਾਉਣਾ ਚਾਹੀਦਾ, ਮਨ ਵਿੱਚ ਪਿਆਰ ਰੱਖ ਕੇ ਸੁਣਨਾ ਚਾਹੀਦਾ, ਇਸ ਤੋਂ ਵੱਡੀ ਹੋਰ ਕੋਈ ਮਰਿਆਦਾ ਨਹੀਂ ਹੋ ਸਕਦੀ। ਪਰ ਅਸੀਂ ਸਤਿਗੁਰੂ ਜੀ ਦੀ ਦਰਸਾਈ ਮਰਿਆਦਾ ਨੂੰ, ਸਤਿਗੁਰੂ ਦੇ ਦਰਸਾਏ ਹੋਏ ਵਿਧਾਨ ਨੂੰ ਛੱਡ ਕੇ ਹੋਰ ਹੋਰ ਕਰਮ ਵਿੱਚ ਉਲਝ ਗਏ। ਸਤਿਗੁਰੂ ਗਰੀਬ ਨਿਵਾਜ ਨੇ ਆਖਿਆ ਭਾਈ ਨਹੀਂ, ਜਦੋਂ ਅਸੀਂ ਗੁਰੂ ਕੋਲੋਂ ਸੇਧ ਲਵਾਂਗੇ ਮਨ ਸੱਚ ਦਾ ਵਪਾਰੀ ਬਣੇਗਾ, ਜਦੋਂ ਅਸੀਂ ਸਤਿਗੁਰੂ ਜੀ ਤੇ ਟੇਕ ਰੱਖਾਂਗੇ ਭਰੋਸਾ ਰੱਖਾਂਗੇ ਸਾਡਾ ਮਨ ਗੁਣਾਂ ਦਾ ਗਾਹਕ ਬਣੇਗਾ। ਗੁਣਾਂ ਦਾ ਗਾਹਕ ਬਣਦਾ ਹੋਇਆ ਗੁਣ ਲੈਣ ਵਾਸਤੇ ਕਿੰਨੀ ਵੀ ਕੁਰਬਾਨੀ ਕਰਨੀ ਪਵੇ ਮਨੁੱਖ ਕਰ ਜਾਏਗਾ, ਸੱਚਮੁੱਚ ਕਰ ਜਾਏਗਾ। ਸਤਿਗੁਰੂ ਦੇ ਗੁਣਾਂ ਨਾਲ ਜਿਨ੍ਹਾਂ ਦੀ ਸਾਂਝ ਬਣੀ ਵੱਡੀ ਤੋਂ ਵੱਡੀ ਕੀਮਤ ਉਤਾਰੀ ਹੈ, ਬਹੁਤ ਮਹਿੰਗੀ ਤੋਂ ਮਹਿੰਗੀ ਕੀਮਤ ਉਤਾਰੀ ਹੈ, ਵੱਡੀਆਂ ਵੱਡੀਆਂ ਮੁਸ਼ਕਲਾਂ ਦੇ ਨਾਲ ਟਕਰਾਉਣ ਦਾ ਉਹਨਾਂ ਨੇ ਲਗਾਤਾਰ ਜਜ਼ਬਾ ਧਾਰਨ ਕੀਤਾ, ਮੁਸ਼ਕਲਾਂ ਨਾਲ ਟਕਰਾਉਂਦਿਆਂ ਹੋਇਆਂ ਵੀ ਸਤਿਗੁਰੂ ਦੇ ਗੁਣਾਂ ਨਾਲੋਂ ਸਾਂਝ ਨਹੀਂ ਤੋੜੀ। ਪਰ ਅਸੀਂ ਇੱਥੋਂ ਤੱਕ ਪਹੁੰਚੇ ਨਹੀਂ, ਇੱਥੋਂ ਤੱਕ ਪਹੁੰਚਣ ਦਾ ਯਤਨ ਵੀ ਨਹੀਂ ਕਰਦੇ। ਸਤਿਗੁਰੂ ਗੁਰੂ ਅਮਰਦਾਸ ਆਖਦੇ, ਜੇ ਯਤਨ ਕਰਾਂਗੇ ਹਰ ਰਾਸ ਮੇਰੀ, ਪਰਮੇਸ਼ਰ ਦੀ ਇਹ ਸਤਿਗੁਰੂ ਦੀ ਬਾਣੀ ਇਹ ਨਾਮ ਧਨ ਮੇਰੀ ਰਾਸ ਪੂੰਜੀ ਹੈ, ਮੇਰੇ ਜੀਵਨ ਦਾ ਖਜ਼ਾਨਾ ਹੈ। ਮਨ ਵਣਜਾਰਾ, ਮਨ ਇਸ ਰਾਸ ਪੂੰਜੀ ਨੂੰ ਇਕੱਠਾ ਕਰਨ ਵਾਲਾ ਹੈ, ਵਪਾਰੀ ਬਣ ਗਿਆ ਹੈ ਇਸ ਰਾਸ ਪੂੰਜੀ ਦਾ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੇ। ਇਸ ਰਾਸ਼ੀ ਦਾ, ਇਸ ਭੰਡਾਰੇ ਦਾ, ਇਸ ਧਨ ਦੌਲਤ ਦਾ, ਇਹਨਾਂ ਗੁਣਾਂ ਦਾ ਗੁਰੂ ਕੋਲੋਂ ਹੀ ਪਤਾ ਲੱਗਾ, ਗੁਰੂ ਕੋਲੋਂ ਸਮਝ ਲੱਗੀ। ਗੁਰੂ ਨੇ ਦਰਸਾਇਆ ਕਿ ਇਹ ਰਾਸ ਪੂੰਜੀ ਹੀ ਤੇਰੇ ਜੀਵਨ ਦਾ ਅਸਲੀ ਖਜ਼ਾਨਾ ਹੈ। ਪਰ ਕਈ ਵਾਰੀ ਇਹ ਵੀ ਸਾਡੇ ਸਮਾਜ ਦਾ ਰੁਝਾਨ ਬਣਿਆ ਹੋਇਆ, ਕੱਚਾ ਧਨ ਸੰਚੈ ਮੂਰਖ ਗਾਵਾਰ, ਕੱਚਾ ਧਨ ਸੰਚਦੇ ਰਹਿੰਦੇ ਆ, ਨਿੰਦਿਆ ਇਕੱਠੀ ਕਰ ਲਈ, ਚੁਗਲੀ ਇਕੱਠੀ ਕਰ ਲਈ, ਬਹੁਤ ਸਾਰਾ ਵੈਰ ਭਾਵਨਾ ਈਰਖਾ ਇਕੱਠੀ ਕਰ ਲਈ, ਇਹ ਕੱਚਾ ਧਨ ਹੈ, ਇਹ ਨਾਲ ਨਿਭਣ ਵਾਲਾ ਨਹੀਂ, ਇਹ ਜੀਵਨ ਨੂੰ ਸਚਿਆਰ ਨਹੀਂ ਬਣਾਉਂਦਾ। ਇਹ ਕੱਚਾ ਧਨ ਜੀਵਨ ਨੂੰ ਬਰਬਾਦ ਕਰਦਾ ਹੈ, ਈਰਖਾ ਦਾ ਧਨ, ਨਫ਼ਰਤ ਦਾ ਧਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੱਚਾ ਧਨ ਇਹ ਜੀਵਨ ਨੂੰ ਬਰਬਾਦ ਕਰਦਾ ਹੈ। ਸਤਿਗੁਰੂ ਨੇ ਆਖਿਆ ਨਹੀਂ, ਤੁਸੀਂ ਸੱਚੇ ਧਨ ਦੇ ਵਪਾਰੀ ਬਣਨਾ। ਸੱਚਾ ਧਨ ਸਤਿਗੁਰੂ ਜੀ ਦੀ ਬਾਣੀ ਚ ਦਰਸਾਏ ਗੁਣ, ਤੁਸਾਂ ਸੱਤ ਦੇ ਵਪਾਰੀ ਬਣਨਾ, ਸੰਤੋਖ ਦੇ ਵਪਾਰੀ ਬਣਨਾ, ਤੁਸਾਂ ਧੀਰਜ ਦੇ ਵਪਾਰੀ ਬਣਨਾ, ਧਰਮ ਦੇ ਵਪਾਰੀ ਬਣਨਾ। ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਿਹਾਜਦੇ ਜਾਣਾ ਹੈ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਇਕੱਠਿਆਂ ਕਰਦੇ ਜਾਣਾ ਹੈ। ਤਾਂ ਹੀ ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਆਖਦੇ ਆ, ਹਰ ਹਰ ਨਿਤ ਜਪਿਓ ਜਿਉ। ਭਾਈ ਸਤਿਗੁਰੂ ਦੀ ਇਸ ਬਾਣੀ ਨੂੰ, ਪਰਮੇਸ਼ਰ ਦੀ ਸਿੱਧੋ ਸਲਾਹ ਨੂੰ ਨਿਤ ਨਿਤ ਹਰ ਰੋਜ਼ ਦਿਲੋਂ ਜਪਿਓ। ਦਿਲ ਬਣਾ ਕੇ, ਮਨ ਦੀ ਇੱਛਾ ਬਣਾ ਕੇ, ਤਾਂਘ ਬਣਾ ਕੇ, ਪਿਆਰ ਦੇ ਨਾਲ ਜਪਿਓ। ਜਦੋਂ ਫਿਰ ਜਪਦੇ ਆ ਨਾ ਇਸ ਤਰ੍ਹਾਂ ਮਨ ਕਰਕੇ, ਪਿਆਰ ਨਾਲ, ਉਤਸ਼ਾਹ ਨਾਲ, ਸੋਹਣਾ ਸਤਿਗੁਰੂ ਨਾਲ ਸੰਬੰਧ ਬਣਾ ਕੇ ਜਪਦੇ ਆ, ਤੇ ਫਿਰ ਸਤਿਗੁਰੂ ਆਖਦੇ, ਉਮਕੇ ਉਹ ਹੀਓ ਮਿਲਣ ਪ੍ਰਭ ਤਾਈ। ਭਾਈ ਮੇਰਾ ਹਿਰਦਾ ਉਛਾਲੇ ਮਾਰਦਾ ਹੈ ਰੱਬ ਜੀ ਨਾਲ ਮਿਲਾਪ ਵਾਸਤੇ। ਹੁਣ ਨੀ ਨਾ ਮਾਰਦਾ, ਅਜੇ ਨਹੀਂ ਮਾਰਦਾ, ਅਜੇ ਸਾਨੂੰ ਲੱਗਦਾ ਹੈ ਕਦੋਂ ਖਹਿੜਾ ਛੁੱਟ ਜਾਏ, ਕਦੋਂ ਇਸ ਗੱਲ ਤੋਂ ਭੱਜ ਜਾਈਏ, ਕਦੋਂ ਅਸੀਂ ਇਸ ਗੱਲ ਨਾਲੋਂ ਸੰਬੰਧ ਤੋੜ ਲਈਏ, ਕੌਣ ਹੋਵੇ ਜਿਹੜਾ ਸਾਨੂੰ ਬਣਿਆ ਬਣਾਇਆ ਹੀ ਸਾਰਾ ਕੁਝ ਦੇ ਦੇਵੇ। ਸਤਿਗੁਰੂ ਆਖਦੇ ਨਹੀਂ, ਮਨ ਉਛਾਲੇ ਮਾਰੇ, ਮਨ ਦੇ ਵਿੱਚ ਤਾਂਘ ਪੈਦਾ ਹੋ ਜਾਏ, ਮੈਂ ਸਤਿਗੁਰੂ ਨਾਲ ਸਾਂਝ ਪਾਉਣੀ ਹੈ, ਮੈਂ ਬਾਣੀ ਪੜ੍ਹਨੀ ਹੈ। ਤੁਸੀਂ ਵੇਖਿਆ ਹੋਏਗਾ ਕਿਸੇ ਵਿਅਕਤੀ ਦਾ ਕੋਈ ਕੀਮਤੀ ਸਮਾਨ ਗਵਾਚ ਜਾਏ, ਕੋਈ ਗਹਿਣਾ ਗਵਾਚ ਜਾਏ, ਕੋਈ ਪਰਸ ਗਵਾਚ ਜਾਏ, ਜਾਂ ਕੋਈ ਹੋਰ ਮਹਿੰਗੀ ਵਸਤੂ ਗਵਾਚ ਜਾਏ, ਉਹ ਭਾਲਦਾ ਹੈ, ਇੱਧਰ ਉੱਧਰ ਦੌੜ ਭੱਜ ਕਰਦਾ ਹੈ, ਦੂਜਿਆਂ ਨੂੰ ਪੁੱਛਦਾ ਹੈ, ਭਾਈ ਮੇਰਾ ਸਮਾਨ ਗਵਾਚ ਗਿਆ, ਮੇਰੀ ਵਸਤੂ ਗਵਾਚ ਗਈ, ਤੁਸੀਂ ਦੇਖੀ ਨਹੀਂ, ਤੁਹਾਨੂੰ ਲੱਭੀ ਨਹੀਂ। ਜੇ ਸਾਡਾ ਮਨ ਸੱਚ ਧਰਮ ਵੱਲ ਪੈਰ ਰੱਖੇਗਾ, ਸਾਡਾ ਵੀ ਇਹੀ ਹਾਲ ਹੋਏਗਾ, ਅਸੀਂ ਵੀ ਇਸੇ ਤਰੀਕੇ ਨਾਲ ਚੱਲਾਂਗੇ। ਭਾਈ ਮੈਂ ਅੱਜ ਬਾਣੀ ਨਹੀਂ ਪੜ੍ਹੀ, ਮੇਰਾ ਮਨ ਨਹੀਂ ਦੇਖਦਾ, ਮੈਂ ਅੱਜ ਸਤਿਗੁਰੂ ਜੀ ਨਾਲ ਗੱਲਾਂ ਨਹੀਂ ਕੀਤੀਆਂ, ਮੈਂ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਨਾਲ ਆਪਣੀ ਬਿਰਤੀ ਨਹੀਂ ਬਣਾ ਸਕਿਆ, ਅੱਜ ਮੈਂ ਵਿਚਾਰ ਨਹੀਂ ਸਕਿਆ, ਅੱਜ ਮੈਂ ਸਤਿਗੁਰੂ ਜੀ ਦੀ ਬਾਣੀ ਤੋਂ ਦੂਰ ਹੋ ਗਿਆ, ਅੱਜ ਮੇਰੀ ਸਾਂਝ ਸਤਿਗੁਰੂ ਨਾਲੋਂ ਟੁੱਟ ਗਈ। ਜੇ ਸਾਡਾ ਐਸਾ ਪਿਆਰ ਬਣ ਜਾਏਗਾ, ਤੇ ਫਿਰ ਸਤਿਗੁਰੂ ਨੇ ਇਹੋ ਜਿਹਾ ਉਪਦੇਸ਼ ਦੀ ਪਾਵਨ ਬਾਣੀ ਅੰਦਰ ਦਿੱਤਾ ਕਿ ਇੱਕ ਨਿਮਖ ਵਾਸਤੇ, ਇੱਕ ਸੈਕਿੰਡ ਵਾਸਤੇ ਵੀ ਸਤਿਗੁਰੂ ਦੀ ਬਾਣੀ ਨਾਲੋਂ ਦੂਰ ਹੋਣਾ ਮੈਨੂੰ ਭਾਰਾ ਲੱਗਦਾ ਹੈ, ਬੜੀ ਦੁਖਦਾਇਕ ਗੱਲ ਲੱਗਦੀ ਹੈ, ਮੇਰਾ ਮਨ ਹੁਣ ਹਟਦਾ ਨਹੀਂ, ਮੇਰਾ ਮਨ ਲਗਾਤਾਰ ਜੁੜਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਹੈ, ਭਾਈ ਲਾਹਾ ਖੱਟਿਓ ਦਿਹਾੜੀ, ਇਹ ਆਪਣੇ ਜੀਵਨ ਦਾ ਲਾਹਾ ਖੱਟਣਾ ਹੈ, ਪ੍ਰਾਪਤ ਕਰਨਾ ਹੈ, ਘਾਟਾ ਨਹੀਂ ਲਾਭ ਪ੍ਰਾਪਤ ਕਰਨਾ ਹੈ। ਸਾਡਾ ਸਮਾਜ ਪੰਜਾਬ ਦੀ ਧਰਤੀ ਤੇ ਤਾਂ ਮੈਂ ਬਹੁਤ ਦੇਖਿਆ, ਘਰੋਂ ਦੁੱਧ ਦੇ ਡੱਬੇ ਭਰ ਕੇ ਡੇਰੇ ਤੇ ਜਾ ਆਉਂਦੇ ਆ, ਮੱਥਾ ਟੇਕ ਆਉਂਦੇ ਆ, ਉੱਥੋਂ ਪਾਣੀ ਦਾ ਡੱਬਾ ਭਰ ਕੇ ਘਰ ਨੂੰ ਲੈ ਆਉਂਦੇ ਆ, ਇਹ ਵਪਾਰ ਕਰਦੇ ਆ। ਘਰੋਂ ਮਹਿੰਗੀਆਂ ਵਸਤੂਆਂ ਜਾ ਕੇ ਉੱਥੇ ਭੇਂਟ ਕਰ ਆਉਂਦੇ ਆ, ਔਰ ਉੱਥੋਂ ਕੇਵਲ ਫੁੱਲੀਆਂ ਲੈ ਕੇ ਜਾਂ ਕੇਵਲ ਮਖਾਣੇ ਲੈ ਕੇ, ਪ੍ਰਸ਼ਾਦ ਲੈ ਕੇ ਤੇ ਘਰ ਨੂੰ ਆ ਜਾਂਦੇ, ਇਹ ਸੱਚ ਦਾ ਵਪਾਰ ਨਹੀਂ ਹੈ। ਸੱਚ ਦਾ ਵਪਾਰ ਤੇ ਇਹ ਹੈ, ਅਸੀਂ ਸਤਿਗੁਰੂ ਜੀ ਕੋਲ ਆਏ ਹਾਂ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ, ਵਿਚਾਰ ਕੇ, ਪੜ੍ਹ ਕੇ ਆਪਣੇ ਜੀਵਨ ਵਿੱਚ ਕੋਈ ਸੇਧ ਪੈਦਾ ਕਰੀਏ, ਕੋਈ ਕ੍ਰਾਂਤੀ, ਕੋਈ ਇਨਕਲਾਬ ਵਾਲੀ ਗੱਲ ਸਾਡੇ ਜੀਵਨ ਵਿੱਚ ਆਵੇ। ਜੋ ਕੁਝ ਅਸੀਂ ਕਰ ਰਹੇ ਹਾਂ ਉਸ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਵਿਚਾਰਨ ਦਾ ਯਤਨ ਕਰੀਏ। ਇਹ ਧਨ ਤਿੰਨਾਂ ਮਿਲਿਆ, जिन हारे आपे पाड़ा भाई ए धन उन्हां नूं मिलदा है जेड़े अपने जीवन आचार नूं उच्चा चुकण दा जतन करदे है परमेशर नूं चंगे लग जांदे है परमेशर नूं पा जांदे है परमेशर दी नजर विच कबूल हो जांदे है ए धन फिर उन्हां नूं मिलदा है ओ इस धन दे व्यापारी बनदे हन। कहे नानक हर रात मेरी मन होआ बनजारा भाई मेरा मन बनजारा बन गया है मेरे मन ने इस धन का व्यापार करन दा लगातार उपराला किया है उपराला कर रहा है। आओ असी भी जतन करिए सतगुरु के इस उपदेश नूं मन लईए वणज करो बन जा रहे हो वखर लहो समाल तैसी वस्त विसाही है जैसी निभ है नाल अगे शाह सुजान है लैसी वस्त संभाल पाई। ओ बड़ा सियाणा है ओ धोखा नहीं खांदा ओ खोट नूं प्रवान नहीं करदा उसने तो सचो सच कबूल करना है क्योंकि सतगुरु ने कहता उथे सच्चे ही सच निबड़े चुन वख कटे जजमालिया। सतगुरु की बाणी ते तां सच्चे ही खरे उतरनगे सच्चे ही प्रवान होणगे दूजे झूठे प्रवान नहीं हो सकते। आओ खोट दी रास नूं छड के कच्ची रास नूं छड के सतगुरु दे गुणां दे भंडार नाल मन बिरतियां जोड़न दा जतन करिया करिए। भगत रविदास ने होका दिता ओए दुनियादारो ओ दुनिया वालियो आओ मैं तुहानू होका दिना आ मैं सच्चे नाम दा भंडार लभिया है मैं अपने इन्हां ज्ञान इंद्रियां कर्म इंद्रियां दे राही मैं अपने इस जीवन विच सच नाम दा व्यापार कीता है। आओ जे तुहाडे विच कोई है मैं होका दे के कहना आओ मेरे नाल लगो आओ मेरे नाल बैठो आपा सच्चे नाम का व्यापार करिए मेरा भी लद्या जाएगा तुहाडा भी लद्या जाएगा। भगत रविदास ने ते होका दे दिता को बनजारो राम को मेरा टांडा लद्या जाए रे। सतगुरु कृपा करन आओ नाम तन विहाज दे गुरमत दी इस विचार नूं धारण करदिया होया गुरमत दे सोहणे सिद्धांत नूं जीवन विच लैंदिया असीं वी संसार नूं होका देईए असीं वी संसार नूं आखीए आओ संसार दे लोको जीवन नूं सौखा ते सोहणा बनाउण लई गुरु नाल जुड़न दा जतन करिए। सतगुरु कृपा करन भुल्लां चुक्कां दी खिमा इन्हीं विचार प्रवान होईआं भुल्लां चुक्कां दी खिमा करदे होए असीस बख्शिश करो। आखो जी प्यार नाल वाहिगुरु जी का खालसा वाहिगुरु जी की फतह।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन पैटियो डेक प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न ट्रेडिशनल कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा दवाई देना अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर केटरिंग स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। Oh, oh, oh.
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

छुरी बगायन तिन गल ताग, मानस खाणे करह निवाज।

0: आइय कहो नानक सच ते आइय सुच होवे ता सच पाइय। साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर जो लड़ीवार आशा की वार दी विचार चल रही है, उस विचार दे अधीन सोलवी पौड़ी नाल जो गुरु नानक साहब दे दो शलोक ने, पहले शलोक दी विचार उस विच आदि गुरु सतगुरु गुरु नानक साहब महाराज जी ने आपा विरोधी जो दो गल्लां ने उस दा जिक्र कीता, सिर्फ थोड़ा जा दोहराओ कि एक पासे गौ और ब्राह्मण नू कर लाया जांदा है ते जिस पशु नू टैक्स ला रहे है उसे दे गोबर नाल अपनी चौंके नू सुचिया कर रहा है। हजूर किन्ने ने इस गोबर विच चौंके दी तथा कथित तेरे मुताबिक जो सुचमता है इस गोए ने तेनू भव सागर तो पार नहीं कर देना। दूसरा बचन मस्तक दे ऊपर तिलक है तेड़ धोती है हाथ विच मंत्र दा जाप कर ली माला है पर रोटी पदार्थ उन्हां दे घर दा खा रहे हैं जिन्हां नू तू दिन रात मलेश कहना है। दूसरा बचन अंदर बह के पूजा कर दे बाहर इस्लामी मजहब नाल जुड़िया किताबां दी सिफत कर दे ते हजूर ने कहा ये दो भांति जिंदगी जीन दी था इस परपंच पखंड आडंबर नू तू छड़ दे जे भव सागर तो पार होना ते केवल साईं दा नाम ही तेनू पार करे। छोड़ी ले पाखंडा नाम लें चाहे तरंदा। उस तो अगला शलोक जो इस पौड़ी नाल दूसरा शलोक है ये भी गुरु नानक साहब महाराज जी का उचारण किया है। इस विच हजूर दी के एक पासे पाप करन वाले लोकां दा पराया हक खो खो के खांदे पए ने, हकूमत राजे नवाब अहलकार ते दूजे पासे जदों लोकां दे विच दुनियावी अगवाई करनी है उदों भी सब तो अगे नेता बन के खलोते ने, पाप भी रज के करदे ने पराया हक भी रज के खांदे ने ते जदों मसीत विच नमाज पढ़नी होवे ते उदों भी सब तो अगे खलोते। महाराज जी ने देखो शब्द कैसा चुनिया कि मानस खाने करै निवाज। गुरु ग्रंथ साहिब विच लफ्ज इक्को वारी आया मानस खाने। मानस दा अर्थ इंसान, इहदा मतलब मनुखां नू खाण वाले आदमखोर, इंसान दा मांस खाण वाले। पर इहदे अगे मैं भाव अर्थ करांगा कि मानस खाने की लफ्ज वरत्या है। मानस खाने करै निवाज, मनुखां दा मांस खून नोच नोच के पीण ते खाण वाले गुरु नानक साहिब कहिंदे ने मसीत विच नमाज़ां पै पढ़दे। देखो इस सच्चाई तो आपां अखां परां नहीं खरनियां। मैं पहली लड़ी के नाम लें जाए तरंदा उस नाल प्रकरण जोड़ना चाहना कि नाम तो ऊपर कोई नहीं। जितने भी कर्म असी धर्म दे करने हैं सच एवे परमेश्वर दा नाम ओदा सिमरन ओदी बंदगी ओदी इबादत तो उच्चा कुछ नहीं। नाम जप के भव सागर तो पार होया जांदा है। असी सुखमनी साहिब दा पाठ करने हैं हजूर दी अमृत बाणी दा। जदों असी इह शलोक पढ़ने हां हजूर ने कहा तीन चीजा ने सारे संसार नूं अपनी गिरफ्त विच लिया है। चलो मैं लफज चीज वरत्या है, इउं कह लवां कि इह मन दी तीन इहो जिहे रोग ने बीमारियां ने कोई दुनिया दा इंसान इहदे तों बच नहीं सकिया। उहदे विच सब तों पहली गल कि दुख नाल हर बंदा पीड़ित है। कोई इंसान संसार विच ऐसा नहीं कि जिस दे अंदर कोई दुख ना होवे। ते दास ने एक अर्ज भी कीती पिछले दिन ਕੁਛ ਬੰਦਿਆਂ ਦੇ ਦੁੱਖ ਐਸੇ ਨੇ ਜਿਹੜੇ ਮੁਸਕਰਾਹਟ ਪੈਸੇ ਤੇ ਪਤਵੰਤੇ ਸ਼ਬਦ ਥੱਲੇ ਲੁਕ ਜਾਂਦੇ ਨੇ। ਕੁਝ ਬੰਦਿਆਂ ਦੇ ਦੁੱਖ ਐਸੇ ਨੇ ਜਿਨ੍ਹਾਂ ਕੋਲ ਲੁਕਾਉਣ ਦਾ ਤਰੀਕਾ ਨਹੀਂ, ਉਹਨਾਂ ਦਾ ਦੁੱਖ ਜੱਗ ਵਿੱਚ ਜ਼ਾਹਰ ਹੋ ਜਾਂਦਾ। ਫਿਰ ਬੇਨਤੀ ਸੁਣੀ, ਕੁਝ ਲੋਕ ਆਪਣੇ ਦੁੱਖ ਨੂੰ ਪਰਦੇ ਥੱਲੇ ਛਪਾ ਜਾਂਦੇ। ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਸੰਬੰਧ ਵਿੱਚ ਕਲਗੀਧਰ ਦੇ ਇਹ ਬੋਲ ਕਿ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ, ਇੱਥੇ ਸ਼ਬਦ ਸਭ ਵਰਤਿਆ, ਇੱਕ ਦੋ ਦੁੱਖ ਨਹੀਂ ਵਰਤਿਆ, ਜਿਸ ਡਿੱਠੇ ਸਭ ਦੁੱਖ ਜਾਏ, ਧਿਆਈਏ ਤੇ ਡਿੱਠੇ। ਮੈਂ ਇਹ ਅਰਜ਼ ਜ਼ਰੂਰ ਕਰ ਦਿਆਂਗਾ, ਕਈਆਂ ਦੇ ਮਨ 'ਚ ਇਹ ਖਿਆਲ ਉਪਜੇਗਾ ਕਿ ਡਿੱਠਿਆ ਦੁੱਖ ਚਲੇ ਜਾਂਦੇ ਨੇ। ਜ਼ਿਆਦਾ ਪ੍ਰਮਾਣ ਨਹੀਂ, ਸਿਰਫ ਇੱਕ ਇੱਕ ਤੁਕ ਪੜਾਂਗਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਮੇਰੀ ਗੱਲ ਜ਼ਰੂਰ ਸਮਝਣਗੇ। ਆਦਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੇ ਪੰਜ ਪਾਤਸ਼ਾਹੀਆਂ ਦਾ ਜਦੋਂ ਜ਼ਿਕਰ ਕੀਤਾ ਤੇ ਉਹਦੇ ਵਿੱਚ ਕਿਹਾ ਕਿ ਜਿਸ ਨੇ ਗੁਰੂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਉਹਦੇ ਵੀ ਦੁੱਖ ਕੱਟੇ ਗਏ। ਭਾਵਨਾ ਦੀ ਬਿਰਤੀ ਨਾਲ ਦੇਖੋ, ਦੇਖਣ ਦੇਖਣ ਦਾ ਤਰੀਕਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੱਕ ਤੁੱਕ ਆਉਂਦੀ ਹੈ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੈ ਸਭ ਉੱਪਰ, ਜੇਖਾ ਭਾਓ ਤੇ ਹਾ ਫਲ ਪਾਈ। ਜਿਹੋ ਜੀ ਸਾਡੀ ਭਾਵਨਾ, ਜੈਸੀ ਮਨਸਾ ਤੈਸੀ ਦਸ਼ਾ, ਜੋ ਮੇਰੇ ਮਨ ਦੇ ਖਿਆਲ ਨੇ ਮੇਰੀ ਬੋਡੀ ਉੱਚ ਉਹ ਖਰਕ ਪੈਦਾ ਹੋਵੇਗੀ। ਜੋ ਬੰਦੇ ਦੇ ਥਾਟ ਨੇ ਸੱਚ ਏਵੇ, ਉਹੀ ਬੰਦੇ ਦੀ ਕਰਨੀ ਬਣ ਜਾਂਦੀ, ਜੋ ਉਹਦੇ ਵਿਚਾਰ ਨੇ। ਮਹਾਰਾਜ ਜੀ ਨੇ ਉੱਤੇ ਸ਼ਬਦ ਵਰਤੇ ਨੇ ਕਿ ਇੱਕ ਬਚਨ ਹੈ ਗੁਰੂ ਅਰਜੁਨ ਦੇਵ ਜੀ ਦਾ ਕਿ ਪੇਖਿਆਂ ਵੀ ਦੁੱਖ ਚਲੇ ਜਾਂਦੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਅਗਲੇ ਬਚਨ ਨੇ ਗੁਰ ਨਾਨਕ ਜਿਨ ਸੁਣਿਆ ਪੇਖਿਆ, ਜਿਸ ਡਿੱਠਾ ਸਭ ਦੁੱਖ ਜਾਏ। ਪੇਖਿਆ ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਅਸੀਂ ਰਾਮਕਲੀ ਕੀ ਵਾਰ ਪੜ੍ਹਨੇ ਬਾਬਾ ਸੱਤਾ ਔਰ ਬਲਵੰਡ ਸਾਹਿਬ ਦੀ, ਉਸ ਵਾਰ ਦੀਆਂ ਦੋ ਤੁਕਾਂ ਮੇਰਾ ਖਿਆਲ ਹੈ ਜਿਨਨੇ ਬਾਣੀ ਨਹੀਂ ਪੜ੍ਹੀ ਉਹ ਵੀ ਬੋਲਦਾ ਜਾਣਦਾ। ਅਕਸਰ ਉਹ ਦੋ ਤੁਕਾਂ ਹੁਕਮਨਾਮਾ ਲੈਣ ਲੱਗਿਆਂ ਮੰਗਲ ਕੀਤਾ ਜਾਂਦਾ, ਉਹਦੇ ਵਿੱਚ ਵੀ ਡਿੱਠੇ ਸ਼ਬਦ ਦੀ ਕਰਾਮਾਤ ਦਾ ਜ਼ਿਕਰ ਹੈ। ਹਜ਼ੂਰ ਦਾ ਇਹ ਬੋਲ ਹੈ ਕਿ ਖੋਵੈ ਸਿਫਤ ਖਸਮ ਦੀ, ਇਹ ਅਸਲ 'ਚ ਗੁਰੂ ਅੰਗਦ ਦੇਵ ਦੀ ਸਿਫਤ ਤੁਕਾਂ ਨੇ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਖਸਮ ਪਰਮਾਤਮਾ ਦੀ ਸਿਫਤ ਹੁੰਦੀ ਹੈ। ਨੂਰ ਅਰਸ਼ੋਂ ਕੁਰਸ਼ੋਂ ਝਟੀਐ, ਅਗਲੇ ਬਚਨ ਕੀ ਨੇ, ਤੁਧ ਡਿੱਠੇ ਪਿਆਰਿਓ, ਆ ਡਿੱਠੇ ਸ਼ਬਦ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਇੱਥੇ ਵੀ ਲਫ਼ਜ਼ ਡਿੱਠਿਆ ਹੈ। ਇੱਕ ਭੱਟਾਂ ਦਾ ਸਵਈਆ ਸੀ, ਪੜ੍ਹ ਲਈਏ ਗੁਰੂ ਅਮਰਦਾਸ ਦੀ ਸਿਫਤ, ਉਹਦੇ ਸਾਰੇ ਅਰਥ ਨਹੀਂ ਕਰਾਂਗਾ, ਸਿਰਫ ਡਿੱਠੇ ਲਫ਼ਜ਼ ਤੇ ਜ਼ੋਰ ਦੇਣਾ ਚਾਹੁੰਦਾ। ਉਹ ਸਵਈਆ ਹੈ ਕਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ, ਇੱਕ ਬਿਨ ਦੁੱਗਣ ਜੋ ਤੋ ਰਹੈ, ਜਾਂ ਸਮੰਤਰ ਮਾਨਵ ਲਹੈ, ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਉੱਥੇ ਵੀ ਸ਼ਬਦ ਡਿੱਠੇ ਹੈ। ਇੱਕ ਪੌੜੀ, ਕੋਈ ਦਿਨ ਐਸਾ ਨਹੀਂ ਜਿੱਦਣ ਹਰਿਮੰਦਰ ਸਾਹਿਬ ਵਿੱਚ ਉਹਦਾ ਕੀਰਤਨ ਨਾ ਹੁੰਦਾ ਹੋ, ਹਰ ਰੋਜ਼ ਉਹਦਾ ਕੀਰਤਨ ਹੁੰਦਾ, ਕੋਈ ਨਾ ਕੋਈ ਕੀਰਤਨੀਆਂ ਕਰਦਾ। ਧੰਨ ਧੰਨ ਰਾਮਦਾਸ ਗੁਰ ਜਿਨ ਸ਼ਿਰਿਆ ਤਿਨੈ ਸਵਾਰਿਆ। ਇਹਦੇ ਅਖੀਰ ਤੇ ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਕਹਿ ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਜਿਸ ਡਿੱਠਾ ਸਭ ਦੁੱਖ ਜਾਏ। ਗੁਰ ਡਿੱਠਾ ਤਾਂ ਮਨ ਸਾਧਾਰਿਆ, ਗੁਰੂ ਨੂੰ ਦੇਖਣ ਨਾਲ ਖਿੰਡਿਆ ਹੋਇਆ ਮਨ ਵੀ ਟੇਕਿਆ। ਖੈਰ ਮੈਂ ਪ੍ਰਕਰਨ ਤੋਂ ਦੂਰ ਨਹੀਂ ਜਾਣਾ, ਮੈਂ ਅਰਜ਼ ਕਰ ਰਿਹਾ ਨਾਮ ਲਈਆਂ ਜਾਏ ਤਰਨ ਦਾ, ਇਹਦੇ ਵਿੱਚੋਂ ਥੋੜਾ ਜਿਹਾ ਮੈਂ ਨਿਕਲਿਆ। ਚਲੋ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜ਼ਿਕਰ ਕੀਤਾ, ਇੱਥੇ ਸਭ ਦੁੱਖ ਵਰਚਿਆ, ਤਿੰਨ ਦੁੱਖ ਨਹੀਂ। ਹਾਲਾਂ ਬਾਣੀ ਵਿੱਚ ਤਿੰਨਾਂ ਤਾਪਾਂ ਦਾ ਵੀ ਜ਼ਿਕਰ ਹੈ ਕਿ ਤਿੰਨੇ ਤਾਪ ਨਿਵਾਰਨ ਖਾਰਾ ਦੁੱਖ ਹੰਤਾ ਸੁਖ ਰਾਸ। ਗੁਰੂ ਨਾਨਕ ਸਾਹਿਬ ਨੇ ਚਾਰ ਦੁੱਖ ਗਣੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ, ਤਨ ਧਾਏ ਵੈਦ ਨਾ ਭੋਲੇ, ਦਾਰੂ ਲਾਏ, ਉਹਦੇ ਚਾਰ ਦੁੱਖ। ਪਹਿਲਾ ਦੁੱਖ ਪਰਮਾਤਮਾ ਦਾ ਵਿਛੋੜਾ, ਦੂਜਾ ਦੁੱਖ ਬੰਦੇ ਦੇ ਇੰਦਰੀਆਂ ਦੀ ਤ੍ਰਿਸ਼ਨਾ ਦੀ ਭੁੱਖ, ਤੀਜਾ ਦੁੱਖ ਬੰਦੇ ਨੂੰ ਮੌਤ ਦਾ, ਤੇ ਚੌਥਾ ਦੁੱਖ ਇਹਦੇ ਸਰੀਰ ਨੂੰ ਲੱਗੇ ਹੋਏ ਰੋਗ। ਇੱਥੇ ਮਹਾਰਾਜ ਜੀ ਨੇ ਸਭ ਵਰਤਿਆ। ਕਹਿੰਦੇ ਨੇ ਮਨ ਦਾ ਰੋਗ ਹੋਵੇ, ਤਨ ਦਾ ਰੋਗ ਹੋਵੇ, ਸਰੀਰ ਦਾ ਰੋਗ ਹੋਵੇ, ਮਾਨਸਿਕ ਪੀੜਾ ਕਿਸੇ ਨੂੰ ਹੋਵੇ, ਸੱਚ ਇਹਵੇ ਕਿ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਏਗਾ, ਜਿਹਨੇ ਅਸ਼ਟਮ ਬਲਬੀਰੇ ਦੇ ਦਰਸ਼ਨ ਕਰ ਲਏ, ਉਹਦੇ ਸਾਰੇ ਦੁੱਖਾਂ ਦੀ ਨਿਵਿਰਤੀ ਹੋ। ਬੇਨਤੀ ਹੈ ਇਸ ਤੋਂ ਅੱਗੇ ਸੁਣਿਓ ਧਿਆਨ ਨਾਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਾਮ ਲਿਆ ਜਾਏ ਤਰਨ ਦਾ, ਕਿਹੜੀਆਂ ਲਹਿਰਾਂ ਨੇ ਜਿਹੜੀਆਂ ਸਾਨੂੰ ਤਰਨ ਨਹੀਂ ਦਿੰਦੀਆਂ? ਕਿਉਂਕਿ ਜਿਹਦੇ ਤਰਨ ਦਾ ਸਵਾਲ ਆਵੇਗਾ ਤੇ ਸਾਡਾ ਧਿਆਨ ਪਾਣੀ ਵੱਲ ਜ਼ਰੂਰ ਜਾਏਗਾ, ਕਿਉਂਕਿ ਤਰਨ ਦਾ ਸੰਬੰਧ ਜਲ ਨਾਲ ਹੈ। ਬਾਹਰ ਦੇ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਪਾਣੀ ਦੀਆਂ, ਤੇ ਚੇਤੇ ਰਹੋ ਇਸ ਭਵ ਸਾਗਰ ਵਿੱਚ ਲਹਿਰਾਂ ਉੱਠਦੀਆਂ ਨੇ ਭਾਸ਼ਣਾਵਾਂ ਦੀਆਂ। ਭਗਤ ਨਾਮਦੇਵ ਸਾਹਿਬ ਨੇ ਇੱਕ ਲਹਿਰ ਦਾ ਜ਼ਿਕਰ ਵੀ ਕੀਤਾ। ਤੁਸੀਂ ਜਦੋਂ ਪਾਠ ਕਰਦੇ ਹੋ ਕਿ ਸ਼ਬਦ ਹੁੰਦਾ ਲੋਭ ਲਹਿਰ ਅਤ ਨੀਚਰ ਬਾਜਿਆ ਕਾਇਆ ਡੂਬੈ ਕੇਸ਼ਵਾ, ਉਹਨਾਂ ਨੇ ਲਾਲਚ ਨੂੰ ਇੱਕ ਲਹਿਰ ਦੱਸਿਆ। ਪਿਆਰਿਓ ਇੱਕ ਸਿਰਫ ਲਹਿਰ ਕਿ ਇੱਥੇ ਤਾਂ ਪਤਾ ਨਹੀਂ। ਕਈ ਵਾਰੀ ਮੈਂ ਸੋਚਣਾ ਸਮੁੰਦਰ ਦੇ ਕੰਢੇ, ਕਈ ਵਾਰੀ ਬਾਹਰ ਜਾਈਏ ਤੇ ਉੱਥੇ ਸਿਮਰਨ ਕਰਨ ਦਾ ਬੜਾ ਆਨੰਦ ਹੁੰਦਾ, ਇਕਾਂਤ ਬੜਾ ਹੈ। ਉਹ ਲਹਿਰਾਂ ਉੱਠਣ ਤੇ ਸਿਮਰਨ ਚ ਖੰਡਾ ਕਦੀ ਬਣੀ ਜਾਏ। ਮੈਂ ਬਸ ਉੱਥੇ ਇੱਕੋ ਗੱਲ ਆਪਣੀ ਡਾਇਰੀ ਚ ਨੋਟ ਕੀਤੀ, ਦੇਖ ਮਨਾ ਇਹਦੀਆਂ ਵੀ ਸ਼ਾਂਤ ਨਹੀਂ ਖੁੰਦੀਆਂ ਪਈਆਂ। ਇੱਕ ਕਿਨਾਰੇ ਤੇ ਲੱਗਦੀ, ਦੂਜੀ ਪਿੱਛੋਂ ਤਿਆਰ ਹੋ ਕੇ ਆ ਜਾਂਦੀ, ਦੂਜੀ ਅਜੇ ਸ਼ਾਂਤ ਨਹੀਂ ਖੁੰਦੀ, ਤੀਜੀ ਆ ਜਾਂਦੀ ਹੈ। ਬਸ ਇਹ ਸਮੁੰਦਰ ਬੰਦੇ ਦਾ ਮਨ ਹੈ, ਇੱਕ ਫੁਰਨਾ ਜੇ ਸ਼ਾਂਤ ਨਹੀਂ ਹੁੰਦਾ, ਦੂਜਾ ਨਾਲ ਹੀ ਪੈਦਾ ਹੋ ਜਾਂਦਾ, ਦੂਜਾ ਜੇ ਕਿਨਾਰੇ ਤੇ ਨਹੀਂ ਲੱਗਦਾ ਤੀਜਾ ਉੱਠ ਪੈਂਦਾ। ਇਹ ਲਹਿਰਾਂ ਕੀ ਨੇ? ਸਮੁੰਦਰ ਦੀਆਂ ਅੰਦਰ ਖਿਆਲਾਤ, ਅੰਦਰ ਫੁਰਨੇ ਜਿਹੜੇ ਸਾਨੂੰ ਤਰਨ ਨਹੀਂ ਦਿੰਦੇ। ਗੁਰੂ ਅਰਜਨ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਨਾਲ, ਤਿੰਨ ਖਿਆਲਾਂ ਨਾਲ ਪੂਰਾ ਸੰਸਾਰ ਪੀੜਿਤ ਹੈ। ਪਹਿਲਾ ਹੈ ਦੁੱਖ, ਦੂਜਾ ਹੈ ਭੈ, ਤੀਸਰਾ ਹੈ ਭਰਮ। ਪਰ ਨਾਮ ਸਾਰੇ ਦੁੱਖ ਦੂਰ ਕਰਦਾ। ਦੁੱਖ, ਭਰਮ ਤੇ ਭੈ, ਕੋਈ ਬੰਦਾ ਐਸਾ ਨਹੀਂ ਦੁੱਖ ਨਾਲ ਜਿਹੜਾ ਪੀੜਿਤ ਨਹੀਂ। ਬਾਬਾ ਜੀ ਨੇ ਸ਼ਬਦ ਹੀ ਮੁਕਾ ਦਿੱਤਾ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਬਾਬਾ ਫਰੀਦ ਸਾਹਿਬ ਨੇ ਤਸ਼ਬੀਹ ਦਿੱਤੀ ਅੱਗ ਨਾਲ, ਕਹਿੰਦੇ ਨੇ ਜਿੱਥੇ ਚਾਰ ਸਰੀਰ ਨੇ ਉਸ ਘਰ ਵਿੱਚ ਅੱਗ ਜ਼ਰੂਰ ਬਲੇਗੀ। ਚੇਤੇ ਰੱਖਿਓ ਜਿੱਥੇ ਆਦਮ ਜ਼ਾਤ ਹੈ ਉੱਥੇ ਦੁੱਖਾਂ ਦੀ ਅੱਗ ਵੀ ਜ਼ਰੂਰ ਬਲੇਗੀ। ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਹਾਂ, ਘਰ ਘਰ ਇਹ ਹਾਂ ਅੱਗ, ਉੱਥੇ ਅੱਗ ਲਫ਼ਜ਼ ਇਹਦਾ ਮਤਲਬ ਇੱਕ ਦੁੱਖ ਅੱਗ ਦੀ ਤਰ੍ਹਾਂ ਹੈ। ਫਿਰ ਬੇਨਤੀ ਕਰਾਂਗਾ, ਪਹਿਲੀ ਗੱਲ ਦੁੱਖ ਨਾਲ ਇਨਸਾਨ ਪੀੜਿਤ ਹੈ। ਆ ਜਿੰਨਾ ਵੀ ਅਡੰਬਰ ਉਪਜਦਾ ਹੈ ਉਹ ਬੰਦਿਆਂ ਦੀ ਦੁੱਖ ਦੀ ਪੀੜਾ ਵਿੱਚੋਂ ਉਪਜਦਾ, ਇਹ ਸੱਚਾਈ। ਧਰਮ ਦੇ ਨਾਂ ਤੇ ਜਦੋਂ ਪ੍ਰਪੰਚ ਫੈਲਦਾ ਹੈ ਬੰਦਾ ਦੁਖੀ ਹੱਥ ਮਾਰਦਾ, ਤੇ ਦੁਖੀ ਬੰਦੇ ਦਾ ਇਉਂ ਕਹਿ ਲਵੋ ਚਲਾਕ ਚਾਤੁਰ ਬੰਦੇ ਫਾਇਦਾ ਉਠਾ ਜਾਂਦੇ। ਦੁਨੀਆਂ ਦੁੱਖ ਨਾਲ ਪੀੜਿਤ ਹੈ। ਦੂਸਰਾ ਹੈ ਭਰਮ, ਤੇ ਭਰਮ ਦੇ ਅਰਥ ਮੈਂ ਵੇਦਾਂਤਿਕ ਨਹੀਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੇ ਭਰਮ ਦੇ ਅਰਥ ਕੀਤੇ ਨੇ ਕਿ ਜੋ ਕੁਝ ਅੱਖਾਂ ਨਾਲ ਦਿਸੇ ਨੇੜੇ ਜਾਈਏ ਤੇ ਅਸਲੀਅਤ ਕੁਝ ਹੋਰ ਹੋਵੇ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਦਿਸਦਾ ਪਿਆ ਸੜਕ ਉੱਤੇ ਪਾਣੀ ਚੱਲਿਆ ਆ ਰਿਹਾ, ਜੇਠ ਦਾ ਜੂਨ ਦਾ ਮਹੀਨਾ, ਪਰ ਜਦੋਂ ਨੇੜੇ ਗਏ ਪਾਣੀ ਨਹੀਂ। ਜਿਹੜਾ ਅੱਖਾਂ ਨੂੰ ਪਾਣੀ ਦਿਸਦਾ ਉਹ ਤਾਂ ਸੱਚ ਏਵੇ ਕਿ ਪੱਕੇ ਪੱਥਰਾਂ ਦੇ ਵਿੱਚੋਂ ਅੱਗ ਨਿਕਲਦੀ ਪਈ, ਉਹ ਕਿਰਨਾਂ ਦੀ ਪ੍ਰਤੀਬਿੰਬ ਕਹਿ ਲਾਂ ਜਾਂ ਉਹਦੇ ਵਿੱਚੋਂ ਨਿਕਲਦੀ ਅੱਗ, ਅੱਖਾਂ ਨੂੰ ਪਾਣੀ ਦਿਸਦੀ ਹੈ ਪਰ ਪਾਣੀ ਹੈ ਨਹੀਂ, ਭਰਮ ਹੈ। ਮੈਂ ਭਰਮ ਚ ਹਾਂ ਮੇਰਾ ਸਰੀਰ, ਪਰ ਸੱਚ ਏਵੇ ਇੱਕ ਦਿਨ ਭਰਮ ਟੁੱਟੇਗਾ ਮੇਰਾ ਸਰੀਰ ਨਹੀਂ। ਮੈਂ ਭਰਮ ਚ ਹਾਂ ਮੇਰਾ ਪਰਿਵਾਰ, ਪਰ ਇੱਕ ਦਿਨ ਭਰਮ ਟੁੱਟੇਗਾ ਮੇਰਾ ਪਰਿਵਾਰ ਨਹੀਂ। ਮੈਂ ਭਰਮ ਵਿੱਚ ਹਾਂ ਕਿ ਮੇਰਾ ਸੰਸਾਰ, ਪਰ ਸਤਿਗੁਰੂ ਕਹਿੰਦੇ ਨੇ ਇੱਕ ਦੁੱਖ ਨੇ ਸਮਾਜ ਪੀੜਿਤ ਕੀਤਾ, ਦੂਸਰਾ ਭਰਮ ਨੇ ਪੀੜਿਤ ਕੀਤਾ, ਤੇ ਤੀਸਰਾ ਲਫ਼ਜ਼ ਹੈ ਭੈ। ਹਰ ਬੰਦੇ ਨੂੰ ਕੋਈ ਨਾ ਕੋਈ ਭੈ ਹੈ, ਕੱਲਾ ਬੰਦਾ ਹੀ ਨਹੀਂ। ਚੇਤੇ ਰੱਖਿਓ ਇਸ ਧਰਤੀ ਤੇ ਕੋਈ ਐਸਾ ਨਹੀਂ ਜਿਹਦੇ ਲਈ ਰੱਬ ਨੇ ਭੈ ਨਹੀਂ ਪੈਦਾ ਕੀਤਾ। ਮੇਰੇ ਮਨ 'ਚ ਇੱਕ ਦਿਨ ਆਇਆ, ਵੱਡੀ ਮੱਛੀ ਛੋਟੀ ਨੂੰ ਖਾ ਰਹੀ ਹੈ, ਜੇ ਕਾਬੂ ਨਾ ਆਏ। ਮੱਛੀ ਲਈ ਭੈ ਇੱਕ ਬਗਲਾ ਬਣਿਆ ਹੋਇਆ ਤੇ ਬਗਲੇ ਲਈ ਭੈ ਇੱਕ ਬਾਂਝ ਬਣਿਆ ਹੋਇਆ। ਇੱਥੇ ਰੱਬ ਨੇ ਹਰ ਕਿਸੇ ਦੇ ਸਿਰ ਦੇ ਉੱਪਰ ਕੋਈ ਨਾ ਕੋਈ ਭੈ ਰੱਖਿਆ। ਉਂਝ ਵੈਸੇ ਭੈ ਦੇਖਿਆ ਜਾਏ ਹਰ ਬੰਦੇ ਨੂੰ ਪੀੜਿਤ ਕਰਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੇਰਾ ਦੁੱਖ ਵੀ, ਤੇਰਾ ਭਰਮ ਵੀ ਤੇ ਤੇਰਾ ਭੈ ਤਿੰਨੇ ਚਲੇ ਜਾਣਗੇ। ਤਿੰਨ ਗੱਲਾਂ ਜ਼ਿੰਦਗੀ 'ਚ ਧਾਰਨ ਕਰ ਲੈ, ਉਹ ਕਿਹੜੀਆਂ? ਪਹਿਲੀ, ਆਪਣੀ ਅਕਲ ਦਾ ਮੱਥਾ ਟੇਕਦੇ ਗੁਰੂ ਦੇ ਸਾਹਮਣੇ। ਇਸ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। ਅਕਲ ਦਾ ਅਰਥ ਇਹਦਾ ਇਹ ਨਹੀਂ ਕਿ ਬੰਦੇ ਨੇ ਪੜ੍ਹਨਾ ਨਹੀਂ, ਜਿਹੜੀਆਂ ਆਪਣੀਆਂ ਟੁੱਚਰਾਂ ਖੁਜਤਾਂ ਲੈ ਕੇ ਤੂੰ ਤਰਕ ਬਤਰਕ 'ਚ ਪਿਆ ਹੈ, ਆਪਣੀ ਸਿਆਣਪ ਦਾ ਮੱਥਾ ਟੇਕ। ਕਿਉਂਕਿ ਰੂਹਾਨੀਅਤ ਤਾਂ ਕਮਾਈ ਜਾਂਦੀ ਕੇਵਲ ਸਤ ਬਚਨ ਕਹਿ ਕੇ, ਸਿਆਣਪ ਦਾ ਮੱਥਾ ਟੇਕ ਦੇ। ਦੂਸਰਾ, ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਦੀ ਚਲਾਕੀ ਸਿਆਣਪ ਨੂੰ ਛੱਡ, ਦੂਸਰਾ ਪਰਮਾਤਮਾ ਦਾ ਸਿਮਰਨ ਕਰ, ਤੇ ਤੀਸਰਾ ਰੱਬ ਦੇ ਭਰੋਸੇ ਤੋਂ ਬਿਨਾਂ ਕਿਸੇ ਦੇ ਭਰੋਸੇ ਤੇ ਜੀ ਨਾ। ਤਿੰਨ ਗੱਲਾਂ ਮੰਨ ਲਏਗਾ ਤੇ ਤਿੰਨਾਂ ਤੋਂ ਤੇਰਾ ਖਹਿੜਾ ਚੁੱਟ ਜਾਏ। ਉਹ ਸ਼ਲੋਕ ਹੈ ਜੀ ਕਿ ਤਜੋ ਸਿਆਣਪ ਸੁਰਜਨੋ, ਚੇਤੇ ਰੱਖਿਓ ਤਿੰਨ ਹੀ ਨੇ, ਸਿਆਣਪ ਨੂੰ ਤਿਆਗ ਦੇ। ਇੱਥੇ ਨਹੀਂ ਕਿਹਾ ਕਮਲਿਓ, ਸੁਰਜਨਾ ਦਰ ਤੇ ਭਲੇ ਬੰਦੇ ਹੋ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਸਿਆਣਪ ਤਿਆਗ ਦਿਓ, ਖਰੀ ਰਾਏ ਨੂੰ ਚੇਤੇ ਕਰੋ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤੀਸਰਾ ਕੰਮ ਕੀ ਕਰੋ? ਏਕ ਆਸ ਹਰ ਮਨ ਰੱਖੋ, ਇਹਦਾ ਫਲ ਇਹ ਮਿਲੇਗਾ, ਨਾਨਕ ਦੁੱਖ ਭਰਮ ਪਹੁੰਚ ਜਾਏ। ਤਿੰਨਾਂ ਨੂੰ ਮੰਨ ਲਓ, ਤਿੰਨਾਂ ਤੋਂ ਖਹਿੜਾ ਛੁੱਟ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਨਾਮ ਲਿਆ ਜਾਏ ਤਰਨ ਦਾ। ਕਿਹੜਾ ਨਾਮ? ਦੇਖੋ ਅੱਜ ਨਾਮ ਚੱਲਦਾ ਹੈ, ਨਾਮ ਦੀ ਬੜੀ ਵੱਡੀ ਤਾਕਤ ਹੈ ਜੀ। ਜੇ ਦੁਨਿਆਵੀ ਤੌਰ ਦੇਖੋ ਕਿ ਅਫਸਰ ਦਾ ਨਾਮ ਚੱਲਦਾ ਨਹੀਂ, ਜਿੰਨਾ ਮਰਜ਼ੀ ਪੇਪਰ ਕੀਮਤੀ ਹੋਵੇ, ਚੇਤੇ ਰੱਖਿਓ ਪਦਵੀ ਵਾਲੇ ਜਿਹਦੇ ਕੋਲ ਹੱਕ ਹੈ ਉਹਦੇ ਨਾਮ ਦੇ ਅੱਖਰਾਂ ਤੋਂ ਬਿਨਾਂ ਅੱਗੇ ਵੀ ਨਹੀਂ ਚੱਲ ਸਕਦਾ, ਉਹ ਅੱਖਰ ਅੱਗੇ ਚੱਲਦਾ ਹੈ। ਫਿਰ ਸੁਣੋ ਪਿਆਰਿਓ, ਦੁਨੀਆਦਾਰ ਬੰਦੇ ਦਾ ਨਾਮ ਸੰਸਾਰ ਵੀ ਚੱਲਦਾ, ਜਿਹਦੇ ਕੋਲ ਕਰਤਾਰ ਦਾ ਨਾਮ ਹੈ ਉਹਦਾ ਤਨ ਚਲਾ ਜਾਏਗਾ, ਪਰ ਉਹਦਾ ਨਾਮ ਰੱਬ ਦੇ ਘਰ ਤੱਕ ਚੱਲੇਗਾ। ਗੁਰੂ ਸਾਹਿਬ ਦਾ ਇੱਕ ਬੋਲ ਹੈ ਜੀ, ਕਿਹਨੂੰ ਤਿਆਗੀਏ? ਜਿਵੇਂ ਸਾਹਿਬ ਨੇ ਕਿਹਾ ਨਾਮ ਲਿਆ ਜਾਏ ਤਰਨ ਦਾ, ਉਹ ਬਚਨ ਹੈ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਉਸ ਪਰਮਾਤਮਾ ਦਾ ਨਾਮ ਜਪ ਹੋਏ ਜਿਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ। ਸੰਸਾਰ ਦਾ ਲਫ਼ਜ਼ ਮੈਂ ਦ੍ਰਿਸ਼ਟਮਾਨ ਨਹੀਂ ਕਹਾਂਗਾ, ਉਂਝ ਵੈਸੇ ਸੰਸਾਰ ਦਾ ਅਖਰੀ ਅਰਥ ਹੈ ਘੁੰਮਣਾ। ਜੇ ਤੁਸੀਂ ਕੋਸ਼ ਨੂੰ ਪੜੋਗੇ ਸੰਸਾਰ ਦਾ ਅਰਥ ਦੁਨੀਆ ਕਰਨੇ, ਪਰ ਸੰਸਾਰ ਲਫ਼ਜ਼ ਦਾ ਅਰਥ ਹੈ ਘੁੰਮਣਾ। ਕਿਉਂਕਿ ਜਿੰਨਾ ਵੀ ਤੁਸੀਂ ਦੇਖਦੇ ਹੋ ਇਹ ਸਾਰਾ ਪਰਕਰਮਾ ਤੇ ਟਿਕਿਆ ਹੋਇਆ। ਇਹ ਵੀ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਪਰਕਰਮਾ ਲਫ਼ਜ਼ ਇਹ ਮਾੜਾ ਨਹੀਂ, ਪਰਕਰਮਾ ਕੋਈ ਕਰ ਰਿਹਾ ਸੀ ਕਿ ਕਰਮ ਕਾਂਡੀ? ਭਾਈ ਨੰਦ ਲਾਲ ਸਾਹਿਬ ਨੇ ਤਾਂ ਲਫ਼ਜ਼ ਲਿਖੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਪ੍ਰਭਾਤ ਸਮੇਂ ਕਰਕੇ ਇਸ਼ਨਾਨ ਤੀਨ ਪ੍ਰਦਖਣਾ ਕਰੇ ਸੁਜਾਨ। ਪਰਕਰਮਾ ਲਫ਼ਜ਼ ਲਾਵਾਂ ਅਸੀਂ ਕਰਨੇ ਆ, ਇਹ ਹੋ ਸਕਦਾ ਦੂਜੀ ਤੀਜੀ ਵਾਰ ਦੁਹਰਾਓ ਹੋਵੇ ਆਸਾ ਕੀ ਵਾਰ 'ਚ, ਕਿਉਂ ਲਾਵਾਂ ਵੇਲੇ ਪਰਕਰਮਾ ਕੀਤੀਆਂ ਜਾਂਦੀਆਂ? ਅਸੀਂ ਕਹਿੰਦੇ ਹਾਂ ਕੁਰਬਾਨ ਜਾਂਦੇ। ਪਿਆਰਿਓ, ਸੰਸਾਰ ਦਾ ਅਰਥ ਵੀ ਪਰਕਰਮਾ ਹੈ, ਸੰਸਾਰ ਦਾ ਅਰਥ ਹੀ ਘੁੰਮਣਾ ਹੈ। ਜਿਹਨੂੰ ਆਪਾਂ ਯੂਨੀਵਰਸ ਕਹਿੰਦੇ ਹਾਂ, ਅਰਥ ਇਹਦਾ ਵੀ ਇੱਕ ਦੇ ਦੁਆਲੇ ਘੁੰਮਣਾ ਹੀ, ਇਹਦਾ ਅਰਥ ਇਹੀ ਹੈ ਕਿ ਘੁੰਮਣਾ। ਜਿਸ ਦਿਨ ਪਰਕਰਮਾ ਸੰਸਾਰ 'ਚ ਬੰਦ ਹੋ ਜਾਏਗੀ, ਉਸ ਦਿਨ ਸੰਸਾਰ ਦਾ ਖਾਤਮਾ ਹੋ ਜਾਏਗਾ। ਇਹ ਧਰਤੀ ਰੋਜ਼ ਪਰਕਰਮਾ ਕਰਦੀ ਹੈ, ਸੂਰਜ ਪਰਕਰਮਾ ਕਰ ਰਿਹਾ, ਜਿੰਨੇ ਗ੍ਰਹਿ ਨੇ ਉਹ ਪਰਕਰਮਾ ਕਰਦੇ ਨੇ। ਜੇ ਇਹ ਪਰਕਰਮਾ ਕਰਨੀ ਬੰਦ ਕਰ ਦੇਣ, ਕੀ ਸਾਡਾ ਜੀਵਨ ਇੱਥੇ ਕਾਇਮ ਰਹਿ ਸਕੇਗਾ? ਇਹਨਾਂ ਦੀ ਪਰਕਰਮਾ ਵਿੱਚ ਸਾਡੀ ਜ਼ਿੰਦਗੀ ਹੈ। ਤੇ ਮੈਂ ਬੇਨਤੀ ਕਰਾਂਗਾ, ਪਰਕਰਮਾ ਹਰ ਵੱਡੇ ਦੀ ਛੋਟਾ ਕਰਦਾ ਹੈ, ਉਹਨੇ ਖਿੱਚ ਪਾ ਕੇ ਰੱਖੀ, ਗ੍ਰੈਵਿਟੀ ਹੈ ਨਾ ਜੀ, ਉਹਦੀ ਖਿੱਚ ਵਿੱਚੋਂ ਧਰਤੀ ਸੂਰਜ ਦੀ ਪਰਕਰਮਾ ਕਰਦੀ ਹੈ, ਵੱਡੇ ਦੀ ਪਰਕਰਮਾ ਛੋਟੀ ਕਰਦੀ ਖਿੱਚ ਪਾ ਕੇ। ਬਸ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਨੇ ਹਾਂ ਆਨੰਦ ਕਾਰਜ ਵੇਲੇ, ਉਹਦਾ ਮਤਲਬ ਇਹ ਵੇ ਸੱਚੇ ਪਾਤਸ਼ਾਹ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗਿਆ ਕਿਰਪਾ ਕਰੀ, ਤੂੰ ਸਾਡੇ ਲਈ ਸਭ ਤੋਂ ਵੱਡਾ ਹੈ, ਅਸੀਂ ਸਭ ਤੋਂ ਛੋਟੇ ਹਾਂ। ਆਪਣੇ ਸ਼ਬਦ ਦੀ ਖਿੱਚ ਪਾ ਕੇ ਆਪਣੀ ਪਰਕਰਮਾ ਤੋਂ ਦੂਰ ਨਾ ਜਾਣਦੇ। ਪਰਕਰਮਾ ਦਾ ਅਰਥ ਉਹਦੇ ਦਾਇਰੇ ਵਿੱਚ ਰਹਿਣਾ। ਮੈਂ ਫਿਰ ਬੇਨਤੀ ਕਰਾਂਗਾ, ਉਸ ਪਰਮਾਤਮਾ ਦੇ ਨਾਮ ਨੂੰ ਜਪ। ਹੁਣ ਅਗਲਾ ਸ਼ਲੋਕ ਹੈ ਜਿਹਦੇ ਅਰਥ ਆਪਾਂ ਵਾਚਣ ਲੱਗੇ। ਮਾਨਸ ਖਾਣੇ ਕਰਹੇ ਨਿਵਾਸ, ਇਹ ਸਿਰਵ ਤੁਕ ਨੂੰ ਲੈ ਕੇ ਮੈਂ ਚੱਲਾਂਗਾ। ਮਾਨਸ ਖਾਣੇ ਦਾ ਅਖਰੀ ਅਰਥ ਹੈ ਆਦਮੀਆਂ ਨੂੰ ਖਾਣ ਵਾਲੇ, ਇਨਸਾਨਾਂ ਨੂੰ ਖਾਣ ਵਾਲੇ। ਆਦਮ ਖੋਰ ਲਫ਼ਜ਼ ਵਰਤ ਲਵਾਂ। ਕਰਹਿ ਨਿਵਾਸ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮਸੀਤ ਵਿੱਚ ਜਾ ਕੇ ਨਮਾਜ਼ ਪੈ ਪੜਦੇ, ਉਹ ਮਸਜਿਦ ਦੇ ਵਿੱਚ ਜਾ ਕੇ ਅੱਲਾ ਦੀ ਇਬਾਦਤ ਦਾ ਢੌਂਗ ਕਰ ਰਹੇ। ਇਹ ਮਾਨਸ ਖਾਣੇ ਲਫ਼ਜ਼ ਕੀ ਅਰਥ ਹੈ, ਇਹਦਾ ਭਾਵ ਕੀ ਹੈ? ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਨੇ, ਸਿਰ ਮੈਂ ਬਾਣੀ ਦੇ ਦਾਇਰੇ ਵਿੱਚ ਰਹਿ ਕੇ ਬੇਨਤੀ ਕਰਾਂਗਾ। ਮਾਨਸ ਖਾਣੇ ਦਾ ਅਖਰੀ ਅਰਥ ਹੈ ਆਦਮੀ ਨੂੰ ਖਾਣ ਵਾਲਾ, ਮਾਨਵ ਨੂੰ ਖਾਣ ਵਾਲਾ। ਇਹਦਾ ਭਾਵ ਅਰਥ ਹੈ ਕਿ ਕਿਸੇ ਦਾ ਜ਼ੋਰ ਜ਼ੁਲਮ ਕਰਕੇ ਪਰਾਇਆ ਹੱਕ ਖੋਣ ਵਾਲਾ। ਫਿਰ ਬੇਨਤੀ ਹੈ, ਦੂਸਰੇ ਦਾ ਖੂਨ ਪੀਣ ਵਾਲਾ। ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਤਾਂ ਇੰਨੀ ਰਿਸ਼ਵਤ ਲਈ ਮੇਰਾ ਖੂਨ ਪੀ ਲਿਆ। ਗੁਰੂ ਸਾਹਿਬ ਕਹਿੰਦੇ ਨੇ ਮਾਨਸ ਖਾਣੇ ਦਾ ਅਰਥ ਹੈ ਜੋ ਰੱਬ ਨੇ ਸਾਨੂੰ ਦਿੱਤਾ, ਇਹਦੇ ਤੇ ਭਰੋਸਾ ਨਾ ਰੱਖ ਕੇ ਕਿਸੇ ਦੂਜੇ ਦੀ ਕਿਰਤ ਵੱਲ ਨਜ਼ਰ ਰੱਖ ਕੇ ਪਰਾਇਆ ਹੱਕ ਧੱਕੇ ਜ਼ੋਰ ਜ਼ੁਲਮ ਨਾਲ ਖਾਣ ਵਾਲੇ ਬੰਦੇ ਨੂੰ ਗੁਰੂ ਨਾਨਕ ਸਾਹਿਬ ਨੇ ਮਾਨਸ ਖਾਣਾ ਕਿਹਾ, ਆਦਮੀਆਂ ਨੂੰ ਖਾਣ ਵਾਲਾ। ਆਓ ਥੋੜਾ ਜਿਹਾ ਬਾਣੀ ਚ ਦਰਸ਼ਨ ਕਰੀਏ, ਮਾਨਸ ਖਾਣਾ ਕਿਹਨੂੰ ਕਿਹਾ। ਇੱਕ ਅਸੀਂ ਗੁਰਦੇਵ ਦਾ ਜਦੋਂ ਬੋਲ ਪੜ੍ਹਦੇ ਹਾਂ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੀਆਂ ਦੋ ਪੌੜੀਆਂ, ਪਹਿਲੀ ਵਾਰ ਦੀਆਂ ਤੇ ਪੰਜਾਬੀ ਚ ਨੇ, ਉਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ। ਮਹਾਰਾਜ ਸਿੱਧਾਂ ਨੂੰ ਮਿਲਦੇ ਨੇ, ਜੋਗੀਆਂ ਨੂੰ ਮਿਲਦੇ ਨੇ। ਭਾਈ ਗੁਰਦਾਸ ਸਾਹਿਬ ਨੇ ਉਹਨਾਂ ਗੋਸ਼ਟੀਆਂ ਦਾ, ਉਹਨਾਂ ਮਿਲਣੀਆਂ ਦਾ, ਉਹਨਾਂ ਉਦਾਸੀਆਂ ਦਾ ਜ਼ਿਕਰ ਕੀਤਾ ਆਪਣੀ ਰਚਨਾ ਚ। ਉਹਨਾਂ ਦੀਆਂ ਦੋ ਪੌੜੀਆਂ ਸਿਰ ਪੜ੍ਹ ਦਿਆਂਗਾ, ਅਰਥ ਉਹਦੇ ਤੋਂ ਸਪਸ਼ਟ ਹੋ ਜਾਣਗੇ ਮਾਨਸ ਖਾਣੇ ਕੀ। ਪਹਿਲੀ ਪੌੜੀ ਤਾਂ ਇਹ ਹੈ ਕਿ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਮਾਤ ਲੋਕ ਦਾ ਅਰਥ ਥੱਲੇ ਕੀ ਹੈ, ਆਪ ਉਹ ਘਰਾਂ ਨੂੰ ਛੱਡ ਕੇ ਪਹਾੜਾਂ ਦੀਆਂ ਕੰਧਰਾਂ ਚ, ਗੁਫਾਵਾਂ ਵਿੱਚ, ਸਮੇਰ ਪਰਬਤ ਤੇ ਬੈਠੇ ਨੇ ਤੇ ਗੁਰੂ ਨਾਨਕ ਸਾਹਿਬ ਨਾਲ ਗੋਸ਼ਟੀ ਕਰਦਿਆਂ ਪੁੱਛਦੇ ਨੇ ਕਿ ਮਾਤ ਲੋਕ ਵਿੱਚ ਲੋਕਾਂ ਦਾ ਕਰੈਕਟਰ ਕੈਸਾ, ਕਿਰਦਾਰ ਕੈਸਾ ਹੈ। ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁੱਝਿਆ, ਇੰਨੀ ਕੁ ਸਮਝ ਪੈ ਗਈ, ਕਲ ਤਾਰ ਨਾਨਕ ਅਵਤਾਰਾ। ਗੁਰੂ ਨਾਨਕ ਸਾਹਿਬ ਇਸ ਕਲਯੁਗ ਵਿੱਚ ਭਵ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਣ ਵਾਲੇ ਅਵਤਾਰ ਨੇ, ਕਲ ਤਾਰ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਸੁਣੋ ਇਸ ਪਵਿੱਤਰ ਪੌੜੀ ਦੇ ਬੋਲ, ਸਤਿਗੁਰੂ ਕਹਿੰਦੇ ਨੇ ਨਾਥ ਜੀ ਮਾਤ ਲੋਕ ਵਿੱਚ ਇਹ ਹੈ ਮੇਰੇ ਲਈ ਸੱਚ ਚੰਦਰਮਾ ਦੀ ਤਰ੍ਹਾਂ ਹੈ ਤੇ ਝੂਠ ਜਿਹੜਾ ਹੈ ਉਹ ਹਨੇਰੇ ਦੀ ਤਰ੍ਹਾਂ ਹੈ। ਫਿਰ ਬੇਨਤੀ ਸੁਣੋ, ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਹਜ਼ੂਰ ਉਹਨੂੰ ਸੱਚ ਨਾਲ ਤਸ਼ਬੀਹ ਪੈ ਦਿੰਦੇ ਨੇ ਤੇ ਮੱਸਿਆਂ ਦੀ ਕਾਲੀ ਰਾਤ ਉਹਨੂੰ ਗੁਰਦੇਵ ਝੂਠ ਤੇ ਕੂੜ ਤੇ ਜ਼ੁਲਮ ਨਾਲ ਤੁਲਨਾ ਦਿੰਦੇ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ, ਪਾਪ ਗਿਰਾ ਸੀ ਪ੍ਰਿਥਵੀ ਧੌਲ ਖਰਾ ਤਰ ਹੇਠ ਪੁਕਾਰਾ। ਮਹਾਰਾਜ ਕਹਿੰਦੇ ਜੋਗੀ ਗਿਆਨ ਵੀ ਘੂਣਿਆ, ਸ਼ਬਦ ਹੈ ਸਿੱਧ ਸੇ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵੀ ਘੂਣਿਆ, ਨਿਸ਼ਚਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਹੁਣ ਇੱਥੇ ਖੁਲਾਸਾ ਨਹੀਂ ਹੋਇਆ, ਸਿਰਫ ਸ਼ਬਦ ਹੈ ਕਿ ਕੂੜ ਅਮਾਵਸ, ਝੂਠ ਮੱਸਿਆ ਕੀ ਰਾਤ ਦੀ ਤਰ੍ਹਾਂ ਤੇ ਸੱਚ ਚੰਦਰਮਾ ਦੀ ਤਰ੍ਹਾਂ। ਅਗਲੀ ਪੌੜੀ ਪੜੋਗੇ ਤੇ ਇਹਦੇ ਵਿੱਚੋਂ ਖੁਲਾਸਾ ਹੋਵੇਗਾ ਮਾਨਸ ਖਾਣੇ ਕੀ ਹੈ, ਕਾਲੀ ਬੋਲੀ ਰਾਤ ਕੀ ਹੈ। ਉਹ ਪੌੜੀ ਹੈ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ। ਬਾਬਾ ਜੀ ਨੇ ਸ਼ਬਦ ਵਰਤਿਆ, ਉਲਟੀ ਵਾੜ ਖੇਤ ਕੋ ਖਾਈ, ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ। ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਆਲਾਈ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘੜੀ ਤਨਾਰੇ ਜਾਈ, ਚੇਲੇ ਸਾਂਝ ਵਜਾਏ ਦੇ ਨੱਚਣ ਗੁਰੂ ਬਹੁਵਿਧ ਭਾਈ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਥਾਓ ਜਾਈ ਵਰਤਿਆ ਪਾਪ ਸਭ ਜਗਮਾਈ। ਇਹਦੇ ਥੋੜੇ ਜਿਹੇ ਅਰਥ ਮੈਂ ਕਰ ਦੇਣਾ। ਸਤਿਗੁਰੂ ਕਹਿੰਦੇ ਨੇ ਤੁਸੀਂ ਪੁੱਛਦੇ ਹੋ ਬੰਦੇ ਦੀ ਬਿਰਤੀ ਕੁੱਤੇ ਮੂੰਹ ਹੋ ਗਈ। ਇਹ ਮੈਂ ਅਰਜ਼ ਕੀਤੀ ਸੀ ਕੁੱਤੇ ਮੂੰਹ ਇੱਕ ਅੰਦਰ ਦੇ ਲਾਲਚੀ ਮਾਨਵ ਦੀ ਬਿਰਤੀ। ਕੁੱਤੇ ਮੂੰਹ ਕੀ ਹੈ? ਇਹ ਅਖਰੀ ਅਰਥ ਨੇ ਕੁੱਤੇ ਵਰਗਾ ਮੂੰਹ। ਕੁੱਤੇ ਮੂੰਹ ਇੱਕ ਬਿਰਤੀ ਹੈ, ਬਾਹਰ ਮੁਖੀ ਮੂੰਹ ਨਹੀਂ ਕੇਵਲ ਕੁੱਤੇ ਮੂੰਹ। ਅਸਲ ਚ ਜਿਹੜਾ ਕੁੱਤਾ ਸਬਰ ਵਾਲਾ ਨਹੀਂ, ਮੈਂ ਬਾਣੀ ਚੋਂ ਬੇਨਤੀ ਕਰਾਂਗਾ ਕੋਈ ਸ਼ਬਦ ਆਪਣੇ ਕੋਲੋਂ ਨਹੀਂ, ਉਹਨੂੰ ਤੁਸੀਂ ਘਰ ਵਿੱਚ ਰੋਟੀ ਵੀ ਗਲੀ ਚ ਪਾ ਦਿਓ ਉਹ ਰੋਟੀ ਖਾ ਲਏਗਾ। ਚੇਤੇ ਰੱਖਿਓ ਉਸ ਕੁੱਤੇ ਨੂੰ ਕਿਤੇ ਖੱਡੀ ਮਿਲ ਜਾਏ ਉਹ ਖੱਡੀ ਨੂੰ ਵੀ ਚੂੰਡ ਲਵੇਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਕੁੱਤੇ ਨੂੰ ਕਿਤੇ ਕੂੜੇ ਦਾ ਢੇਰ ਮਿਲ ਜਾਏ ਉਹਦੇ ਵਿੱਚ ਵੀ ਮੂੰਹ ਮਾਰੇਗਾ। ਉਸ ਕੁੱਤੇ ਨੂੰ ਜੇ ਕਿਤੇ ਡੁੱਲਿਆ ਹੋਇਆ ਚੂਨ ਆਟਾ ਮਿਲ ਜਾਏ ਉੱਥੇ ਵੀ ਆਪਣੀ ਜੀ ਮਾਰੇਗਾ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਚ ਬੋਲ ਹੈ ਕਿ ਕੁੱਤਾ ਚੂਨ ਵੀ ਖਾਂਦਾ ਹੈ, ਚੂਨ ਨਾਲ ਭਰੇ ਹੋਏ ਚੱਕੀ ਦੇ ਪੁੜ ਵੀ ਚੱਟ ਲੈਂਦਾ ਹੈ, ਤੇ ਕਈ ਵਾਰੀ ਜਿਹੜਾ ਚੱਕੀ ਨੂੰ ਸਾਫ ਕਰਨ ਵਾਲਾ ਕੱਪੜਾ ਪਿਆ ਹੁੰਦਾ ਹੈ। ਕੁੱਤੇ ਮੂੰਹ ਦਾ ਅਰਥ ਕਿ ਕੁੱਤਾ ਉਸ ਭਰੇ ਹੋਏ ਕੱਪੜੇ ਨੂੰ ਜੋ ਆਟੇ ਨਾਲ ਭਰਿਆ ਉਹਨੂੰ ਵੀ ਮੂੰਹ ਵਿੱਚ ਪਾ ਕੇ ਪਾੜਨਾ ਸ਼ੁਰੂ ਕਰ ਦਿੰਦਾ। ਕੁੱਤੇ ਮੂੰਹ ਦਾ ਅਰਥ ਹੈ ਜਿਹਦਾ ਅਸੂਲ ਇੱਕ ਨਹੀਂ। ਮਹਾਰਾਜ ਕਹਿੰਦੇ ਨੇ ਕੁੱਤੇ ਮੂੰਹ ਉਹ ਬਿਰਤੀ ਹੈ, ਧਰਮ ਦੇ ਨਾਂ ਤੇ ਲੱਭਦਾ ਬੰਦਾ ਉਹ ਵੀ ਸ਼ੱਕ ਜਾਂਦਾ। ਖਿਮਾ ਕਰਿਓ ਪਰਪੰਚ ਲਈ, ਜੇ ਕਿਤੇ ਰਾਜ ਭਾਗ ਚੋਂ ਪਰਾਇਆ ਹੱਕ ਮਿਲਦਾ ਉਹਨੂੰ ਵੀ ਛੱਡਦਾ ਨਹੀਂ। ਸੱਚ ਇਵੇ ਕਿ ਝੌਂਪੜੀਆਂ ਵਿੱਚ ਰਹਿਣ ਵਾਲੇ, ਕੁੱਲੀਆਂ ਵਿੱਚ ਰਹਿਣ ਵਾਲੇ, ਇੱਥੋਂ ਤੱਕ ਕਿ ਕਈ ਵਾਰੀ ਬਿਮਾਰੀ ਨਾਲ ਪੀੜਿਤ ਲੋਕ ਉਹਨਾਂ ਲਈ ਚਾਰ ਪੈਸੇ ਮਿਲਣ, ਕੁੱਤੇ ਮੂੰਹ ਬਿਰਤੀ ਵਾਲਾ ਬੰਦਾ ਕੌੜੀਆਂ ਦੇ ਨਾਂ ਤੇ ਵੀ ਖਾ ਜਾਂਦਾ। ਇਹਦਾ ਮਤਲਬ ਜਿਹਦਾ ਅਸੂਲ ਨਹੀਂ ਸਿਰਫ ਉਹਦੀ ਬਿਰਤੀ ਹੈ ਜਿੱਥੋਂ ਮੈਨੂੰ ਮਿਲੇ। ਮਹਾਰਾਜ ਜੀ ਦਾ ਇਹ ਬੋਲ ਅਸੀਂ ਬਾਣੀ ਚ ਵੀ ਪੜ੍ਹਦੇ ਹਾਂ ਕਿ ਚਾਕੀ ਚਾਟੈ ਚੂਨ ਖਾਹੇ। ਕਬੀਰ ਸਾਹਿਬ, ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚਿਥਰਾ ਕਹਾਂ ਲੈ ਜਾ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਕਹਿੰਦੇ ਨੇ ਕੱਲ ਆਈ ਕੁੱਤੇ ਮੂੰਹ ਖਾਜ ਖੋਆ ਮੁਰਦਾਰ ਗੁਸਾਈ। ਲੋਕਾਂ ਦਾ ਖਾਣਾ ਮੁਰਦਾਰ ਹੋ ਗਿਆ। ਮੁਰਦਾਰ ਦਾ ਅਰਥ ਮਾਣਸ ਖਾਣੇ, ਪਰਾਇਆ ਹੱਕ ਖਾ ਰਹੇ ਨੇ। ਕੱਲ ਆਈ ਕੁੱਤੇ ਮੂੰਹ ਖਾਜ ਖੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ। ਰਾਜੇ ਨੇ ਵਾੜ ਬੰਨਣਾ ਸੀ ਪਰ ਵਾੜ ਖੇਤ ਨੂੰ ਖਾਂਦੀ ਪਈ। ਰਾਜੇ ਨੇ ਹਿਫਾਜ਼ਤ ਕਰਨੀ ਸੀ, ਸੱਚ ਇਵੇਂ ਕਿ ਰਾਜਾ ਖੁਦ ਹਿਫਾਜ਼ਤ ਕੀ ਕਰੇਗਾ, ਉਹ ਖੁਦ ਮਾਰਨ ਤੇ ਤੁਲਿਆ ਹੋਇਆ। ਆਓ ਮੈਂ ਥੋੜਾ ਜਿਹਾ ਨਾ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੋਰ ਆਪ ਨਾਲ ਸਾਂਝਾ ਕਰ ਦੇਣ। ਇਹ ਵੀ ਸ਼ਬਦ ਮੇਰਾ ਖਿਆਲ ਤੁਹਾਨੂੰ ਚੇਤੇ ਹੋਵੇਗਾ। ਇਹਦੇ ਵਿੱਚ ਸਤਿਗੁਰੂ ਨੇ ਪੜੇ ਦਾ ਵੀ ਜ਼ਿਕਰ ਕੀਤਾ ਹੈ, ਰਾਜੇ ਦਾ ਵੀ ਜ਼ਿਕਰ ਕੀਤਾ ਹੈ, ਅਹਿਲਕਾਰ ਦਾ ਵੀ ਜ਼ਿਕਰ ਕੀਤਾ ਹੈ। ਉਹ ਸ਼ਬਦ ਹੈ ਕੱਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ। ਆਏ ਮਾਣਸ ਖਾਣੇ ਕਰੇ ਨਿਵਾਜ। ਸਤਿਗੁਰੂ ਕਹਿੰਦੇ ਨੇ ਕਲਜੂ ਕੈਂਚੀ ਬਣ ਕੇ ਆ ਗਿਆ ਸਮਾਂ। ਕੱਲ ਕਾਤੀ ਰਾਜੇ ਕਾਸਾਈ, ਰਾਜੇ ਪਾਪ ਕਰਦੇ ਨੇ, ਧਰਮ ਕਿਤੇ ਪੰਖ ਲਾ ਕੇ ਖੰਭ ਲਾ ਕੇ ਉੱਡ ਗਿਆ ਹੈ। ਕੱਲ ਕਾਤੀ ਰਾਜੇ ਕਾਸਾਈ, ਧਰਮ ਪੰਖ ਪਰ ਉੱਡ ਰਿਹਾ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ, ਕਿਹ ਚੜਿਆ ਝੂਠ ਦੀ ਰਾਤ ਪੈ ਗਈ ਹੈ। ਸੱਚ ਦਾ ਚੰਦਰਮਾ ਅਲੋਪ ਹੋ ਗਿਆ, ਹੋ ਭਾਲ ਵਿਕੁੰਨੀ ਹੋਈ। ਸਤਿਗੁਰੂ ਕਹਿੰਦੇ ਮੈਂ ਭਾਲਦਾ ਭਾਲਦਾ ਵਿਆਕੁਲ ਹੋ ਗਿਆ। ਕਿਤੇ ਸੱਚਾਈ, ਕਿਤੇ ਨਿਆਂ, ਕਿਤੇ ਇਨਸਾਫ, ਹੋ ਭਾਲ ਵਿਕੁੰਨੀ ਹੋਈ। ਅੰਧੇਰਾ ਰਾਹ ਨਾ ਕੋਈ, ਹਨੇਰੇ ਚ ਰਾਹ ਹੀ ਕੋਈ ਨਹੀਂ ਦਿਸਦਾ। ਆਓ ਥੋੜਾ ਜਿਹਾ ਤਵੱਜੋ ਦੇ ਕੇ ਸ਼ਬਦ ਸੁਣਿਓ। ਤੇ ਮੇਰੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਸਿਰਫ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਕੀ ਬੇਨਤੀ ਕਰਾਂ। ਭਾਵਾਂ ਸਾਖੀ ਕਈ ਵਾਰੀ ਖਿਆਲ ਵਿਦਵਾਨਾਂ ਦੇ ਮੈਂ ਸਾਂਝੇ ਕਰ ਦੇਣਾ ਹੁੰਦਾ, ਤੇ ਪਲੀਜ਼ ਮੇਰੀ ਬੇਨਤੀ ਹੈ ਕਿ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਹਰ ਸਿੱਖ ਇੱਕ ਅੰਗ ਹੀ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਗੁਰੂ ਕੇ ਸਿੱਖੋ, 4 ਸਾਲਾਂ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ। ਇੱਕ ਅੰਗ ਸਿਰਫ ਅਰਥਾਂ ਸਮੇਤ ਕਰੋ, 4 ਸਾਲਾਂ ਚ ਮੁਕੰਮਲ ਦੀਦਾਰ ਹੋਣਗੇ। ਠੀਕ ਹੈ, ਅਸੀਂ ਕਹਿ ਦਿੰਦੇ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਜੇ ਪਾਠੀ ਹੈ, ਗ੍ਰੰਥੀ ਹੈ, ਸੱਚ ਇਵੇ ਉਹਦੀ ਰੋਜ਼ੀ ਹੈ ਪਾਠ ਕਰਨਾ, ਪਰ ਕਦੀ ਆਪਣੇ ਆਤਮ ਉਧਾਰ ਵਾਸਤੇ ਆਪਣੇ ਲਈ ਵੀ ਸਹਿਜ ਪਾਠ ਕਰ। ਕੀਰਤਨੀਆਂ ਕੀਰਤਨ ਕਰੇ, ਪਰ ਮੈਂ ਬੇਨਤੀ ਕਰਾਂਗਾ ਕੀਰਤਨ ਤੋਂ ਬਿਨਾਂ ਆਪਣੇ ਲਈ ਵੀ ਸਹਿਜ ਪਾਠ ਕਰ। ਪ੍ਰਚਾਰਕ ਰੱਜ ਕੇ ਬਾਣੀ ਪੜ੍ਹੇ, ਪਰ ਮੈਂ ਅਰਜ਼ ਕਰਾਂਗਾ
1: ਕੱਲੀ ਬਾਣੀ ਨੂੰ ਰੋਟੀ ਦੇ ਸਾਧਨ ਤੱਕ ਸੀਮਿਤ ਮਤ ਰੱਖ। ਗੁਰੂ ਗ੍ਰੰਥ ਸਾਹਿਬ ਨੇ ਸੋਝੀ ਦਿੱਤੀ, ਕਦੀ ਆਪਣੇ ਲਈ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ। ਉਹਦਾ ਮੈਂ ਆਪਣੇ ਲਈ ਕਿਉਂ ਕਿਹਾ? ਉਹਦਾ ਕਾਰਨ ਹੈ, ਜਿਹੜਾ ਬੁਲਾਰਾ ਹੁੰਦਾ ਹੈ ਨਾ, ਜਦੋਂ ਉਹ ਪਾਠ ਕਰਦਾ ਤੇ ਉਹਦੀ ਬਿਰਤੀ ਮਾਇਕ ਤੇ ਰਹਿੰਦੀ। ਉਹਦਾ ਕਾਰਨ ਹੈ, ਉਹ ਕਹਿੰਦਾ ਆਹ ਸ਼ਬਦ ਆਇਆ ਤੁੱਕ ਨੋਟ ਕਰ ਲਾ, ਰਾਤੀ ਸੰਗਤ ਸੁਣਾਵਾਂਗਾ, ਇਹਦੀ ਕਥਾ ਕਰਾਂਗਾ, ਮੈਂ ਇੱਕ ਬੇਨਤੀ ਕਰਾਂਗਾ, ਥੋੜਾ ਜਿਹਾ ਧਿਆਨ ਨੂੰ ਸੁਣਿਓ। ਮਾੜਾ ਕਰਮ ਨਹੀਂ, ਪਰ ਉਹਦੇ ਵਿੱਚ ਵੀ ਖੰਡਾ ਇਹ ਬਣਿਆ ਰਹਿੰਦਾ ਮੈਂ ਦੂਜੇ ਨੂੰ ਸੁਣਾਗਾ ਸਵਾ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਪਣੇ ਆਪ ਨੂੰ ਸੁਣਾ। ਬੰਦੇ ਖੋਜ ਦਿਲ ਹਰ ਰੋਜ਼, ਨੇ ਫਿਰ ਪਰੇਸ਼ਾਨੀ ਮਾਖੇ। ਸੱਚ ਹੈ ਕਈ ਸਾਡੇ ਚ ਐਸੇ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦਾ ਰੁਮਾਲ ਚੁੱਕ ਕੇ ਦਰਸ਼ਨ ਵੀ ਨਹੀਂ ਕੀਤੇ, ਹੁਕਮਨਾਮਾ ਵੀ ਨਹੀਂ ਲਿਆ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਨਾਨਕ ਅਰਦਾਸ ਕਰਨੀ ਗੁਰੂ ਦੇ ਚਰਨਾਂ ਦੀ। ਮਹਾਰਾਜ ਜੇ ਲੇਖਾ ਲੈਣ ਲੱਗ ਜਾਏ ਨਾ ਤੂੰ, ਅਸੀਂ ਤਾਂ ਖਿੰਨ ਖਿੰਨ ਮਿੰਟ ਮਿੰਟ ਤੇ ਗਲਤੀ ਕਰੀ ਦੀ, ਅਸੀਂ ਤਾਂ ਅੱਖ ਝਮਕਣ ਦੇ ਸਮੇਂ ਚ ਕਿੰਨੀਆਂ ਗਲਤੀਆਂ ਕਰ ਦਿੰਦੀ, ਕਿੰਨਾ ਮਨ ਵਿੱਚ ਬੁਰਾ ਸੋਚ ਜਾਈਦਾ। ਹੇ ਰੱਬ ਜੀ, ਜੇ ਲੇਖਾ ਮੰਗੇ ਤਾਂ ਅਸੀਂ ਛੁੱਟ ਨਹੀਂ ਸਕਦੇ, ਤੁਸੀਂ ਕਿਰਪਾ ਕਰਕੇ ਬਖਸ਼ੋ। ਇਹ ਅਰਦਾਸ ਆਪਾਂ ਕਰਨੀ, ਇੱਕ ਵਾਰ ਸਾਰੀ ਸੰਗਤ ਅੱਖਾਂ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੀਏ ਤੇ ਆਪਾਂ ਗੱਜ ਕੇ ਹੱਥ ਜੋੜ ਕੇ ਅਰਦਾਸ ਕਰਕੇ ਕਹੀਏ, ਪਾਤਸ਼ਾਹ

ਜਦੋਂ ਕੋਈ ਅਰਦਾਸ ਕਰੇ ਤਾਂ ਸਾਧ ਸੰਗਤ ਗੁਰੂ ਵੱਡੇ ਤੋਂ ਵੱਡਾ ਕੀਤਾ ਹੋਇਆ ਗੁਨਾਹ ਬਖਸ਼ ਦਿੰਦਾ, ਵੱਡੇ ਤੋਂ ਵੱਡਾ ਕੀਤਾ ਹੋਇਆ ਪਾਪ ਬਖਸ਼ਿਆ ਜਾਂਦਾ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟ। ਇੱਕ ਫਕੀਰ ਉਹਨੇ ਜ਼ਿੰਦਗੀ ਚ ਕਹਿੰਦੇ ਕੋਈ ਪਾਪ ਨਹੀਂ ਕੀਤਾ, ਸਾਰੀ ਉਮਰ ਜਦੋਂ ਤੋਂ ਸੁਰਤ ਸੰਭਾਲੀ, ਸਾਧਾਂ ਨਾਲ ਫਕੀਰਾਂ ਨਾਲ ਸੰਤਾਂ ਨਾਲ ਰਿਹਾ, ਬਿਰਦ ਅਵਸਥਾ ਹੋ ਗਈ ਤੇ ਅਵਸਥਾ ਇੰਨੀ ਮਸਤਾਨੀ ਹੋ ਗਈ, ਉਹਨੂੰ ਅਕਾਲ ਪੁਰਖ ਰੱਬ ਨਾਲ ਉਹਦੀਆਂ ਸਿੱਧੀਆਂ ਗੱਲਾਂ ਹੋਣ ਲੱਗ ਗਈਆਂ। ਜਦੋਂ ਰੱਬ ਨਾਲ ਸਿੱਧੀਆਂ ਹੋਣ ਲੱਗ ਜਾਣ, ਦੁਨੀਆ ਦੀ ਨਜ਼ਰ ਵਿੱਚੋਂ ਬੰਦਾ ਪਾਗਲ ਲੱਗਦਾ, ਕਿਉਂਕਿ ਉਹ ਇਸ ਲੋਕ ਦਾ ਰਹਿੰਦਾ ਨਹੀਂ, ਉਹ ਕਿਸੇ ਹੋਰ ਲੋਕ ਦੀਆਂ ਗੱਲਾਂ ਕਰਦਾ ਹੈ। ਸਾਧ ਸੰਗਤ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਫਿਰ ਦੁਨੀਆ ਦੇ ਲੋਕ ਉਹਨੂੰ ਪਾਗਲ ਵੀ ਕਹਿ ਸਕਦੇ ਨੇ। ਲੋਕ ਕਹੇ ਕਬੀਰ ਬੋ ਰੰਨਾ, ਕਬੀਰ ਕਾ ਮਰਮ ਰਾਮ ਪਹਿਚਾਨ, ਲੋਕ ਕਹਿੰਦੇ ਕਬੀਰ ਬੋਰਾ ਹੋ ਗਿਆ। ਜਦੋਂ ਉਹ ਫਕੀਰ ਦੀ ਅਵਸਥਾ ਹੋਈ, ਉਹ ਕਿਸੇ ਰਾਜੇ ਦੀ ਰਿਆਸਤ ਵਿੱਚ ਗਿਆ ਤੇ ਉਹਦੇ ਸਿਪਾਹੀਆਂ ਨੇ ਪਕੜ ਲਿਆ, ਬੰਦਾ ਜਸੂਸ ਲੱਗਦਾ, ਉਹਨੂੰ ਪੁੱਛਣ ਕੁਝ ਹੋਰ, ਉਹ ਦੱਸੇ ਕੁਝ ਹੋਰ, ਰਾਜੇ ਦੇ ਪੇਸ਼ ਕਰ ਦਿੱਤਾ। ਉਹ ਸਿਪਾਹੀਆਂ ਨੇ ਇਨਾਮ ਲੈਣ ਲਈ ਰਾਜੇ ਨੂੰ ਪੇਸ਼ ਕਰ ਦਿੱਤਾ ਤੇ ਰਾਜੇ ਨੇ ਅੱਗੇ ਪੁੱਛਿਆ, ਬਈ ਤੂੰ ਮੇਰੀ ਰਿਆਸਤ ਵਿੱਚ ਆਏ ਕਿਹਨੂੰ ਪੁੱਛਦੇ? ਉਹਨੇ ਕਿਹਾ, ਰਾਜਾ ਤੇਰੀ ਕਿਹੜੀ ਰਿਆਸਤ? ਸਗਲੀ ਧਰਤੀ ਸਾਧ ਕੀ, ਸਾਰੇ ਥਾਂ ਤੇ ਸਾਧ ਦਾ ਰਾਜ ਹੁੰਦਾ, ਤੇਰਾ ਕੋਈ ਨਹੀਂ, ਮੇਰਾ ਹੀ ਰਾਜ ਹੈ ਜਿੱਥੇ ਮੈਂ ਜਾਵਾਂ। ਉਹ ਰਾਜਾ ਬੜਾ ਹੈਰਾਨ ਹੈ, ਇਹ ਬੰਦਾ ਜਵਾਬ ਕੁਝ ਹੋਰ ਦੇ ਰਿਹਾ, ਮੈਂ ਕੁਝ ਹੋਰ ਪੁੱਛਦਾ। ਕ੍ਰੋਧ ਤੇ ਗੁੱਸੇ ਵਿੱਚ ਆ ਕੇ ਰਾਜੇ ਨੇ ਹੁਕਮ ਕੀਤਾ, ਇਹ ਬੰਦੇ ਨੂੰ ਫਾਂਸੀ ਤੇ ਲਟਕਾ ਦਿਓ। ਜਦੋਂ ਉਹਨੂੰ ਫਾਂਸੀ ਤੇ ਲਟਕਾਉਣ ਲੱਗੇ, ਉਹ ਰੱਬ ਨਾਲ ਗੱਲਾਂ ਕਰਦਾ, ਰੱਬ ਜੀ ਇਹ ਕਿਹੜੇ ਜਨਮ ਦੀ ਸਜ਼ਾ ਦੇ ਰਿਹਾ? ਏਦਾਂ ਵੀ ਮੌਤ ਲਿਖੀ ਹੈ ਮੇਰੀ? ਮੈਂ ਕੋਈ ਪਾਪ ਨਹੀਂ ਕੀਤਾ, ਫਿਰ ਮੇਰੀ ਮੌਤ ਫਾਂਸੀ ਨਾਲ ਕਿਉਂ? ਫਿਰ ਮੈਨੂੰ ਦੋਸ਼ ਲਾ ਕੇ ਕਿਉਂ ਮਾਰਿਆ ਜਾ ਰਿਹਾ? ਫਿਰ ਬਿਨਾਂ ਦੋਸ਼ ਤੋਂ ਮੈਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ? ਰੱਬ ਜੀ ਇਹ ਕਿਹੜਾ ਪਾਪ ਕੀਤਾ ਮੈਂ? ਕਹਿੰਦੇ ਰੱਬ ਨੇ ਫਿਰ ਉਹਨੂੰ ਪਾਪ ਦੱਸ ਦਿੱਤਾ। ਰੱਬ ਨੇ ਕਿਹਾ, ਇਸ ਜਨਮ ਦਾ ਤੇਰਾ ਕੋਈ ਪਾਪ ਨਹੀਂ, ਪਰ ਜਦੋਂ ਤੂੰ ਸੁਰਤ ਸੰਭਾਲੀ ਤਦੋਂ ਤੋਂ ਸਾਧੂ ਸੰਤਾਂ ਨਾਲ ਰਿਹਾ, ਤੇਰਾ ਕੋਈ ਪਾਪ ਨਹੀਂ। ਹਾਂ, ਇਸ ਜਨਮ ਵਿੱਚ ਇੱਕ ਗਲਤੀ ਹੋਈ ਹੈ, ਜਦੋਂ ਤੂੰ ਬਚਪਨ ਵਿੱਚ ਛੋਟਾ ਜਿਹਾ ਸੀ ਨਾ, ਫੁੱਲਾਂ ਤੇ ਬੈਠੀ ਹੋਈ ਆ ਵੇਖ, ਤੂੰ ਤਿਤਲੀ ਪਕੜੀ, ਤਿਤਲੀ ਪਕੜ ਕੇ ਸੂਲ ਤੋੜ ਕੇ ਸੂਲ ਉਹਦੀ ਅੱਖ ਚ ਮਾਰ, ਤੂੰ ਫੁੱਲ ਦੀ ਸੂਲ ਤੋੜ ਕੇ ਉਹ ਸੂਲਾਂ ਉਹ ਤਿਤਲੀ ਦੀਆਂ ਅੱਖਾਂ ਭੰਨ ਦਿੱਤੀਆਂ, ਇਸ ਪਾਪ ਦੇ ਬਦਲੇ ਤੈਨੂੰ ਫਾਂਸੀ ਹੋ ਰਹੀ ਹੈ। ਉਹ ਬੜਾ ਹੈਰਾਨ ਹੋ ਕੇ ਰੱਬ ਨੂੰ ਕਹਿੰਦਾ, ਹਾਂ ਰੱਬ ਜੀ, ਪਾਪ ਤਾਂ ਤੁਸੀਂ ਦਿਖਾ ਦਿੱਤਾ ਕਿ ਮੈਂ ਤਿਤਲੀ ਮਾਰੀ, ਮੈਂ ਤਿਤਲੀ ਦੀਆਂ ਅੱਖਾਂ ਭੰਨ ਦਿੱਤੀਆਂ ਸੂਲ ਮਾਰ, ਇਹ ਤੇ ਦਿਖਾਤਾ, ਪਰ ਰੱਬ ਜੀ ਇਹ ਤਾਂ ਪਾਪ ਮੈਂ ਬਚਪਨ ਵਿੱਚ ਕੀਤਾ, ਮੈਨੂੰ ਉਹਦੀ ਸੋਝੀ ਸਮਝ ਨਹੀਂ ਸੀ, ਜਿਹੜਾ ਪਾਪ ਬਚਪਨ ਵਿੱਚ ਕੀਤਾ ਹੋਵੇ ਰੱਬ ਜੀ ਉਹਦੀ ਸਜ਼ਾ ਨਹੀਂ ਮਿਲਣੀ, ਜਿਹੜਾ ਪਾਪ ਬਚਪਨ ਵਿੱਚ ਕੀਤਾ ਉਹਦੀ ਕਦੀ ਸਜ਼ਾ? ਰੱਬ ਜੀ ਇਨਸਾਫ ਕਰੋ, ਇਨਸਾਫ ਕਰੋ। ਜਦੋਂ ਏਦਾਂ ਕਈ ਵਾਰ ਕਹੀ ਗਿਆ, ਇਨਸਾਫ ਕਰੋ, ਇਨਸਾਫ ਕਰੋ, ਤਾਂ ਰਾਜੇ ਦਾ ਤਾਂ ਹੁਕਮ ਸੀ, ਤਾਂ ਸਾਧ ਸੰਗਤ ਵਿਹਦਿਆਂ ਵਿਹਦਿਆਂ ਉਧਰੋਂ ਇਸ਼ਾਰਾ ਹੋਇਆ, ਜਲਾਦ ਨੇ ਕੁੰਡਾ ਸੁੱਟ ਦਿੱਤਾ, ਫੱਟਾ ਡਿੱਗਦਿਆਂ ਸਾਰ ਗਲ ਵਿੱਚ ਰੱਸਾ ਪਾਇਆ, ਖਿੱਚਿਆ ਗਿਆ, ਜੀਵ ਵਾਰ ਆ ਗਈ, ਸਾਧੂ ਦੀ ਮੌਤ ਹੋ ਗਈ। ਰਾਜੇ ਨੇ ਕਿਹਾ, ਦੀ ਲਾਸ਼ ਜੰਗਲ ਵਿੱਚ ਸੁੱਟ ਦਿਓ, ਜਾਨਵਰ ਖਾਣ। ਹੁਣ ਉਹ ਸਰੀਰ ਦੇ ਪਿੰਜਰੇ ਚੋਂ ਆਤਮਾ ਨਿਕਲ ਕੇ ਸਿੱਧਾ ਰੱਬ ਦੇ ਪੇਸ਼ ਹੋਇਆ, ਰੱਬ ਨੂੰ ਜਾ ਕੇ ਜਾਂਦਿਆਂ ਸਵਾਲ ਕੀਤਾ, ਰੱਬ ਜੀ ਇਹ ਸਜ਼ਾ ਗਲਤ ਦਿੱਤੀ ਹੈ। ਉਹਨੇ ਕਿਹਾ, ਨਹੀਂ, ਕੀਤੇ ਹੋਏ ਕਰਮਾਂ ਦਾ ਹਿਸਾਬ ਲਿਖਾ ਬਿਲਕੁਲ ਬਰਾਬਰ, ਤੈਨੂੰ ਸਜ਼ਾ ਗਲਤ ਨਹੀਂ ਮਿਲੀ। ਉਹਨੇ ਕਿਹਾ, ਰੱਬ ਜੀ ਇਹ ਤਾਂ ਪਾਪ ਮੈਂ ਬਚਪਨ ਚ ਕੀਤਾ ਸੀ, ਇਹਦੀ ਸਜ਼ਾ ਨਹੀਂ ਸੀ ਮਿਲਣੀ ਚਾਹੀਦੀ, ਰੱਬ ਜੀ ਇਹਦੀ ਸਜ਼ਾ ਨਹੀਂ ਸੀ ਹੋਣੀ ਚਾਹੀਦੀ। ਰੱਬ ਨੇ ਜਵਾਬ ਬੜਾ ਪਿਆਰਾ ਦਿੱਤਾ, ਸਾਡੇ ਕੰਮ ਆਉਣ ਵਾਲਾ ਹੈ। ਕਹਿੰਦੇ ਰੱਬ ਨੇ ਉਹ ਫਕੀਰ ਨੂੰ ਜਵਾਬ ਦਿੱਤਾ, ਉਹ ਫਕੀਰਾ ਤੇਰਾ ਪਾਪ ਮਾਫ ਹੋ ਜਾਣਾ ਸੀ, ਤੈਨੂੰ ਸਜ਼ਾ ਨਹੀਂ ਸੀ ਮਿਲਣੀ, ਪਰ ਤੂੰ ਪਾਪ ਜਾਣਨ ਤੋਂ ਬਾਅਦ, ਜਦੋਂ ਤੈਨੂੰ ਦਿਖਾਇਆ ਗਿਆ ਤੂੰ ਕੀਤਾ, ਪਾਪ ਜਾਣਨ ਤੋਂ ਬਾਅਦ ਤੂੰ ਬਾਰ ਬਾਰ ਇੱਕੋ ਹੀ ਗੱਲ ਕਹੀ ਗਈ, ਇਨਸਾਫ ਕਰੋ ਰੱਬ ਜੀ, ਇਨਸਾਫ ਕਰੋ, ਇਨਸਾਫ ਕਰੋ। ਕਹਿੰਦੇ ਇਨਸਾਫ ਤਾਂ ਇਹੀਓ ਸੀ, ਜੋ ਤੇਰੇ ਕਰਮ ਵਿੱਚ ਮੌਤ ਏਦਾਂ ਲਿਖੀ ਸੀ, ਤੂੰ ਇੱਕ ਵਾਰ ਵੀ ਜ਼ੁਬਾਨ ਤੋਂ ਇਹ ਨਹੀਂ ਕਿਹਾ ਰੱਬ ਜੀ ਮਾਫ਼ ਕਰੋ, ਜੇ ਇੱਕ ਵਾਰ ਕਹਿ ਦਿੰਦਾ ਨਾ ਮਾਫ਼ ਕਰੋ, ਪਾਪ ਬਖਸ਼ਿਆ ਜਾਣਾ।
سو رب نو کدے نہ کہیے انصاف کرو، رب جی انصاف کر، یہ رب نو نہیں کہنا ساس سنگت، جدوں کہنے کو گل کہنی داتا سانو معاف کرو، کیوں؟

ਜਦੋਂ ਕਹਿਣਾ ਇੱਕੋ ਹੀ ਅਰਦਾਸ ਕਰਨੀ ਕਿ ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰੋ ਪਾਵੋ ਡੁੱਬਦੇ ਪੱਥਰ ਤਾਰੇ। ਜਦੋਂ ਅਰਦਾਸ ਕਰਨੀ ਇੱਕੋ ਹੀ ਕਰਨੀ ਕਿ ਕਹੋ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੋਰਨ ਭਵਜਲ। ਜਦੋਂ ਕਰਨੀ ਆਪਣੇ ਕਰਮਾਂ ਲਈ ਅਰਦਾਸ ਕਰਨੀ। ਆਓ ਇੱਕ ਵਾਰ ਕਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ,

0: سلک جم فاسی مکت جگت ناوے دس رب دے نام دی دس ہے مکت تے جگت ساتھ سنگت تین چیزاں گرو کو پراپت ہو جائیں مکت بھگت جگت تیری سیوا پر نال لکھے جس تو آپ کرائیں ست گرو جنو نظر کرپا کرن اونوں مکت وی بھگت وی تے جگت وی تین چیزاں مل جائیں
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जा विजिटर इंश्योरेंस बारे कोई भी जानकारी लेने लई तुसी हरपिंदर सिद्धू जी नू 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम का यह हिस्सा त्वाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लेने लई तुसी अज ही निर्वैर जौहल जी नू 403-690-8700 यानी 403-690-8700 या फिर भजन सिंह जौहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फिश या स्मार्ट ट्रिम फ्लैट रूफ अते रेनोवेशन बारे कोई भी जानकारी लेने लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लेने लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: गुर प्रताप सूत ग्रंथ श्री नानक प्रकाश बड़ी प्यारी साखी आई पातशाह दे नाल 2200 घोड़ सवार हर वक्त शस्त्र धारी रहिंदे से। सतगुरु गुरु हर राय सिंह महाराज जी ने दुआबे तो चल के मालवे दे इलाके विच बड़ा प्रचार किया। जिथे जिथे गुरु नानक साहब महाराज दे सिख सी कई थावां ते मारे जांदे रहे। जदों सतगुरु गुरु हर राय सिंह महाराज मालवे दी धरती ते महराज दी धरती ते आए उत्थे छेवें पातशाह दी जंग भी हुई महाराज दी जंग। महाराज कुछ मील दी बिथ उत्ते डेरा कीता। इलाके दे आले दुआले पिंडां विचों संगत जुड़नी शुरू हो गई क्योंकि उदों वसों घट सी ते पिंड कई कई मीलां दे उत्ते हुंदे सी। श्री गुरु हर राय सिंह महाराज ने उत्थे डेरा कीता जिथे नेड़े पिंड लगन सब सारी संगत आउण लग पई। धन गुरु हर राय सिंह महाराज 22 दिन उह जगह ते रहे उत्थे संगत जुड़दी रही। थोड़े मील दी बिथ उत्ते सात संगत राजस्थान तो चलिया होया एक गड्डियां दा कबीला गड्डियां वालियां दा ओ रुक गया। पिंड पिंड घूम के भांडे बनाउंदे ने वेचदे ने भावें उन्हां तो टुटे हो लोग अज भी इस तरह घूमदे। ਜਦੋਂ ਉਹ ਬਹੁਤ ਵੱਡਾ ਕਬੀਲੇ ਨੇ ਆ ਕੇ ਡੇਰਾ ਕੀਤਾ, ਉਸ ਕਬੀਲੇ ਦਾ ਸਰਦਾਰ ਹੈ, ਉਹਦਾ ਨਾਮ ਇਤਿਹਾਸ ਵਿੱਚ ਆਇਆ ਕਾਲਾ ਚੌਧਰੀ। ਕਾਲੇ ਚੌਧਰੀ ਦੇ ਸਕੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ, ਉਹਦੇ ਦੋਵੇਂ ਬੱਚੇ ਚੌਧਰੀ ਕਾਲੇ ਨੂੰ ਪਾਲਣੇ ਪਏ। ਕਾਲੇ ਚੌਧਰੀ ਨੇ ਉਹ ਬੱਚਿਆਂ ਨੂੰ ਪਾਲਦਾ ਰਿਹਾ, ਪਰ ਇੱਕ ਬੜਾ ਮਨ ਵਿੱਚ ਦੁੱਖ ਸੀ, ਉਹਦੇ ਘਰ ਵਾਲੀ ਉਹ ਬੱਚਿਆਂ ਨਾਲ ਫਰਕ ਕਰਦੀ ਸੀ। ਉਹਨੇ ਪਹਿਲਾਂ ਆਪਣੇ ਪੁੱਤਾਂ ਨੂੰ ਰੋਟੀ ਦੇਣੀ, ਬਚਦਾ ਹੋਇਆ ਪ੍ਰਸ਼ਾਦਾ ਆਪਣੇ ਭਤੀਜਿਆਂ ਨੂੰ ਦੇਣਾ। ਕਾਲੇ ਚੌਧਰੀ ਨੇ ਆਪਣੇ ਹਿੱਸੇ ਦਾ ਪ੍ਰਸ਼ਾਦਾ ਲੁਕੋ ਲੈਣਾ, ਬਾਅਦ ਵਿੱਚ ਆਪਣੇ ਭਤੀਜਿਆਂ ਨੂੰ ਖਿਲਾਉਣਾ, ਬੇਟਾ ਮੈਨੂੰ ਪਤਾ ਮੇਰੇ ਘਰ ਵਾਲੀ ਫਰਕ ਕਰਦੀ ਹੈ, ਤੁਹਾਨੂੰ ਰੋਟੀ ਘੱਟ ਦਿੰਦਾ, ਪੁੱਤ ਤੁਹਾਡੀ ਚਾਚੀ ਰੋਟੀ ਘੱਟ ਦਿੰਦੀ ਹੈ। ਉਹਨੇ ਆਪਣੇ ਹਿੱਸੇ ਦਾ ਪ੍ਰਸ਼ਾਦਾ ਦੇਣਾ। ਕਾਲਾ ਚੌਧਰੀ ਬੜਾ ਦਇਆਵਾਨ ਤੇ ਧਰਮੀ ਬੰਦਾ ਸੀ, ਉਹਦੇ ਘਰ ਵਾਲੀ ਨੇ ਫਰਕ ਕਰਨਾ ਆਪਣੇ ਭਤੀਜਿਆਂ ਨਾਲ। ਅੱਜ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਸ ਇਲਾਕੇ ਵਿੱਚ ਰੁਕੇ ਤੇ ਕਹਿੰਦੇ ਕਾਲੇ ਚੌਧਰੀ ਨੂੰ ਪਤਾ ਲੱਗਾ ਇੱਥੋਂ 8-10 ਮੀਲ ਦੀ ਵਿੱਥ ਉੱਤੇ ਪਾਤਸ਼ਾਹ ਰੁਕੇ ਹੋਏ ਨੇ, ਖੁੱਲੇ ਸਵੇਰੇ ਸ਼ਾਮ ਦੀਵਾਨ ਵਿੱਚ ਲੰਗਰ ਚੱਲਦੇ ਨੇ, ਰੱਜ ਕੇ ਭੋਜਨ ਪ੍ਰਸ਼ਾਦਾ ਮਿਲਦਾ। ਆਪਣੇ ਭਤੀਜਿਆਂ ਨੂੰ ਨਾਲ ਲੈ ਕੇ ਤੁਰ ਪਿਆ, ਕਹਿੰਦਾ ਆਓ ਤੁਹਾਨੂੰ ਰੱਜ ਕੇ ਪ੍ਰਸ਼ਾਦਾ ਛਕਾ ਕੇ ਲਿਆ। ਇੱਕ ਭਤੀਜੇ ਨੂੰ ਮੋਢੇ ਤੇ ਚੁੱਕ ਲਿਆ, ਇੱਕ ਛੋਟੇ ਜਿਹੇ ਭਤੀਜੇ ਨੂੰ ਉਂਗਲ ਲਾ ਲਿਆ, ਤੋਰ ਕੇ ਦੋਵਾਂ ਭਤੀਜਿਆਂ ਨੂੰ ਕਦੇ ਦੂਜੇ ਨੂੰ ਮੋਢੇ ਤੇ ਚੁੱਕ ਲੈਂਦਾ, ਕਦੇ ਉਹਨੂੰ ਤੋਰ ਲੈਂਦਾ, ਦੋਵਾਂ ਭਤੀਜਿਆਂ ਨੂੰ ਤੋਰ ਕੇ ਲਿਆਇਆ। ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਇਆ ਨਾ, ਸਤਿਗੁਰ ਦੇ ਦਰਬਾਰ ਲੱਗੇ ਹੋਏ, ਕੀਰਤਨ ਹੋ ਰਿਹਾ, ਸੰਗਤ ਬੈਠੀ, ਕੁਝ ਸੰਗਤ ਲੰਗਰ ਤਿਆਰ ਕਰ ਰਹੀ ਹੈ, ਉਹ ਬੱਚਿਆਂ ਨੂੰ ਉੱਥੇ ਲਾਇਆ, ਇਹਨੇ ਪਾਣੀ ਨਾਲ ਹੱਥ ਧੋਤੇ। ਜਦੋਂ ਮਹਾਰਾਜ ਦੇ ਦਰਬਾਰ ਵੱਲ ਤੁਰਿਆ, ਹੁਣ ਬੱਚਿਆਂ ਨੂੰ ਕੀ ਪਤਾ ਹੈ, ਉਹ ਆਪਣੇ ਕਾਲੇ ਚੌਧਰੀ ਤਾਏ ਦਾ ਬਾਂਹ ਫੜ ਕੇ, ਹੱਥ ਫੜ ਕੇ ਕਹਿੰਦੇ ਤਾਇਆ ਭੁੱਖ ਲੱਗੀ ਹੈ, ਰੋਟੀ ਖਾਣੀ ਹੈ, ਭੁੱਖ ਲੱਗੀ। ਉਹ ਆਪਣੇ ਭਤੀਜਿਆਂ ਨੂੰ ਕਹਿੰਦੇ ਕਾਕਾ ਬਾਅਦ ਵਿੱਚ ਮਿਲਣੀ ਰੋਟੀ, ਜਦੋਂ ਸਾਰਿਆਂ ਨੂੰ ਮਿਲੇਗੀ ਉਹ ਦਿਖਾਵਾਂਗੇ, ਆਪਾਂ ਪਹਿਲਾਂ ਗੁਰੂ ਪਾਤਸ਼ਾਹ ਨੂੰ ਮੱਥਾ ਟੇਕੀਏ। ਕਾਲੇ ਚੌਧਰੀ ਨੇ ਖਾਲੀ ਹੱਥ ਦੂਰੋਂ ਮੱਥਾ ਟੇਕਿਆ, ਭਤੀਜਿਆਂ ਨੂੰ ਲੈ ਕੇ ਪਿੱਛੇ ਬਹਿ ਗਿਆ। ਹੁਣ ਉਹ ਬੱਚੇ ਸੀ, ਉਹਨਾਂ ਦਾ ਧਿਆਨ ਕੀਰਤਨ ਕਥਾ ਵੱਲ ਨਹੀਂ, ਉਹਨਾਂ ਦਾ ਧਿਆਨ ਲੰਗਰ ਵੱਲ, ਪ੍ਰਸ਼ਾਦੇ ਵੱਲ। ਉਹ ਦੋਵੇਂ ਬੱਚੇ ਰੋਣ ਲੱਗ ਪਏ, ਰੋ ਰੋ ਕੇ ਵਾਰ ਵਾਰ ਕਹਿੰਦੇ ਨੇ ਭੁੱਖ ਲੱਗੀ ਹੈ ਤਾਇਆ, ਰੋਟੀ ਖਾਣੀ, ਭੁੱਖ ਲੱਗੀ। ਉਹ ਚੁੱਪ ਕਰਾਵੇ, ਪਰ ਬੱਚੇ ਚੁੱਪ ਨਾ ਕਰਨ, ਕਹਿੰਦੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਨਜ਼ਰ ਪਈ। ਪਾਤਸ਼ਾਹ ਨੇ ਅੱਖਾਂ ਖੋਲ ਕੇ ਵੇਖਿਆ, ਆਵਾਜ਼ ਦੇ ਕੇ ਕਿਹਾ ਭਾਈ ਇਹ ਬੱਚੇ ਕਿਉਂ ਰੋਂਦੇ ਨੇ, ਇੱਧਰ ਲੈ ਕੇ। ਦੋ ਸਿੱਖ ਉੱਠੇ, ਉਹਨਾਂ ਕਿਹਾ ਇਹਨਾਂ ਨੂੰ ਚੁੱਪ ਕਰਾਓ। ਪਾਤਸ਼ਾਹ ਨੇ ਕਿਹਾ ਬੱਚਿਆਂ ਨੂੰ ਅੱਗੇ ਲੈ ਕੇ। ਉਹ ਕਾਲਾ ਚੌਧਰੀ ਲਿਬੜੇ ਤਿਬੜੇ ਦੋਵਾਂ ਭਤੀਜਿਆਂ ਨੂੰ ਅੱਗੇ ਲਿਆਇਆ। ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਇਆਵਾਨ ਹੋ ਕੇ ਕਹਿੰਦੇ ਬੱਚੇ ਕਿਉਂ ਰੋਂਦੇ ਨੇ। ਕਾਲੇ ਚੌਧਰੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਪੇਟ ਤੋਂ ਭੁੱਖੇ ਨੇ, ਇਹਨਾਂ ਨੂੰ ਰੱਜ ਕੇ ਪ੍ਰਸ਼ਾਦਾ ਨਹੀਂ ਮਿਲਦਾ। ਮਹਾਰਾਜ ਪ੍ਰਸ਼ਾਦਾ ਛਕਾਉਣ ਲਿਆਇਆ ਸੀ, ਪਰ ਜਿੰਨੀ ਦੇਰ ਬਾਕੀ ਸੰਗਤ ਨਹੀਂ ਛਕਦੀ ਸਾਨੂੰ ਕਿਵੇਂ ਮਿਲ ਸਕਦਾ। ਮਹਾਰਾਜ ਮੈਂ ਇਹਨਾਂ ਨੂੰ ਕਹਿੰਦੇ ਚੁੱਪ ਕਰ ਜੋ, ਰੋਟੀ ਬਾਅਦ ਵਿੱਚ ਮਿਲੇਗੀ। ਪਰ ਬੱਚੇ ਨੇ ਪਾਤਸ਼ਾਹ ਇਹ ਸਮਝਦੇ ਨਹੀਂ। ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਿੰਨੇ ਦਇਆਵਾਨ ਸਤਿਗੁਰੂ ਨੇ, ਪਾਤਸ਼ਾਹ ਨੇ ਇਹ ਨਹੀਂ ਵੇਖਿਆ ਲਿਬੜੇ ਤਿਬੜੇ ਨੇ। ਹਜ਼ੂਰ ਨੇ ਦੋਵਾਂ ਨੂੰ ਚੁੱਕ ਕੇ ਇੱਕ ਨੂੰ ਆਪਣੇ ਸੱਜੇ ਪਾਸੇ, ਦੂਜੇ ਨੂੰ ਆਪਣੇ ਖੱਬੇ ਪਾਸੇ ਬਿਠਾਇਆ ਤੇ ਆਵਾਜ਼ ਦੇ ਕੇ ਕਿਹਾ ਭਾਈ ਥਾਲ ਪ੍ਰਸ਼ਾਦੇ ਦਾ ਤਿਆਰ ਕਰਕੇ ਲਿਆ। ਤਿਆਰ ਹੋਏ ਪ੍ਰਸ਼ਾਦੇ ਦਾ ਥਾਲ ਲਿਆਂਦਾ, ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਗੋਦੀ ਵਿੱਚ ਬਿਠਾ ਕੇ ਦੋਵਾਂ ਬੱਚਿਆਂ ਨੂੰ ਪ੍ਰਸ਼ਾਦਾ ਛਕਾਇਆ, ਰੱਜ ਕੇ ਪ੍ਰਸ਼ਾਦਾ ਛਕਾਇਆ। ਕਾਲੇ ਚੌਧਰੀ ਦੀ ਅੱਖਾਂ ਭਰ ਰਹੀਆਂ, ਵਾਹ ਸਤਿਗੁਰਾ ਸੁਣਿਆ ਸੀ ਗੁਰੂ ਗਰੀਬ ਨਵਾਜ਼ ਹੈ, ਅੱਜ ਵੇਖ ਮਹਾਰਾਜ ਤੂੰ ਗਰੀਬਾਂ ਲਿਬੜਿਆਂ ਤਿਬੜਿਆਂ ਨੂੰ ਵੀ ਗੋਦੀ ਚ ਬਿਠਾ ਲੈਂਦਾ, ਇੰਨਾ ਪਿਆਰ ਤਾਂ ਮਹਾਰਾਜ ਦੇ ਸਕਿਆਂ ਨੇ ਕਦੇ ਨੀ ਕੀਤਾ। ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਪਾਤਸ਼ਾਹ ਨੇ ਰੱਜ ਕੇ ਪ੍ਰਸ਼ਾਦਾ ਛਕਾਇਆ, ਫਿਰ ਉਹਨਾਂ ਬੱਚਿਆਂ ਤੋਂ ਪੁੱਛਿਆ ਕਹਿੰਦੇ ਰੱਜ ਗਏ, ਉਹ ਕਹਿੰਦੇ ਰੱਜ ਗਏ। ਫਿਰ ਪਾਤਸ਼ਾਹ ਨੇ ਦੂਜੀ ਵਾਰ ਕਿਹਾ ਰੱਜ ਗਏ, ਉਹ ਕਹਿੰਦੇ ਰੱਜ ਗਏ। ਪਾਤਸ਼ਾਹ ਨੇ ਤੀਜੀ ਵਾਰ ਪੁੱਛਿਆ ਕਹਿੰਦੇ ਬੇਟਾ ਰੱਜ ਗਏ, ਉਹ ਕਹਿੰਦੇ ਰੱਜ ਗਏ। ਹਜ਼ੂਰ ਨੇ ਖੁਸ਼ ਹੋ ਕੇ ਕਿਹਾ ਕਾਲੇ ਚੌਧਰੀ ਇਹ ਰੱਜ ਗਏ ਨੇ, ਓਏ ਰੱਜੇ ਹੋਏ ਨੂੰ ਰਾਜਾ ਕਹਿੰਦੇ ਨੇ। ਕਾਲੇ ਚੌਧਰੀ ਇੱਕ ਦਿਨ ਤੇਰੇ ਭਤੀਜੇ ਰਾਜੇ ਬਣੇ, ਇੱਕ ਦਿਨ ਇਹ ਰਾਜ ਭੋਗਣਗੇ। ਉਹ ਜਿਹੜੇ ਅੱਜ ਦੋ ਪ੍ਰਸ਼ਾਦਿਆਂ ਲਈ ਰੋਂਦੇ ਸੀ, ਜਾਂ ਲੱਖਾਂ ਲੋਕ ਇਹਨਾਂ ਦੇ ਘਰੋਂ ਰੱਜ ਕੇ ਇਸ ਦਰ ਆਏ, ਢਿੱਡ ਵਜਾਉਂਦੇ ਬਣ ਗਏ ਸ਼ਾਹ ਸੁਲਤਾਨਾ, ਪਾਤਸ਼ਾਹ ਨੇ ਬਾਦਸ਼ਾਹ ਬਣਾ ਦਿੱਤੇ, ਰਾਜੇ ਬਣਾ ਦਿੱਤੇ। ਜਦੋਂ ਕਾਲਾ ਚੌਧਰੀ ਵਾਪਸ ਲੈ ਕੇ ਗਿਆ ਨਾ ਆਪਣੇ ਕਬੀਲੇ ਚ, ਸ਼ਾਮਾਂ ਤੱਕ ਵਾਪਸ ਪਹੁੰਚਿਆ ਸੂਰਜ ਡੁੱਬਿਆ, ਘਰ ਵਾਲੀ ਅੱਗਿਓਂ ਬਹੁਤ ਗੁੱਸੇ ਚ ਪੈ ਗਈ, ਸੈਰ ਕਰਾ ਲਿਆ ਭਤੀਜਿਆਂ ਨੂੰ। ਉਹ ਕਹਿੰਦਾ ਭਾਗਵਾਨ ਨੇ ਭਤੀਜਿਆਂ ਨੂੰ ਮਾੜਾ ਨਾ ਕਿਹਾ ਕਰ, ਇਹਨਾਂ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੋਈ ਹੈ, ਇਨੀ ਰਾਜੇ ਬਣਨੇ ਰਾਜੇ। ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤੇ ਨੇ ਇੱਕ ਦਿਨ ਇਹਨਾਂ ਦੇ ਘਰੋਂ ਲੱਖਾਂ ਲੋਕ ਰੱਜ ਕੇ ਖਾਣਗੇ, ਇਹ ਰਾਜੇ ਬਣਨਗੇ, ਇਹਨਾਂ ਨੂੰ ਮਾੜਾ ਨਾ ਕਿਹਾ ਕਰ। ਉਹ ਹੋਰ ਸੜ ਬਲ ਗਈ, ਉਹ ਕਹਿੰਦੀ ਫਿਰ ਜੇ ਇਨੀ ਰਾਜੇ ਬਣਨਾ ਮੇਰੇ ਪੁੱਤ ਤਾਂ ਨੌਕਰੀਆਂ ਕਰਨਗੇ ਨਾ, ਜੇ ਨੀ ਰਾਜੇ ਬਣਨਾ ਮੇਰੇ ਪੁੱਤ ਨੌਕਰ ਰਹਿਣਗੇ, ਮੇਰੇ ਕੋਲ ਇਹਨਾਂ ਲਈ ਪ੍ਰਸ਼ਾਦਾ ਨਹੀਂ। ਜਾਂ ਫਿਰ ਰਾਜਿਆਂ ਨੂੰ ਜਿੱਥੇ ਮਿਲਦਾ ਸ਼ਕਾਲਾ ਪ੍ਰਸ਼ਾਦਾ। ਘਰ ਵਿੱਚ ਕਲੇਸ਼ ਹੋਇਆ ਤੇ ਗੁੱਸੇ ਚ ਕਹਿੰਦੀ ਜਾਂ ਤਾਂ ਮੇਰੇ ਪੁੱਤਾਂ ਨੂੰ ਵੀ ਉਸੇ ਗੁਰੂ ਕੋਲੋਂ ਰਾਜ ਦਵਾਓ, ਨਹੀਂ ਤਾਂ ਤੇਰੇ ਭਤੀਜਿਆਂ ਲਈ ਮੇਰੇ ਕੋਲ ਰੋਟੀ ਨਹੀਂ। ਜਵਾਬ ਦੇ ਦਿੱਤਾ। ਕਹਿੰਦੇ ਕਾਲੇ ਚੌਧਰੀ ਨੇ ਘਰ ਵਾਲੀ ਨੂੰ ਕਿਹਾ ਭਾਗਵਤ ਨੇ ਜਿਹੜੇ ਗੁਰੂ ਕੋਲੋਂ ਇਹਨਾਂ ਨੂੰ ਬਖਸ਼ਿਸ਼ਾਂ ਮਿਲੀਆਂ ਨੇ ਉਹਦੇ ਘਰ ਵਿੱਚ ਸਭ ਕੁਝ ਹੈ, ਕੋਈ ਗੱਲ ਨਹੀਂ, ਕਲੇਸ਼ ਨਾ ਕਰ, ਕੱਲ ਨੂੰ ਤੇਰੇ ਪੁੱਤਾਂ ਨੂੰ ਵੀ ਲੈ ਜਾਂਦਾ, ਉਸ ਗੁਰੂ ਦੇ ਘਰੋਂ ਬਖਸ਼ਿਸ਼ਾਂ ਮਿਲਦੀਆਂ ਨੇ, ਕੱਲ ਤੇਰੇ ਪੁੱਤਾਂ ਨੂੰ ਵੀ ਲੈ ਜਾਂਦਾ। ਮੈਂ ਉਹ ਘਰ ਵਿੱਚ ਸੁਣ ਕੇ ਆਇਆ

0: ਉਹਦੇ ਘਰ ਵਿੱਚ ਸਭ ਕੁਝ ਹੈ, ਬਸ ਸਾਡੇ ਮੰਗਣ ਵਿੱਚ ਕਮੀ ਹੈ ਤੇ ਜਾਂ ਫਿਰ ਸਾਡੀ ਸੇਵਾ ਥੋੜੀ ਹੈ। ਸੇਵਾ ਥੋੜੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਿਤੋ ਪਹੁਤਾ। ਜਦੋਂ ਉਹ ਕਾਲੇ ਚੌਧਰੀ ਨੇ ਘਰ ਵਾਲੀ ਨੂੰ ਕਿਹਾ ਨਾ, ਗੁਰੂ ਹਰਰਾਏ ਸਾਹਿਬ ਦੇ ਘਰ ਵਿੱਚ ਸਭ ਕੁਝ ਹੈ, ਭਾਗਵਤ ਨੇ ਹੌਸਲਾ ਰੱਖ, ਕਲੇਸ਼ ਨਾ ਕਰ, ਕੱਲ ਤੇਰੇ ਪੁੱਤਾਂ ਨੂੰ ਵੀ ਲੈ ਜਾਂਦਾ। ਰਾਤ ਲੰਘੀ, ਸਵੇਰੇ ਦਿਨ ਚੜਿਆ, ਆਪਣੇ ਪੁੱਤਾਂ ਨੂੰ ਇਹਨੇ ਤਿਆਰ ਕੀਤਾ, ਦੋਵਾਂ ਬੱਚਿਆਂ ਨੂੰ ਤਿਆਰ ਕਰਕੇ ਆਪਣੇ ਪੁੱਤਰਾਂ ਨੂੰ। ਘਰ ਵਾਲੇ ਨੂੰ ਪੁੱਛਦੀ ਕਿੰਨੀ ਕੁ ਦੂਰ ਆ, ਉਹਨੇ ਕਿਹਾ 8-10 ਮੀਲ ਹੋਣਾ ਹੀ ਹੈ, ਦੁਪਹਿਰ ਪੈ ਜਾਣੀ ਹੈ ਜਾਂਦਿਆਂ। ਇਹਨੇ ਘਰ ਵਾਲੇ ਤੋਂ ਚੋਰੀ ਰੱਜ ਕੇ ਪ੍ਰਸ਼ਾਦਾ ਛਕਾਤਾ ਬੱਚਿਆਂ ਨੂੰ, ਬਹੁਤ ਦੂਰ ਜਾਣਾ, ਤੁਹਾਨੂੰ ਭੁੱਖ ਲੱਗੇਗੀ। ਪਹਿਲਾਂ ਸਵੇਰੇ ਬੱਚੇ ਤਿਆਰ ਕਰਕੇ ਰੋਟੀ ਪਕਾ ਕੇ ਖਿਲਾਈ ਤੇ ਕਾਲੇ ਚੌਧਰੀ ਨਾਲ ਭੇਜ ਦਿੱਤੇ। ਜਦੋਂ ਉਹ ਦੋਵਾਂ ਬੱਚਿਆਂ ਨੂੰ ਲੈ ਕੇ ਸ਼ਿਖਰ ਦੁਪਹਿਰ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ, ਮੱਥਾ ਟੇਕ ਕੇ ਬਹਿ ਗਿਆ, ਹੁਣ ਦੋਵਾਂ ਆਪਣੇ ਪੁੱਤਾਂ ਨੂੰ ਬੱਚਿਆਂ ਨੂੰ ਕਹਿੰਦਾ ਥੋੜਾ ਜਿਹਾ ਰੋਵੋ, ਕਿਉਂ ਉਹ ਰੋਣਗੇ ਤਾਂ ਗੁਰੂ ਹਰਰਾਏ ਸਾਹਿਬ ਪੁੱਛਣਗੇ, ਕਹਿੰਦਾ ਰੋਵੋ ਥੋੜੇ ਜਿਹੇ, ਉਹ ਬੱਚੇ ਨਾ ਰੋਣ। ਸ਼੍ਰੀ ਗੁਰੂ ਹਰਰਾਏ ਸਾਹਿਬ ਅੰਤਰ ਜਾਮੀ ਪਾਤਸ਼ਾਹ ਹੱਸ ਪਏ, ਸਭ ਕੁਝ ਜਾਣਦੇ ਸੀ। ਜਦੋਂ ਉਹ ਦੋਵੇਂ ਬੱਚੇ ਨਾ ਰੋਣ, ਗੁਰੂ ਹਰਰਾਏ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ, ਉਹ ਕਾਲੇ ਚੌਧਰੀ, ਰੱਜਿਆਂ ਨੂੰ ਕਿਉਂ ਰਵਾਉਂਦੇ, ਭੁੱਖੇ ਰੋਂਦੇ ਨੇ, ਰੱਜੇ ਕਿੱਥੋਂ ਰੋਂਦੇ, ਇਹ ਤੇ ਪਹਿਲੇ ਰੱਜ ਕੇ ਘਰੋਂ ਆਏ, ਇਹਨਾਂ ਨੂੰ ਕਿਉਂ ਰਵਾਉਂਦੇ। ਕਾਲਾ ਚੌਧਰੀ ਉੱਠ ਕੇ ਅੱਗੇ ਹੋਇਆ, ਉਹਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਮੇਰੇ ਘਰ ਵਿੱਚ ਕਲੇਸ਼ ਹੁੰਦਾ, ਘਰ ਵਾਲੀ ਕਹਿੰਦੀ ਹੈ ਪੁੱਤਾਂ ਨੂੰ ਰਾਜ ਦਵਾਓ, ਨਹੀਂ ਤਾਂ ਭਤੀਜਿਆਂ ਨੂੰ ਰੋਟੀ ਨਹੀਂ। ਮਹਾਰਾਜ ਤੁਹਾਡੇ ਘਰ ਵਿੱਚ ਸਭ ਕੁਝ ਹੈ, ਮੇਰੇ ਪੁੱਤਰਾਂ ਨੂੰ ਵੀ ਬਖਸ਼ਿਸ਼ ਕਰ ਦਿਓ, ਕਿਤੇ ਵੀ ਰਾਜ ਕਰਨ। ਸ਼੍ਰੀ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਬਚਨ ਕਹੇ, ਕਹਿੰਦੇ ਕਾਲੇ ਚੌਧਰੀ ਰਾਜ ਤਿੰਨੀ ਦੇ ਸਕਦੇ, ਉਹ ਤਾਂ ਕੱਲ ਸੀ ਜੋ ਕੱਲ ਲੰਘ ਗਿਆ, ਰਾਜ ਤਿੰਨੀ ਦੇ ਸਕਦੇ, ਪਰ ਰਾਜਿਆਂ ਵਰਗਾ ਜੀਵਨ ਜੀਣਗੇ, ਕਿਸੇ ਦੇ ਨੌਕਰ ਨਹੀਂ ਬਣਨਗੇ, ਰਾਜਿਆਂ ਦੀ ਤਰ੍ਹਾਂ ਰਹਿਣਗੇ। ਰਾਜ ਤਿੰਨੀ ਦੇ ਸਕਦੇ, ਤੇਰੀ ਵੰਸ਼, ਤੇਰੀ ਕੁੱਲ ਦੇ ਅੱਗੇ ਆਉਣ ਵਾਲੇ ਲੋਕ ਰਾਜਿਆਂ ਦੀ ਤਰ੍ਹਾਂ ਰਹਿਣਗੇ। ਹਾਂ, ਰਹੀ ਗੱਲ ਰਾਜ ਦੀ, ਜਿੱਦਣ ਤੇਰੇ ਭਤੀਜਿਆਂ ਨਾਲ ਮਿਲ ਕੇ ਰਹਿਣਗੇ, ਉਦੋਂ ਗੁਰੂ ਨਾਨਕ ਦੇ ਘਰੋਂ ਰਾਜ ਵੀ ਮਿਲੇਗਾ। ਜੇ ਤੇਰੇ ਭਤੀਜਿਆਂ ਨਾਲ ਮਿਲ ਕੇ ਨਾ ਰਹੇ, ਰਾਜਿਆਂ ਵਾਂਗ ਤਾਂ ਰਹਿਣਗੇ ਪਰ ਰਾਜ ਨਹੀਂ ਕਰਨਗੇ। ਸਾਧ ਸੰਗਤ, ਉਹ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਦਾ ਦਿੱਤਾ ਹੋਇਆ ਰਾਜ ਅੱਜ ਤੱਕ ਉਹਨਾਂ ਦੀ ਵੰਸ਼ ਦੇ ਲੋਕ ਭੋਗਦੇ ਨੇ, ਅੱਜ ਤੱਕ ਉਹਨਾਂ ਦੀ ਵੰਸ਼ ਦੇ ਲੋਕ ਰਾਜ ਭੋਗ ਰਹੇ ਨੇ। ਜਿੰਨੇ ਨਾਭੇ ਤੇ ਪਟਿਆਲੇ ਵਾਲੇ ਰਾਜੇ ਨੇ, ਇਹ ਸਭ ਕਾਲੇ ਚੌਧਰੀ ਦੇ ਭਤੀਜੇ ਫੂਲ ਤੇ ਸੰਦਲੀ ਦੀ ਔਲਾਦ ਹੈ। ਸਾਧ ਸੰਗਤ, ਪਰਤ ਕੇ ਫੂਲ ਤੇ ਸੰਦਲੀ ਨੇ ਰਿਆਸਤਾਂ ਬਣਾ ਕੇ ਰਾਜ ਕੀਤਾ, ਉਹਨਾਂ ਦੀ ਕੁੱਲ ਨੇ ਰਾਜ ਕੀਤਾ, ਅੱਜ ਤੱਕ ਲੋਕ ਨਾਭੇ ਤੇ ਪਟਿਆਲੇ ਵਾਲਿਆਂ ਨੂੰ ਮਹਾਰਾਜਾ ਕਹਿੰਦੇ ਆ। 10 ਸਾਲ ਇੱਕ ਬੁਝਾਰਤ ਵਿੱਚ ਮੰਤਰੀ ਰਿਹਾ ਮਹਾਰਾਜਾ ਨਰਿੰਦਰ ਸਿੰਘ ਨਾਭੇ ਵਾਲਾ, ਤੇ ਜਿਹਨੂੰ ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ, ਮਹਾਰਾਜਾ ਕੈਪਟਨ ਨੂੰ ਪੁਕਾਰਦੇ ਨੇ ਲੋਕ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ। ਸਾਧ ਸੰਗਤ, ਇਹ ਮਹਾਰਾਜਾ ਭੁਪਿੰਦਰ ਸਿੰਘ, ਅਮਰਿੰਦਰ ਸਿੰਘ ਸਭ ਗੁਰੂ ਹਰਰਾਏ ਸਾਹਿਬ ਮਹਾਰਾਜ ਦਾ ਦਿੱਤਾ ਰਾਜ ਹੈ, ਅੱਜ ਤੱਕ ਭੋਗ ਰਹੇ ਨੇ। ਤੇ ਦੂਜੀ ਗੱਲ, ਜਿਹੜੇ ਕਾਲੇ ਚੌਧਰੀ ਦੀ ਆਪਣੀ ਔਲਾਦ, ਮਾਲਵੇ ਵਿੱਚ ਜਿੰਨੇ ਤੁਸੀਂ ਵੱਡੇ ਵਿਰਾੜ ਵੇਖੋਗੇ, ਉਹ ਉਹਨਾਂ ਦੀ ਕੁੱਲ ਵਿੱਚੋਂ ਨੇ। 500-500 ਏਕੜ ਜ਼ਮੀਨ ਹੈ, ਘੋੜਿਆਂ ਦੇ ਤਬੀਲੇ ਰੱਖੇ ਹੋਏ ਨੇ। ਮਾਫ ਕਰਿਓ, ਜਦੋਂ ਪਟਿਆਲੇ ਤੇ ਨਾਭੇ ਵਾਲਿਆਂ ਨਾਲ ਸੰਧੀ ਹੋਈ, ਉਦੋਂ ਮਾਲਵੇ ਦੇ ਬਰਾੜਾਂ ਨੇ ਵੀ ਰਾਜ ਕੀਤਾ, ਸਰਦਾਰ ਹਰਚਰਨ ਸਿੰਘ ਬਰਾੜ ਪੰਜਾਬ ਦਾ ਮੁੱਖ ਮੰਤਰੀ ਦੇ। ਸਾਧ ਸੰਗਤ, ਜਦੋਂ ਇਹ ਆਪਸ ਵਿੱਚ ਮਿਲੇ, ਫਿਰ ਬਰਾੜਾਂ ਨੇ ਵੀ ਕਦੇ ਰਾਜ ਭੋਗਿਆ, ਭਾਵੇਂ ਥੋੜੇ ਸਾਲਾਂ ਲਈ ਭੋਗਿਆ। ਕਹਿਣ ਤੋਂ ਭਾਵ, ਇਹ ਗੁਰੂ ਹਰਰਾਏ ਸਾਹਿਬ ਮਹਾਰਾਜ ਦੀ ਦਿੱਤੀ ਬਖਸ਼ਿਸ਼ ਹੈ, ਜਿਹਨੂੰ ਗੁਰੂ ਬਖਸ਼ਿਸ਼ਾਂ ਦੇ ਦੇ, ਬਾਅਦ ਵਿੱਚ ਉਹ ਭਾਵੇਂ ਕਦਰ ਕਰੇ ਨਾ ਕਰੇ। ਇੱਕ ਗੱਲ ਚੇਤੇ ਰੱਖਿਓ, ਰੱਬ ਕਦੇ ਵਡਿਆਈਆਂ ਦੇ ਕੇ ਨਹੀਂ ਪਛਤਾਉਂਦਾ, ਬੰਦਾ ਦੇ ਕੇ ਪਛਤਾਉਂਦਾ। ਬੰਦਾ ਕਿਸੇ ਨੂੰ ਵਡਿਆਈ ਮਦਦ ਕਰਦੇ ਨਾ, ਕਹਿੰਦੇ ਗਲਤੀ ਕਰਦੀ, ਮਦਦ ਇਹਨੂੰ ਬਣਾਉਣਾ ਨਹੀਂ ਸੀ। ਗੁਰੂ ਨਹੀਂ ਕਦੇ ਪਛਤਾਉਂਦਾ, ਰੱਬ ਨਹੀਂ ਪਛਤਾਉਂਦਾ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਰੱਬ ਵਡਿਆਈ ਦੇ ਕੇ ਕਦੇ ਨਹੀਂ ਪਛਤਾਉਂਦਾ, ਉਹਦੀਆਂ ਦਿੱਤੀਆਂ ਵਡਿਆਈਆਂ ਸਦੀਆਂ ਤੱਕ ਰਹਿੰਦੀਆਂ। ਸੋ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਏ, ਕਦੇ ਕਿਸੇ ਬੰਦੇ ਕੋਲੋਂ ਮੰਗਣ ਦੀ ਲੋੜ ਨਹੀਂ। ਜਿਹੜਾ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ, ਉਸ ਦਾਤੇ ਦੇ ਚਰਨਾਂ ਝੋਲੀ ਅੱਡ ਕੇ ਮੰਗੀਏ, ਸਭ ਕੁਝ ਮਿਲਦਾ। ਐਵੇਂ ਥੋੜੀ ਪਾਤਸ਼ਾਹ ਨੇ ਲਿਖ ਕੇ ਦਿੱਤਾ, ਜੋ ਮੰਗ ਠਾਕੁਰ ਆਪਣੇ ਤੇ, ਪੜੋ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਸੱਚ। ਜੋ ਮੰਗ ਲਓ ਗੁਰੂ ਦੇ ਕੋਲ, ਜੋ ਭਾਗਾਂ ਚ ਲਿਖਿਆ ਉਹ ਮਿਲਦਾ ਹੀ ਮਿਲਦਾ, ਜੋ ਭਾਗਾਂ ਚ ਨਾ ਵੀ ਲਿਖਿਆ ਹੋਵੇ ਮੰਗ ਕੇ ਵੇਖ ਲਿਓ ਵੀ ਮਿਲ ਜਾਂਦਾ। ਜੋ ਕਰਮਾਂ ਚ ਸੁੱਖ ਨਹੀਂ ਕੋਈ ਸੇਵਾ ਕਰਕੇ ਮੰਗੇ ਉਹ ਵੀ ਸੁੱਖ ਪ੍ਰਾਪਤ ਹੁੰਦਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਫਿਰ ਜੋ ਮੰਗ ਲਓਗੇ ਉਹ ਸੁੱਖ ਗੁਰੂ ਕੋਲੋਂ ਪ੍ਰਾਪਤ ਹੋਵੇ। ਜਿਹੜੀ ਚੀਜ਼ ਮੰਗ ਲਓਗੇ ਗੁਰੂ ਦਾ ਸ਼ੁਕਰਾਨਾ ਕਰਦੇ। ਸਾਧ ਸੰਗਤ ਜਦੋਂ ਗੁਰੂ ਦੇਣ ਤੇ ਆਉਂਦਾ ਉਦੋਂ ਭਿਖਾਰੀਆਂ ਨੂੰ ਚੁੱਕ ਕੇ ਰਾਜੇ ਬਣਾ, ਬਾਣੀ ਪੜੋ ਗੁਰੂ ਦੀ ਖੰਡੇ ਵਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੋਵੋ, ਫਿਰ ਗੁਰੂ ਦੇ ਹੋ ਕੇ ਜੋ ਮੰਗ ਲਓ ਉਹ ਗੁਰੂ ਦਿੰਦਾ। ਆਪਾਂ ਗੁਰੂ ਨਾਲ ਜੁੜੀਏ, ਗੁਰੂ ਦਾ ਸ਼ੁਕਰਾਨਾ ਕਰੀਏ, ਫਿਰ ਸਭ ਕੁਝ ਮਿਲਦਾ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਪਰ ਬਾਣੀ ਪੜੋ, ਅੰਮ੍ਰਿਤ ਛਕੋ, ਨਾਮ ਜਪੋ, ਕਕਾਰ ਪਾਓ, ਸਾਧ ਸੰਗਤ ਇੱਕ ਬਿਮਾਰੀ ਤੋਂ ਬਚੋ। ਉਹ ਪਿੰਡਾਂ ਵਿੱਚ ਵੀ ਆ ਗਈ ਹੈ, ਬਹੁਤ ਪੰਜਾਬ ਦੇ ਪਿੰਡਾਂ 'ਚ ਫੈਲ ਗਈ ਹੈ। ਅਸੀਂ ਸਿੱਖ ਹੋਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ, ਗੁਰਦੁਆਰੇ ਮੱਥਾ ਟੇਕਦੇ ਹੋ, ਹੱਥ ਵਿੱਚ ਕੜਾ ਪਹਿਨਣ ਵਾਲੀ ਕੌਮ, ਸਿੱਖਾਂ ਨੂੰ ਇਹ ਬਿਮਾਰੀ ਨਹੀਂ ਸੀ ਲੱਗਣੀ ਚਾਹੀਦੀ। ਮੈਂ ਦਰਬਾਰ ਸਾਹਿਬ ਤੋਂ ਵੀ ਕਿਹਾ, ਨਵੀਂ ਬਿਮਾਰੀ ਚੱਲ ਪਈ ਹੈ ਪਿੰਡਾਂ ਵਿੱਚ ਵੀ, ਸ਼ਹਿਰਾਂ 'ਚੋਂ ਆਈ ਹੈ ਇਹ ਨਵੀਂ ਬਿਮਾਰੀ, ਫੈਸ਼ਨ ਦੀ ਤੁਰ ਪਈ। ਉਹ ਪਤਾ ਕੀ, ਸਾਧ ਸੰਗਤ ਪੈਰਾਂ ਵਿੱਚ ਕਾਲੇ ਜਿਹੇ ਧਾਗੇ ਲੋਕ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਂਦੀਆਂ, ਬੰਦੇ ਵੀ ਬੰਨੀ ਜਾਂਦੇ, ਨਵੀਂ ਬਿਮਾਰੀ ਚੱਲੀ। ਅੱਜ ਕੱਲ ਜਿੰਨੇ ਨੌਜਵਾਨ ਨੇ, ਬੀਬੀਆਂ, ਬੱਚੇ, ਲੜਕੀਆਂ, ਖਾਸ ਕਰਕੇ ਲੜਕੇ, ਸਭ ਪੈਰਾਂ ਵਿੱਚ ਕਾਲੇ ਧਾਗੇ। ਉਹ ਐਂ ਲੱਗਦਾ ਵੀ ਜਿਵੇਂ ਖਰਿਆ ਸੱਪ ਨੇ ਡੰਗ ਮਾਰਿਆ ਹੁਣ, ਫਿਰ ਉਹ ਨਾਲ ਹੋਰ ਕਿੰਨਾ ਕੁਝ। ਹੁਣ ਤੇ ਨਵੀਂ ਬਿਮਾਰੀ ਚੱਲੀ, ਮੈਂ ਇੱਥੇ ਸ਼ਹਿਰ ਵੇਖਿਆ ਸਾਡੇ ਲੁਧਿਆਣੇ, ਦੋਹਾਂ ਪੈਰਾਂ 'ਚ ਬੰਨਣ ਲੱਗ। ਸਾਧ ਸੰਗਤ ਤੇ ਕਿਰਪਾ ਕਰੋ, ਪੈਰਾਂ ਵਿੱਚ ਧਾਗੇ ਨਾ ਪਾਓ, ਇਹ ਬੰਧਨ ਹੈ। ਹੱਥ ਵਿੱਚ ਕੜਾ ਪਾਓ, ਗੁਰੂ ਤੇ ਭਰੋਸਾ ਰੱਖੋ। ਜਿਹਨੇ ਹੱਥ 'ਚ ਕੜਾ ਪਹਿਨਿਆ, ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ, ਜਿੱਡੇ ਵੱਡੇ ਮਰਜ਼ੀ ਟੂਣੇ ਤੋਂ ਟੱਪ ਜਾਓ, ਤੁਹਾਡਾ ਬਾਲ ਬਿੰਦਨ ਨਹੀਂ। ਗੁਰੂ ਇੰਨੀ ਵੱਡੀ ਤਾਕਤ ਰੱਖਦਾ। ਇਸ ਲਈ ਸਾਧ ਸੰਗਤ, ਇਹ ਧਾਗਿਆਂ ਦੀ ਬਿਮਾਰੀ ਤੋਂ ਬਚੋ। ਬਾਣੀ ਪੜੋ, ਗੁਰਦੁਆਰੇ ਜਾਂਦੇ ਹੋ, ਸਭ ਕੁਝ ਕਰਦੇ ਹੋ, ਭਰੋਸਾ ਫਿਰ ਵੀ ਨਿੰਬੂ ਮਿਰਚਾਂ ਤੇ, ਦੁਕਾਨ ਵਾਲੇ ਨਿੰਬੂ ਮਿਰਚਾਂ ਟੰਗ ਲੈਂਦੇ। ਭਾਈ ਇਹ ਕੜਾ ਪਹਿਨਿਆ ਹੋਇਆ, ਬਾਣੀ ਪੜਦੇ ਹੋ, ਫਿਰ ਧਾਗੇ ਦੀ ਕੀ ਜ਼ਰੂਰਤ। ਸੋ ਤੁਹਾਨੂੰ ਵੀ ਸਾਧ ਸੰਗਤ ਬੇਨਤੀ ਹੈ, ਜੇ ਕਿਸੇ ਨੇ ਪੈਰਾਂ ਉੱਤੇ ਕਾਲੇ ਧਾਗੇ ਬੰਨੇ ਨੇ, ਕਿਰਪਾ ਕਰਕੇ ਵੱਢ ਦਿਓ। ਸਾਧ ਸੰਗਤ ਤੇ ਤੁਹਾਨੂੰ ਨਹੀਂ ਬੇਨਤੀ ਹੈ, ਜਿਹਨੇ ਵੀ ਪੈਰ ਤੇ ਧਾਗਾ ਬੰਨਿਆ ਕਿਰਪਾ ਕਰਕੇ ਵੱਢ ਦਿਓ, ਹੱਥ ਵਿੱਚ ਕੜਾ ਪਹਿਨੋ, ਅੰਮ੍ਰਿਤ ਛਕੋ, ਗੁਰੂ ਦੀ ਬਾਣੀ ਦਾ ਪਾਠ ਕਰੋ। ਬੜਾ ਵੱਡਾ ਸਥਾਨ ਹੈ ਤੁਹਾਡੇ ਨਗਰ ਉੱਤੇ ਕਿਰਪਾ ਹੋਈ ਪਾਤਸ਼ਾਹ ਜੀ, ਸਤਿਗੁਰਾਂ ਚਰਨ ਪਾਏ ਨੇ, ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਇਆ ਕਰੋ, ਸਭ ਕੁਝ ਮਿਲਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਖੰਡੇ ਵਾਟੇ ਦੀ ਪੌਲ ਜ਼ਰੂਰ ਛਕੋ। ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ, ਭਾਈ ਅੰਮ੍ਰਿਤਧਾਰੀ ਹੋਵੋ, ਸਤਿਗੁਰ ਜੀ ਦੇ ਪੁੱਤਰ ਧੀਆਂ ਬਣੀਏ। ਸਤਿਗੁਰ ਕਾ ਜਨਮ ਗਵਨ ਮਟਾਇਆ, ਫਿਰ ਜੀਵਨ ਜਨਮ ਸਫਲ ਹੋਵੇ, ਭੁੱਲ ਚੁੱਕ ਦੀ ਕਿਵੇਂ ਬਖਸ਼ਣੀ। ਤੁਹਾਡੀ ਹਾਜ਼ਰੀ ਸਤਿਗੁਰੂ ਪ੍ਰਵਾਨ ਕਰਨ, ਕੋਟਾਨ ਕੋਟ ਸ਼ੁਕਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, ਕੈਲਗਰੀ।
3: प्रोग्राम का यह हिस्सा तुहाडे तक रियो बैंकुएट हाल के सहयोग नाल पहुंचाया जा रहा है। इना तो किसी भी तरह के ब्याह शादी के प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हाल का पता है, यूनिट नंबर 2850, होपवेल प्लेस, नॉर्थ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

0: फतेह
1: जुगो जुग अटल परम सम्मान योग चावर शत्र तख दे मालक दो जहानां दे वाली वरदो आलम शाह वालिए कुल आलम साहिबे कमाल भगत वशल कृपा निदान दीन दुनिया दे पातशाह साहिब श्री गुरु ग्रंथ साहिब महाराज जी की पावन पवित्र निगी गोद अंदर जुड़ बैठी गुरु प्यारी गुरु सवारी गुरु खालसा सात संगत जी आओ सतगुरु सच्चे पातशाह जी ने साडे कलयुगी जीवन का भला करन वास्ते ये जो अमृत बचन सचखंड श्री दरबार साहब जी तो आए हुए मुखवाक की दात साडे गरीबां की झोली विच पाई है। दुनिया दे विच वसदा हरेक सिख हरेक नानक नाम लेवा उहदी जिंदगी दी इक तांग हुंदी है कि सच्चे पातशाह मेरे ते कृपा करें मैनू दरबार साहब दे दर्शन ते इशनान दी दात बख्शी। हर रोज सिख अरदास भी करदा है, सिख दी अरदास दा ये हिस्सा है। इशनान ते दर्शन जिहदा गुरु ते भरोसा है, जिन्हें गुरु के चरणों ते टेक रखी हुई है, सिख दुनिया च किते भी वसदा होवे गुरु नूं प्यार करन वाला किते भी रहिंदा होवे उहदे मन च ये आस हुंदी है, उहनूं अड़ीक हुंदी है कि धन गुरु रामदास सच्चे पातशाह जी दे घर दे विच्चों अज केड़ा मुख वाक आया, उस मुख वाक दे नाल सिख अपने जीवन दा अपने दिन दी शुरुआत करनी सुपाक समझदा है। गुरदेव दे चरणा विच आउणा वड्डे भागां दी निशानी है। बाणी दा बचन है वड भागी सत संगत पावै, भागहीन भ्रम चोटां खावै। जिन्नू गुरु दी संगत प्राप्त हो जांदी है, जिन्नू गुरु दा उपदेश प्राप्त हो जांदा है, उहदे भाग वड्डे ने, उहदे भाग चंगे ने। ते सच्चे पातशाह कहिंदे ने जिन्नू संगत नहीं प्राप्त होई ना, गुरु रामदास के घर का उपदेश नहीं प्राप्त होया, भागहीन वो भागा तो हीण है। गुरु नालों टुटिया होया मनुख भटकदा है, उहदे जीवन विच भटकना हुंदी है, फिर टका नहीं है, थां थां ते भटकदा होया। ये जेड़ा कीमती मनुखा जन्म है जिदे प्रथाए गुरबाणी च लिखिया रतन नाम जांका कछु ना मोल, इहदा मुल कोई नहीं, इहदी कीमत कोई नहीं पा सकता। एडा कीमती मनुखा जन्म मनुख अजाई गवारे है। सतगुरु सच्चे पातशाह जी समझाउंदे ने सिखा ये जन्म तेनू वार वार प्राप्त नहीं होना, ਭਈ ਪ੍ਰਾਪਤ ਮਨੁੱਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੋਜ਼ਾਨਾ ਬਾਣੀ ਅੰਦਰ ਇਹ ਬਚਨ ਪੜਨ ਵਾਲਾ ਜਗਿਆਸੂ, ਉਹਦੀ ਟੇਕ ਹੁੰਦੀ, ਉਹਦੇ ਮਨ ਚ ਇੱਕ ਭੈ ਹੈ, ਹੇ ਸੱਚੇ ਪਾਤਸ਼ਾਹ ਮੇਰੀ ਤੇਰੇ ਦਰ ਨਾਲ ਸਾਂਝ ਬਣ ਜਾਏ, ਮੇਰਾ ਇਹ ਮਨੁੱਖਾ ਜਨਮ ਸਫਲਾ ਹੋ ਜਾਏ। ਇਹ ਚਿੰਤਾ ਕੱਲੀ ਤੁਹਾਨੂੰ ਨਹੀਂ ਹੈ ਜਾਂ ਸਾਨੂੰ ਨਹੀਂ ਹੈ। ਗੁਰਬਾਣੀ ਨੂੰ ਪੜ੍ਹ ਕੇ ਦੇਖੀਏ ਤੇ ਭਗਤ ਰਵਿਦਾਸ ਜੀ ਕਹਿੰਦੇ, ਮੈਨੂੰ ਦਿਨ ਰਾਤ ਇਸ ਗੱਲ ਦੀ ਚਿੰਤਾ ਸੁਤਾਰ ਰਹੀ ਹੈ। ਸਾਡੇ ਵਰਗਾ ਦੁਨਿਆਵੀ ਮਨੁੱਖ ਸਵਾਲ ਕਰੇਗਾ, ਜੇ ਚਿੰਤਾ ਹੈ ਫਿਰ ਭਗਤ ਕਾਹਦੇ ਹੋ, ਤੇ ਜੇ ਭਗਤ ਹੈ ਤੇ ਫਿਰ ਚਿੰਤਾ ਕਾਹਦੀ ਹੈ? ਭਗਤੀ ਅੰਦਰ ਚਿੰਤਾ ਕਿਸ ਗੱਲ ਦੀ ਹੈ? ਪਰ ਭਗਤ ਰਵਿਦਾਸ ਜੀ ਲਿਖ ਰਹੇ ਨੇ, ਕਹਿਣ ਲੱਗੇ ਘੜੀ ਪਲ ਦੀ ਨਹੀਂ, ਕੋਈ ਇੱਕ ਦੋ ਮਿੰਟ ਦੀ ਨਹੀਂ, ਕੋਈ ਇੱਕ ਦੋ ਘੰਟੇ ਦੀ ਨਹੀਂ, ਦਿਨ ਰਾਤ ਦਿਨ ਰਾਤ ਮੈਨੂੰ ਇਸ ਗੱਲ ਦੀ ਚਿੰਤਾ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਕਹਿਣ ਲੱਗੇ ਮੈਨੂੰ ਦਿਨ ਰਾਤ ਇਸ ਗੱਲ ਦੀ ਚਿੰਤਾ ਹੈ ਕਿ ਜਿਹੜੀ ਮੇਰੀ ਸੰਗਤ ਹੈ ਨਾ, ਉਹ ਪੰਜ ਵਿਕਾਰਾਂ ਨਾਲ ਹੋਈ ਹੈ। ਇਹ ਪੰਜ ਵਿਕਾਰ ਦਿਨ ਰਾਤ ਮੇਰਾ ਜਿਹੜਾ ਹੈ ਨਾ, ਉਹ ਜਨਮ ਖਰਾਬ ਕਰ ਰਹੇ ਨੇ, ਮੈਨੂੰ ਸਤਾ ਰਿਹਾ ਹੈ। ਇਹ ਵਿਕਾਰਾਂ ਦੀ ਅੱਗ ਜਿਹੜੀ ਹੈ ਉਹ ਮੈਨੂੰ ਸਾੜ ਰਹੀ ਹੈ, ਤੇ ਮੈਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ। ਘੜੀ ਪਲ ਦੀ ਨਹੀਂ, ਦਿਨ ਰਾਤ ਦੀ 24 ਘੰਟੇ ਦੀ ਚਿੰਤਾ ਹੈ। ਹੁਣ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਕਿਸੇ ਨੂੰ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਹੈ, ਕਿਸੇ ਨੂੰ ਆਪਣੇ ਕਾਰੋਬਾਰ ਵਿਹਾਰ ਦੀ ਚਿੰਤਾ ਹੈ, ਕਿਸੇ ਨੂੰ ਪਰਿਵਾਰ ਦੀ ਚਿੰਤਾ ਹੈ। ਪਰ ਭਗਤ ਜੀ ਕਹਿੰਦੇ ਨੇ, ਮੈਨੂੰ ਕਾਹਦੀ ਚਿੰਤਾ ਹੈ ਕਿ ਇਹ ਜਿਹੜੇ ਵਿਕਾਰ ਨੇ ਦਿਨ ਰਾਤ ਮੈਨੂੰ ਚੰਬੜੇ ਹੋਏ ਨੇ, ਮੇਰਾ ਜਨਮ ਖਰਾਬ ਕਰ ਰਹੇ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਦਿਨ ਰਾਤ ਮੈਨੂੰ ਚਿੰਤਾ ਹੈ, ਤੇ ਨੁਕਸਾਨ ਕੀ ਹੋ ਰਿਹਾ ਹੈ? ਜਨਮ ਕੁਟਲਤਾ, ਮੇਰਾ ਜਨਮ ਬਿਰਥਾ ਜਾ ਰਿਹਾ ਹੈ। ਜਨਮ ਕੁਪਾਤੀ, ਮੇਰਾ ਜਨਮ ਜਿਹੜਾ ਹੈ ਉਹ ਬਿਰਥਾ ਜਾ ਰਿਹਾ ਹੈ। ਭਰਥਰੀ ਜੀ ਨੇ ਇੱਕ ਬਚਨ ਲਿਖਿਆ ਹੈ, ਨੀਚ ਕੇ ਸੰਗ ਪ੍ਰੀਤ ਕਰੀ, ਇੱਕ ਜਾਤ ਗਈ ਦੂਜਾ ਜਨਮ ਗਵਾਏ। ਜਦੋਂ ਦੀ ਮੇਰੀ ਨੀਚਾਂ ਦੇ ਨਾਲ ਵਿਕਾਰਾਂ ਦੇ ਨਾਲ ਪ੍ਰੀਤ ਬਣ ਗਈ ਹੈ, ਤੇ ਮੇਰਾ ਇਹ ਕੀਮਤੀ ਮਨੁੱਖਾ ਜਨਮ ਜਿਹੜਾ ਉਹ ਬਿਰਥਾ ਜਾ ਰਿਹਾ ਹੈ, ਮੇਰਾ ਸੁਭਾਅ ਜਿਹੜਾ ਹੈ ਉਹ ਗੁਰੂ ਦੇ ਦੱਸੇ ਮਾਰਗ ਤੇ ਨਹੀਂ ਹੈ, ਕਿਉਂਕਿ ਮੈਂ ਵਿਕਾਰਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਕਿ ਸਿੱਖਾ, ਜੇ ਜ਼ਿੰਦਗੀ 'ਚ ਆਇਆ ਸੰਸਾਰ 'ਤੇ ਆਇਆ, ਤੇ ਇਸ ਅਰਥ ਨੂੰ ਸਮਝ ਕੇ ਮਨੁੱਖਾ ਜਨਮ ਦੀ ਪ੍ਰਾਪਤੀ ਕੀ ਹੈ, ਕਾਹਦੇ ਲਈ ਆਇਆ ਹੈ? ਪ੍ਰਾਣੀ ਤੂੰ ਆਇਓ ਲਾਹਾ ਲੈਣ, ਇੱਥੇ ਲਾਹਾ ਲੈਣ ਵਾਸਤੇ ਆਇਆ ਸੰਸਾਰ ਵਿੱਚ, ਪਰ ਹੁੰਦਾ ਕੀ ਹੈ? ਲੱਗਾ ਕਿੱਤ ਕੁਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਜ਼ਿੰਦਗੀ ਦਾ ਸਮਾਂ ਜਿਹੜਾ ਉਹ ਬਤੀਤ ਹੋ ਰਿਹਾ ਹੈ, ਤੂੰ ਸੰਸਾਰ ਦੇ ਕਾਰਾਂ ਵਿਹਾਰਾਂ ਵਿੱਚ ਇੰਨਾ ਖਚਤ ਹੈ ਕਿ ਤੈਨੂੰ ਉਸ ਪਰਮਾਤਮਾ ਦਾ ਜਿਹੜਾ ਦਿੱਤਾ ਹੋਇਆ ਇਹ ਮਨੁੱਖਾ ਜਨਮ ਹੈ, ਇਹਦੀ ਕੀਮਤ ਦਾ ਪਤਾ ਨਹੀਂ ਚੱਲ ਰਿਹਾ। ਜ਼ਿੰਦਗੀ ਦੇ ਵਿੱਚ ਕਿਧਰੇ 10 ਰੁਪਈਏ ਦਾ ਵੀ ਘਾਟਾ ਪੈ ਜੇ ਨਾ, ਮਨੁੱਖ ਦਿਨ ਰਾਤ ਆਪਣੇ ਪਰਿਵਾਰ ਨਾਲ ਆਪਣੇ ਸੱਜਣਾਂ ਨਾਲ ਇਹ ਗੱਲ ਕਰਦਾ ਹੈ, ਅੱਜ ਦਿਨ ਵਧੀਆ ਨਹੀਂ ਲੰਘਿਆ, ਅੱਜ ਮੇਰਾ ਨੁਕਸਾਨ ਹੋਇਆ, ਮੈਨੂੰ ਵਪਾਰ ਦੇ ਵਿੱਚੋਂ ਘਾਟਾ ਪੈ ਗਿਆ, ਮੈਨੂੰ ਕਾਰੋਬਾਰ ਵਿੱਚੋਂ ਘਾਟਾ ਪੈ ਗਿਆ। ਕਾਰੋਬਾਰ ਵਿੱਚੋਂ ਘਾਟਾ ਪੈ ਜਾਏ, ਵਪਾਰ ਵਿੱਚੋਂ ਘਾਟਾ ਪੈ ਜਾਏ ਤੇ ਚਿੰਤਾ ਕਰਦਾ, ਆਪਣੇ ਪਰਿਵਾਰ ਨੂੰ ਸੱਜਣਾ ਮਿੱਤਰਾਂ ਨੂੰ ਦੱਸਦਾ। ਪਰ ਵਿਦਵਾਨ ਸੱਜਣ ਨੇ ਲਿਖਿਆ, ਉਹ ਕਹਿਣ ਲੱਗਾ, 24,000 ਖਰਚ ਹਮੇਸ਼ਾ, ਵਾਹਿਗੁਰੂ ਪਰਮਾਤਮਾ ਤੈਨੂੰ 24,000 ਸਵਾਸ ਨਿਤ ਦੇ ਰਿਹਾ, ਆਮਦਨ ਨਾ ਕੋਈ ਥੀਵੇ, ਇਹਦੀ ਤੈਨੂੰ ਕੋਈ ਆਮਦਨ ਨਹੀਂ ਹੋ ਰਹੀ, ਤੂੰ ਬਿਰਥਾ ਗਵਾ ਰਿਹਾ। ਜਿਸ ਬੰਦੇ ਨੂੰ ਘਾਟਾ ਇੰਨਾ, ਉਹ ਬੰਦਾ ਕੈਸੇ ਜੀਵੇ? ਹੇ ਪ੍ਰਾਣੀ, 24,000 ਸਵਾਸ ਦਾ ਘਾਟਾ ਖਾ ਕੇ ਤੂੰ ਜੀਂਦਾ ਕਿਵੇਂ ਆ? ਤੈਨੂੰ ਆਪਣੇ ਸਵਾਸਾਂ ਦੀ ਕੀਮਤ ਦਾ ਪਤਾ ਕਿਉਂ ਨਹੀਂ ਲੱਗ ਰਿਹਾ ਕਿ ਜਿਹੜੇ ਸਵਾਸ ਉਸ ਵਾਹਿਗੁਰੂ ਨੇ ਦਿੱਤੇ ਨੇ ਇਹ ਏਡੇ ਕੀਮਤੀ ਨੇ? ਰਤਨ ਨਾਮ ਜਾਂਕਾ ਕਸ਼ੂ ਨਾ ਮੋਲ, ਹੀਰੇ ਰਤਨਾਂ ਦੀ ਕੀਮਤ ਦੇ ਨਾਲ ਵੀ ਸਵਾਸਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਸਵਾਸ ਏਡੇ ਕੀਮਤੀ ਨੇ ਤੇ ਦੇ ਕੌਣ ਰਿਹਾ? ਉਹ ਵਾਹਿਗੁਰੂ ਪਰਮਾਤਮਾ ਜਿਨ੍ਹੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਿੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਮਨੁੱਖਾ ਜ਼ਿੰਦਗੀ ਦੇ ਮਾਰਗ ਨੂੰ ਸਮਝ, ਗੁਰੂ ਦੇ ਉਪਦੇਸ਼ ਨਾਲ ਜੁੜ। ਜਦੋਂ ਗੁਰੂ ਦੇ ਉਪਦੇਸ਼ ਨਾਲ ਜੁੜੇਗਾ ਨਾ, ਤੈਨੂੰ ਇਸ ਗੱਲ ਦੀ ਸਮਝ ਪੈ ਜਾਏਗੀ ਕਿ ਤੂੰ ਸੰਸਾਰ ਵਿੱਚ ਕੀ ਕਰਨ ਆਇਆ। ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਜਦੋਂ ਲਾਹੇ ਦੀ ਗੱਲ ਆਉਂਦੀ ਹੈ ਤੇ ਤੂੰ ਦਲਿੱਦਰ ਪਾ ਦਿੰਦਾ, ਨਿਤਨੇਮ ਕਰਨਾ ਹੋਵੇ ਨਾ ਤੇ ਉੱਠਣ ਵਿੱਚ ਦੇਰੀ ਕਰਦਾ, ਗੁਰਦੁਆਰੇ ਜਾਣਾ ਹੋਵੇ ਤੇ ਜਾਣ 'ਚ ਦੇਰੀ ਕਰਦਾ। ਪਰ ਕਿਧਰੇ ਤੂੰ ਕੋਈ ਵਕਾਰ ਭੋਗਣਾ ਹੋਵੇ ਨਾ, ਕਹਿਣ ਲੱਗੇ ਤੂੰ ਉਸੇ ਵੇਲੇ ਉੱਠ ਕੇ ਤੁਰ ਪੈਂਦਾ। ਸੱਚੇ ਪਾਤਸ਼ਾਹ ਕਹਿੰਦੇ ਕੀਮਤ ਨੂੰ ਜਾਣ, ਜਿੰਨੇ ਜਾਣਿਆ ਉਹਨੇ ਹੀ ਵਾਹਿਗੁਰੂ ਪਰਮਾਤਮਾ ਨੂੰ ਪਹਿਚਾਣਿਆ। ਜਿਹੜਾ ਜਾਣਦਾ ਨਹੀਂ ਹੈ ਨਾ, ਉਹ ਪਹਿਚਾਣ ਨਹੀਂ ਸਕਦਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਸਤਿਗੁਰੂ ਜੀ, ਅਸੀਂ ਕਲਯੁਗੀ ਜੀਵ ਹਾਂ, ਆਪ ਦੀਨ ਦਿਆਲ ਸੱਚੇ ਪਾਤਸ਼ਾਹ ਹੋ, ਕਿਰਪਾ ਕਰੋ ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰ ਦਿਓ। ਜੋ ਬਚਨ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਸਾਡੇ ਕਲਯੁਗ ਜੀਵਾਂ ਦਾ ਭਲਾ ਕਰਨ ਵਾਸਤੇ ਭੇਜੇ ਹਨ, ਉਹਨਾਂ ਬਚਨਾਂ ਦੇ ਨਾਲ ਸਾਂਝ ਪਾਉਣ ਵਾਸਤੇ ਮਨ ਬਿਰਤੇ ਇਕਾਗਰ ਕਰਕੇ ਬੇਨਤੀ

0: ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ। ਇਤਿਹਾਸ ਨੂੰ ਪੜ੍ਹੀਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਨੇ ਚੇਚਕ ਦੀ ਬਿਮਾਰੀ ਦਾ ਸਮਾਂ ਆਇਆ, ਉਹਨੇ ਬਾਲ ਹਰਗੋਬਿੰਦ ਨੂੰ ਚਕੜ ਲਿਆ, ਬੁਖਾਰ ਹੋਇਆ, ਤਾਪ ਵਧਿਆ। ਸੰਗਤ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੀ ਹੈ, ਅਰਦਾਸ ਕਰਦੀ ਹੈ ਕਿ ਸੱਚੇ ਪਾਤਸ਼ਾਹ ਬਾਲਕ ਹਰਗੋਬਿੰਦ ਦਾ ਤਾਪ ਵਧਿਆ ਹੋਇਆ ਹੈ, ਕੋਈ ਦਵਾਈ ਬੂਟੀ ਦਾ ਇਲਾਜ ਤਾਂ ਚੱਲ ਰਿਹਾ ਹੈ, ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਇਸ ਤਾਪ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ। ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਗੱਲ ਬੜੇ ਪਿਆਰ ਨਾਲ ਸਮਝਾਉਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤ ਚਿੱਤ ਹੋ ਗਏ, ਬੋਲਦੇ ਨਹੀਂ ਹਨ। ਕੁਝ ਦਿਨ ਲੰਘੇ, ਪਿਤਾ ਨੂੰ ਫਿਕਰ ਹੋਇਆ, ਉਹਨਾਂ ਨੇ ਵੈਦ ਬੁਲਾਇਆ। ਵੈਦ ਨੂੰ ਇੱਕ ਗੱਲ ਆਖੀ ਕਿ ਬਾਲਕ ਕਈ ਦਿਨਾਂ ਤੋਂ ਚੁੱਪ ਹੈ, ਕੁਝ ਬੋਲਦਾ ਨਹੀਂ ਹੈ, ਨਾਨਕ ਨੂੰ ਚੈੱਕ ਤਾਂ ਕਰੋ ਕੀ ਹੋਇਆ, ਬਿਮਾਰ ਹੈ, ਸਿਹਤ ਢਿੱਲੀ ਹੈ, ਆ ਕੇ ਦੇਖੋ। ਵੈਦ ਆਇਆ, ਉਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਂਹ ਪਕੜੀ, ਨਬਜ਼ ਚੈੱਕ ਕਰਦਾ, ਸਿਰ ਤੇ ਹੱਥ ਰੱਖਦਾ, ਮੱਥੇ ਤੇ ਹੱਥ ਲਾਉਂਦਾ ਤੇ ਪਿਤਾ ਜੀ ਨੂੰ ਇੱਕ ਗੱਲ ਕਹਿੰਦਾ, ਕਹਿਣ ਲੱਗਾ, ਬਾਲਕ ਨੂੰ ਰੋਗ ਕੋਈ ਨਹੀਂ ਹੈ, ਇਹ ਤੇ ਤੰਦਰੁਸਤ ਹੈ। ਗੁਰਬਾਣੀ ਦਾ ਬਚਨ ਹੈ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂਹ ਪਕੜ ਕੇ ਚੈੱਕ ਕੀਤਾ, ਕਹਿਣ ਲੱਗਾ ਰੋਗ ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ, ਉਹ ਕਹਿਣ ਲੱਗੇ, ਭੋਲਾ ਵੈਦ ਨਾ ਜਾਣੇ। ਵੈਦ ਭੋਲਾ, ਭੋਲੇ ਦਾ ਅਰਥ ਹੁੰਦਾ ਅਣਜਾਣ। ਜਿਹੜਾ ਰੋਗ ਮੈਨੂੰ ਲੱਗਾ ਇਹ ਸਰੀਰ ਦਾ ਨਹੀਂ ਹੈ, ਇਹ ਸਰੀਰ ਦੀ ਬਿਮਾਰੀ ਨਹੀਂ ਹੈ। ਵੈਦ ਸਰੀਰ ਦੇ ਰੋਗ ਨੂੰ ਜਾਣਦਾ ਹੈ, ਇਸ ਕਰਕੇ ਕਹਿ ਰਿਹਾ ਕਿ ਨਾਨਕ ਠੀਕ ਹੈ, ਪਰ ਕਹਿਣ ਲੱਗੇ ਇਹਨੂੰ ਭੋਲੇ ਨੂੰ ਇਹ ਨਹੀਂ ਪਤਾ ਕਿ ਰੋਗ ਤਾਂ ਉਸ ਪਰਮਾਤਮਾ ਅਕਾਲ ਪੁਰਖ ਦੇ ਵਿਛੋੜੇ ਦਾ ਹੈ। ਭੈੜਾ ਭੈੜਾ ਬੋਧਨਾ ਵੈਦਨਾ ਜਾਣੇ ਕਰਕ ਕਰੇ ਜੇ ਮਾਹੇ। ਜਿਹੜਾ ਆਤਮਾ ਦਾ ਰੋਗ ਹੁੰਦਾ, ਜਿਹੜਾ ਮਨ ਦਾ ਰੋਗ ਹੈ ਨਾ, ਉਹਦਾ ਤਨ ਤੇ ਅਸਰ ਨਹੀਂ ਹੁੰਦਾ, ਪਤਾ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਕਹਿ ਰਹੇ ਨੇ ਕਿ ਤਨ ਨੂੰ ਰੋਗ ਕੋਈ ਨਹੀਂ ਹੈ, ਪਰ ਇਸ ਸ਼ਬਦ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਰੋਗ ਹੈ। ਉੱਥੇ ਕਹਿ ਰਹੇ ਕਿ ਰੋਗ ਕੋਈ ਨਹੀਂ ਹੈ, ਇਹ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ। ਸੋਰਠ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਸਮਝਾਇਆ, ਪੰਕਤੀਆਂ ਦੁਬਾਰਾ ਪੜ੍ਹੀਓ ਜੀ।
1: ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਾਪ ਗਵਾਇਆ, ਗਵਾਇਆ ਦਾ ਅਰਥ ਤਾਂ ਹੀ ਹੈ ਨਾ, ਜੇ ਹੈਗਾ ਸੀ, ਜੇ ਹੋਏਗਾ ਨਹੀਂ, ਜਿਹੜੀ ਚੀਜ਼ ਹੈ ਨਹੀਂ ਉਹਨੂੰ ਗਵਾਈ ਨਹੀਂ ਜਾ ਸਕਦੀ। ਇਹਦਾ ਅਰਥ ਹੈ ਕਿ ਇੱਥੇ ਤਾਪ ਹੈ। ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਜਦੋਂ ਬਾਲਕ ਹਰਗੋਬਿੰਦ ਨੂੰ ਤਾਪ ਦਾ ਰੋਗ ਹੋਇਆ, ਪਰ ਇਸ ਸ਼ਬਦ ਦੀ ਵਿਆਖਿਆ ਰਾਹੀਂ ਗੁਰਦੇਵ ਨੇ ਸਾਡਾ ਕਲਯੁਗੀ ਜੀਵਾਂ ਦਾ ਭਲਾ ਕੀਤਾ ਹੈ, ਮਾਰਗ ਦਰਸ਼ਨ ਕੀਤਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਮਝਾਇਆ ਹੈ ਕਿ ਜਿਹੜਾ ਤਾਪ ਹੈ ਨਾ, ਗੁਰਬਾਣੀ ਦਾ ਇੱਕ ਵਚਨ ਹੈ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਤਿੰਨ ਪ੍ਰਕਾਰ ਦਾ ਤਾਪ ਹੈ, ਤਿੰਨ ਪ੍ਰਕਾਰ ਦਾ ਬੁਖਾਰ ਹੈ। ਸਾਡੇ ਸਰੀਰ ਦਾ ਜਿਹੜਾ ਟੈਂਪਰੇਚਰ ਹੈ ਉਹ 99 ਹੈ। ਜਿੰਨਾ ਚਿਰ 99 ਰਹਿੰਦਾ ਹੈ ਮਨੁੱਖ ਤੰਦਰੁਸਤ ਹੈ, ਤੁਰਿਆ ਫਿਰਦਾ ਹੈ, ਪਰ ਜਦੋਂ ਇਹ ਟੈਂਪਰੇਚਰ ਵੱਧ ਜਾਂਦਾ ਹੈ ਤੇ ਮਨੁੱਖ ਬਿਮਾਰ ਹੋ ਜਾਂਦਾ ਹੈ, ਮੰਜੇ ਤੇ ਪੈ ਜਾਂਦਾ ਹੈ। 100 ਚਲਿਆ ਜਾਏ, 102, 104 ਚਲਿਆ ਜਾਏ ਤੇ ਫਿਰ ਤੁਰਨ ਫਿਰਨ ਦੇ ਸਮਰੱਥ ਨਹੀਂ ਰਹਿੰਦਾ। ਡਾਕਟਰ ਕੋਲ ਜਾਂਦਾ ਹੈ, ਡਾਕਟਰ ਟੈਂਪਰੇਚਰ ਚੈੱਕ ਕਰਦਾ ਹੈ, ਇੱਕ ਗੱਲ ਸਮਝਾਉਂਦਾ ਹੈ ਕਿ ਤੇਰੇ ਅੰਦਰ ਬੁਖਾਰ ਹੈ, ਟੈਂਪਰੇਚਰ ਵਧਿਆ ਹੋਇਆ ਹੈ, ਇਸ ਕਰਕੇ ਤੇਰਾ ਤਨ ਜਿਹੜਾ ਹੈ, ਸਰੀਰ ਜਿਹੜਾ ਹੈ, ਉਹ ਚੱਲਣ ਫਿਰਨ ਦੇ ਸਮਰੱਥ ਨਹੀਂ ਹੈ। ਇਸ ਟੈਂਪਰੇਚਰ ਨੂੰ ਠੀਕ ਕਰਨਾ ਪਏਗਾ, ਫਿਰ ਤੂੰ ਤੰਦਰੁਸਤ ਹੋਏਗਾ। ਇਹਦਾ ਦੂਜਾ ਭਾਵ ਇਹ ਹੈ, ਜਦੋਂ ਤਨ ਦੇ ਵਿੱਚ ਟੈਂਪਰੇਚਰ ਵੱਧ ਜਾਂਦਾ ਹੈ ਤੇ ਸਰੀਰ ਬਿਮਾਰ ਹੋ ਜਾਂਦਾ ਹੈ, ਜਦੋਂ ਮਨ ਦੇ ਵਿੱਚ ਵਿਕਾਰਾਂ ਦਾ ਟੈਂਪਰੇਚਰ ਵੱਧਦਾ ਹੈ ਉਦੋਂ ਮਨ ਬਿਮਾਰ ਹੋ ਜਾਂਦਾ ਹੈ, ਉਦੋਂ ਨਿਰਮਲ ਆਤਮਾ ਬਿਮਾਰ ਹੋ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੰਨਾ ਚਿਰ ਇਹ ਆਪਣੇ ਲਿਮਟ ਵਿੱਚ ਨੇ ਉਹਨਾਂ ਚਿਰ ਮਨੁੱਖ ਕਾਰ ਵਿਹਾਰ ਤੇ ਸੰਸਾਰਕ ਜੀਵਨ ਜਿਉਂਦਾ ਹੋਇਆ ਰੱਬ ਦੀ ਬੰਦਗੀ ਨਾਲ ਜੁੜਿਆ ਰਹਿੰਦਾ ਹੈ, ਨਿਤਨੇਮ ਵੀ ਕਰਦਾ ਹੈ, ਸਿਮਰਨ ਭਜਨ ਵੀ ਕਰਦਾ ਹੈ, ਪਰ ਜਿਸ ਦਿਨ ਇਹਦੇ ਅੰਦਰ ਇਹ ਵਿਕਾਰਾਂ ਦਾ ਤਾਪ ਵੱਧ ਜਾਂਦਾ ਹੈ ਫਿਰ ਇਹਦੀ ਆਤਮਾ ਜਿਹੜੀ ਉਹ ਬਿਮਾਰ ਹੋ ਜਾਂਦੀ ਹੈ। ਉਸ ਆਤਮਾ ਨੂੰ ਠੀਕ ਕਰਨ ਵਾਸਤੇ, ਉਹਦਾ ਇਲਾਜ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਜੁਗਤ, ਜਿਹੜੀ ਬਾਣੀ ਅੰਦਰ ਮਰਿਆਦਾ ਸਮਝਾਈ ਹੈ, ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤਾਪ ਨੂੰ ਵਾਹਿਗੁਰੂ ਪਰਮਾਤਮਾ ਦੂਰ ਕਰ ਸਕਦਾ, ਉਹਦਾ ਨਾਮ ਹੈ ਸਰਬ ਰੋਗ ਕਾ ਔਖਦ ਨਾਮ। ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ।
1: ਵਾਜੇ ਅਨਹਦ ਤੂਰੇ,
0: ਜਦੋਂ ਨਾਮ ਦੀ ਦਵਾਈ ਦੇ ਨਾਲ ਵਿਕਾਰਾਂ ਦਾ ਇਲਾਜ ਹੋ ਜਾਂਦਾ ਹੈ ਫਿਰ ਮਨੁੱਖ ਦੇ ਅੰਦਰ ਵਾਜੇ ਅਨਹਦ ਤੂਰੇ, ਅਨਹਦ ਨਾਦ ਸੁਣਨ ਲੱਗ ਪੈਂਦੇ ਨੇ, ਉਹਦਾ ਮਨ ਨਿਰਮਲ ਹੋ ਜਾਂਦਾ ਹੈ। ਨਿਰਮਲ ਮਨ ਹੀ ਗੁਰੂ ਦੇ ਚਰਨਾਂ ਨਾਲ ਜੁੜਿਆ

0: ਤੋਂ ਨਾਮ ਜਪਣ ਵਾਲੇ ਨੂੰ ਨਜਾਤ ਮਿਲਦੀ ਹੈ ਨਾ। ਬਾਣੀ ਨਾਲ ਜੁੜਨ ਕਰਕੇ ਬਾਣੀ ਦੇ ਮਾਰਗ ਤੇ ਜਦੋਂ ਚੱਲਦਾ ਹੈ ਫਿਰ ਇੱਕ ਦੋ ਤਿੰਨ ਨਹੀਂ ਸਾਰੇ ਰੋਗ ਠੀਕ ਹੋ ਜਾਂਦੇ ਨੇ। ਤਨ ਦਾ ਰੋਗ, ਮਨ ਦਾ ਰੋਗ ਠੀਕ ਹੋ ਜਾਂਦਾ ਹੈ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਨਾਮ ਨਾਲ ਜੁੜ ਕੇ ਦਿਨ ਰਾਤ ਉਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕਿ ਪ੍ਰਭ ਆਗੇ ਅਰਦਾਸ। ਸਤਿਗੁਰੂ ਕਹਿੰਦੇ ਉਸ ਚਰਨਾਂ 'ਚ ਅਰਦਾਸ ਕਰ,
1: ਕਰ ਕਿਰਪਾ ਆਪ ਦੀਨੇ,
0: ਕਰ ਕਿਰਪਾ ਆਪ ਦੀਨੇ। ਇਹ ਬਖਸ਼ਿਸ਼, ਇਹ ਜਿਹੜੀ ਕਿਰਪਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕੀਤੀ ਹੈ।
1: ਬੇਦਨ ਸਤਿਗੁਰ ਆਪ ਗਵਾਈ,
0: ਇਹ ਜਿਹੜੀ ਬੇਦਨ ਹੈ ਨਾ, ਰੋਗ ਹੈ ਵਿਛੋੜੇ ਦਾ। ਗੁਰਬਾਣੀ ਚ ਬਚਨ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਹੜੇ ਗੁਣ ਕਰਕੇ ਤੂੰ ਕਾਲੀ ਹੈ। ਹੁਣ ਗੱਲ ਇਹ ਨਹੀਂ ਹੈ ਕੋਇਲ ਨੂੰ ਕਿਉਂ ਸਤਿਗੁਰਾਂ ਨੇ ਆਖਿਆ, ਕਾਲਾ ਤੇ ਕਾਂ ਵੀ ਹੁੰਦਾ ਹੈ, ਕਾਲਾ ਤੇ ਕੁੱਤਾ ਵੀ ਹੁੰਦਾ ਹੈ, ਹੋਰ ਵੀ ਪੰਛੀ ਕਾਲੇ ਨੇ, ਪਰ ਕੋਇਲ ਦਾ ਨਾਮ ਕਿਉਂ ਲਿਆ ਸਤਿਗੁਰਾਂ ਨੇ। ਜਿਹੜੀ ਕੋਇਲ ਹੈ ਨਾ, ਇਹ ਲਗਾਤਾਰ ਨਹੀਂ ਬੋਲਦੀ, ਐਵੇਂ ਨਹੀਂ ਕੂਕਦੀ। ਜਦੋਂ ਅੰਬਾਂ ਨੂੰ ਬੂਰ ਪੈਂਦਾ ਹੈ ਉਦੋਂ ਬੋਲਦੀ ਹੈ। ਮਨੁੱਖ ਦਾ ਜਿਹੜਾ ਮਨ ਹੈ ਇਹ ਉਹ ਕਾਲੀ ਕੋਇਲ ਦੀ ਤਰ੍ਹਾਂ ਹੈ। ਬਾਬਾ ਫਰੀਦ ਜੀ ਪੁੱਛਦੇ ਨੇ ਕਿ ਹੁਣ ਜਿਹੜਾ ਮਨੁੱਖਾ ਜਨਮ ਮਿਲਿਆ ਹੈ, ਇਹ ਜਨਮ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ, ਇਸ ਜਨਮ ਵਿੱਚ ਇਸ ਮਨ ਨੂੰ ਬੂਰ ਪੈ ਸਕਦਾ ਹੈ ਪਰਮਾਤਮਾ ਦੇ ਨਾਮ ਦਾ। ਜਦੋਂ ਨਾਮ ਦਾ ਬੂਰ ਪੈ ਸਕਦਾ ਹੈ ਨਾ, ਫਿਰ ਉਹ ਮਨ ਨੂੰ ਪੁੱਛਦੇ ਹੈ ਕਿ ਤੂੰ ਕਿਹੜੇ ਗੁਣ ਕਰਕੇ ਕਾਲੀ ਹੈ, ਤੂੰ ਬੋਲ। ਫਿਰ ਉਹ ਜਵਾਬ ਦਿੰਦੀ ਹੈ, ਆਪਣੇ ਪ੍ਰੀਤਮ ਕਿਹਾ ਬਿਰਹੇ ਜਾਲੀ। ਇਸ ਮਨੁੱਖਾ ਜਨਮ ਤੋਂ ਪਹਿਲਾਂ ਜਨਮ ਤਾਂ ਹੋਰ ਵੀ ਬਹੁਤ ਮਿਲੇ ਇਸ ਆਤਮਾ ਨੂੰ, ਪਰ ਉਹਨਾਂ ਜਨਮਾਂ ਦੇ ਵਿੱਚ ਬੂਰ ਨਹੀਂ ਸੀ ਪੈ ਸਕਦਾ। ਇਹ ਬੂਰ ਇਸ ਮਨੁੱਖਾ ਜਨਮ ਵਿੱਚ ਪੈ ਸਕਦਾ ਹੈ। ਕਹਿਣ ਲੱਗੇ, ਇਸ ਕਰਕੇ ਮੈਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੇ ਵਿਛੋੜੇ ਵਿੱਚ, ਉਹਦੇ ਬਿਰਹੇ ਦੇ ਵਿੱਚ ਕਾਲੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਇਸੇ ਤਰ੍ਹਾਂ ਵਿਛੋੜੇ ਦੇ ਵਿੱਚ ਜਿਹੜਾ ਵਿਛੋੜਾ ਤੈਨੂੰ ਲੱਗਾ ਹੋਇਆ ਉਸ ਪਰਮਾਤਮਾ ਵਾਹਿਗੁਰੂ ਦੇ ਨਾਲੋਂ, ਜਦੋਂ ਨਾਮ ਦੀ ਦਵਾਈ ਦਿੰਦਾ ਹੈ ਨਾ ਗੁਰੂ, ਜਦੋਂ ਬਖਸ਼ਿਸ਼ ਕਰਦਾ ਹੈ, ਉਹਦੀ ਬਖਸ਼ਿਸ਼ ਦੇ ਨਾਲ ਜਿਹੜਾ ਇਹ ਵਿਛੋੜੇ ਦਾ ਰੋਗ ਹੈ, ਇਹ ਬੇਦਨਾ ਜਿਹੜੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ

0: ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਹੜੇ ਉਸ ਰਤਨ ਨੂੰ ਲੱਭ ਲੈਂਦੇ ਨੇ, ਉਸ ਗੁਰੂ ਦੇ ਚਰਨਾਂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਜਿਹੜੇ ਉਸ ਰਤਨ ਨੂੰ ਲੱਭ ਲੈਂਦੇ ਆ ਨਾ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਜਿੱਥੇ ਵੀ ਜਾਂਦੇ ਨੇ ਉਹ ਥਾਂ ਪੂਜਣ ਯੋਗ ਹੈ।
1: ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ।
0: ਹੇ ਵਾਹਿਗੁਰੂ ਪਰਮਾਤਮਾ, ਜਦੋਂ ਤੂੰ ਮੇਰੇ ਨਾਲ ਹੈ, ਮੈਨੂੰ ਕਿਸੇ ਗੱਲ ਦੀ ਥੋੜ ਨਹੀਂ, ਕਿਸੇ ਗੱਲ

0: ਦੀ ਪਹਿਚਾਣ ਕਰ ਲੈਂਦਾ, ਰੱਬ ਦੇ ਨਾਲ ਜੁੜ ਜਾਂਦਾ ਨਾ, ਇਹ ਜਿਹੜੀ 84 ਲੱਖ ਜੂਨਾਂ ਨੇ ਬੰਦਿਆ, ਇਹ ਵਾਹਿਗੁਰੂ ਪਰਮਾਤਮਾ ਨੇ ਤੇਰੀ ਸੇਵਾ ਵਾਸਤੇ ਪੈਦਾ ਕੀਤੀਆਂ ਹੋਈਆਂ ਨੇ। ਇਸ ਧਰਤੀ ਪੈ ਤੇਰੀ ਸਿੱਕਦਾਰੀ, ਮਨੁੱਖ ਜਿਹੜਾ ਇੱਥੇ ਸਰਦਾਰ ਹੈ, ਸਰਮੌਰ ਹੈ, ਬਾਕੀ ਸਭ ਇਹਦੀ ਸੇਵਾ ਵਿੱਚ ਨੇ। ਜਦੋਂ ਨਾਮ ਜਪਦਾ ਤੇ ਸਭ ਤਾਕਤਾਂ ਜਿਹੜੀਆਂ ਨੇ ਉਹ ਤੇਰੀ ਸੇਵਾ ਵਿੱਚ ਹਾਜ਼ਰ ਹੋ ਜਾਂਦੀਆਂ ਹਨ।
1: ਇਹ ਵੈਰੀ ਮਿੱਤਰ ਸਭ ਕੀਤੇ ਆ, ਨਹਿ ਮੰਗੈ ਮੰਦਾ।
0: ਵੈਰੀ ਮਿੱਤਰ ਬਣ ਜਾਂਦੇ ਨੇ ਨਾਮ ਜਪਣ ਵਾਲਿਆਂ ਦੇ। ਜੇ ਕੋਈ ਮੰਦਾ ਆਖਣ ਵਾਲਾ ਹੁੰਦਾ ਹੈ ਨਾ, ਉਹਦੀ ਵੀ ਪੇਸ਼ ਨਹੀਂ ਜਾਂਦੀ, ਕੋਈ ਬਗਾਨਾ ਨਹੀਂ ਰਹਿ ਜਾਂਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਆਪਣੇ ਲੱਗਣ ਲੱਗ ਪੈਂਦੇ ਨੇ ਜਦੋਂ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਈਦਾ। ਨਾਮ ਵਿੱਚ ਏਡੀ ਵੱਡੀ ਤਾਕਤ ਹੈ।
1: ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ।
0: ਜਿਹਨੂੰ ਵਾਹਿਗੁਰੂ ਪਰਮਾਤਮਾ ਬਖਸ਼ ਦਿੰਦਾ ਉਹਦਾ ਲੇਖਾ ਨਹੀਂ ਪੁੱਛਿਆ ਜਾਂਦਾ ਦਰਗਾਹ ਵਿੱਚ। ਗੁਰਬਾਣੀ ਦਾ ਬਚਨ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰੂ ਦੇ ਮਾਰਗ ਤੇ ਚੱਲਣ ਵਾਲਾ ਸਿੱਖ, ਗੁਰੂ ਦੀ ਮਰਿਆਦਾ ਵਿੱਚ ਆਪਣਾ ਜੀਵਨ ਬਤੀਤ ਕਰਨ ਵਾਲਾ ਜਿਹੜਾ ਸਿੱਖ ਹੈ ਨਾ, ਉਹਦਾ ਲੇਖਾ ਧਰਮ ਰਾਜ ਵੀ ਨਹੀਂ ਪੁੱਛ ਸਕਦਾ। ਜਨ ਨਾਨਕ ਲੇਖਾ ਸਮਝਾ, ਜਿਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਆਪਣੀ ਸਾਂਝ ਬਣਾਈ ਹੋਈ ਹੈ, ਜਿਹੜਾ ਨਾਮ ਜਪਦਾ ਹੈ, ਜਿਹੜਾ ਬੰਦਗੀ ਵਿੱਚ ਜੁੜਿਆ ਹੈ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਵਾਰੀ ਇਹ ਬਚਨ ਸਮਝਾਉਂਦੇ ਨੇ, ਨਾਮ ਬਿਨਾਂ ਸਭ ਕੂੜ ਗਾਲੀ ਪੁੱਛੀਆਂ। ਬੰਦਾ ਵਾਹਿਗੁਰੂ ਦੀ ਬੰਦਗੀ ਨੂੰ ਛੱਡ ਕੇ ਹੋਰ ਬਹੁਤ ਕੁਝ ਕਰਦਾ ਹੈ, ਝੱਖਾਂ ਮਾਰਦਾ, ਬਹੁਤ ਗੱਲਾਂ ਕਰਦਾ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਲੇਖੇ ਵਿੱਚ ਕੇਵਲ ਇੱਕ ਗੱਲ ਹੈ, ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਉਹਦੇ ਚਰਨਾਂ ਨਾਲ ਜੁੜ ਕੇ ਇੱਕ ਸਾਰ ਹੋ ਕੇ ਤੂੰ ਨਾਮ ਜਪਿਆ ਹੈ ਨਾ, ਉਹ ਨਾਮ ਲੇਖੇ ਵਿੱਚ ਆਏਗਾ। ਜਦੋਂ ਉਹ ਨਾਮ ਜਪਿਆ ਹੋਏਗਾ ਨਾ, ਤੇ ਫਿਰ ਤੈਨੂੰ ਪ੍ਰਾਪਤੀ ਕੀ ਹੋਏਗੀ? ਦਰਗਾਹ ਦੇ ਵਿੱਚ ਤੇਰਾ ਲੇਖਾ ਨਹੀਂ ਪੁੱਛਿਆ ਜਾਏਗਾ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ, ਜਿਹਨੂੰ ਗੁਰੂ ਬਖਸ਼ ਦਿੰਦਾ ਹੈ ਉਹਦਾ ਲੇਖਾ ਧਰਮ ਰਾਜ ਵੀ ਨਹੀਂ ਪੁੱਛ ਸਕਦਾ।
1: ਆਨੰਦ ਭਇਆ ਸੁਖ ਪਾਏ ਆ, ਮਿਲ ਗੁਰ ਗੋਬਿੰਦਾ।
0: ਗੁਰੂ ਦੀ ਪ੍ਰਾਪਤੀ ਹੋਣ ਦੇ ਨਾਲ ਸਦੀਵੀ ਆਨੰਦ ਮਿਲਦਾ ਹੈ, ਬੰਦਾ ਸੁਖ ਲੱਭਦਾ ਹੈ, ਪਰ ਸੁਖ ਮਿਲਦਾ ਨਹੀਂ ਹੈ, ਕਿਉਂਕਿ ਬੰਦਾ ਸੁਖ ਬਾਹਰੋਂ ਲੱਭ ਰਿਹਾ ਹੈ, ਸੁਖ ਬਾਹਰ ਨਹੀਂ ਹੈ, ਸੁਖ ਅੰਦਰ ਹੈ, ਸੁਖ ਗੁਰੂ ਦੇ ਚਰਨਾਂ ਵਿੱਚ ਹੈ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਇੱਕ ਸਾਰ ਉਸ ਵਾਹਿਗੁਰੂ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਫਿਰ ਉਹ ਆਨੰਦਮਈ ਜੀਵਨ ਬਤੀਤ ਕਰਦਾ ਹੈ। ਉਹਦੀ ਜੀਵਨ ਵਿੱਚ ਖੇੜਾ ਹੈ, ਆਨੰਦ ਹੈ। ਆਨੰਦ ਕਿਉਂ ਹੈ? ਕਿਉਂਕਿ ਉਹਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਉਹ ਸੰਸਾਰ 'ਚ ਆਇਆ, ਜਦੋਂ ਨਾਮ ਜਪਦਾ ਫਿਰ ਉਸ ਨੂੰ ਉਹ ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਉਹਨੂੰ ਵਾਹਿਗੁਰੂ

ਦੇ ਕਾਰਜ ਜਿਹੜੇ ਆ ਨਾ ਉਹ ਸਵਾਰੇ ਜਾਂਦੇ ਨੇ ਇੱਥੇ ਸੰਸਾਰ ਦੇ ਤੇ ਨਿਰੰਕਾਰ ਦੇ ਕਰਦੇ। ਜਿਸ ਕਾਰਜ ਵਾਸਤੇ ਸੰਸਾਰ ਵਿੱਚ ਆਇਆ ਨਾਮ ਜਪਣ ਲਈ, ਉਹਦਾ ਉਹ ਕਾਰਜ ਵਾਹਿਗੁਰੂ ਪਰਮਾਤਮਾ ਆਪ ਸਵਾਰ ਦਿੰਦਾ ਜਦੋਂ ਸਿੱਖ ਨਾਮ ਨਾਲ ਜੁੜਦਾ। ਇਸ ਕਰਕੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਹੋਵੇ, ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾ, ਉਹ ਤੇਰੇ ਘਰ ਨਾਲ ਜੁੜ ਜਾਂਦਾ, ਉਹਦਾ ਸੰਸਾਰ ਤੇ ਆਇਆ ਹੋਇਆ ਜਨਮ ਸਫਲਾ ਹੋ ਜਾਂਦਾ। ਅਸੀਂ ਕਲਯੁਗੀ ਜੀਵ ਹਾਂ, ਤੇਰੇ ਦਰ ਤੇ ਆਏ ਹਾਂ, ਸਾਡੇ ਤੇ ਇੱਕ ਕਿਰਪਾ ਕਰ, ਸਾਨੂੰ ਆਪਣੇ ਨਾਮ ਦੀ ਦਾਤ ਦੇ ਦਿਓ। ਜਦੋਂ ਇਹ ਅਰਦਾਸ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਨੇੜੇ ਹੋ ਕੇ ਸੁਣਨਗੇ, ਕਿਉਂਕਿ ਦੁਨਿਆਵੀ ਦਾਤਾਂ ਬੰਦਾ ਮੰਗਦਾ ਹੈ ਨਾ, ਧੀਆਂ ਪੁੱਤਰ ਮੰਗਦਾ, ਕਾਰੋਬਾਰ ਵਿਹਾਰ ਮੰਗਦਾ, ਗੁਰੂ ਦਿੰਦਾ। ਜੇ ਨਾਮ ਦੀ ਦਾਤ ਮੰਗਾਂਗੇ, ਗੁਰੂ ਸਾਡੇ ਤੇ ਕਿਰਪਾ ਕਰਕੇ ਉਹ ਨਾਮ ਦੀ ਦਾਤ ਵੀ ਦਏਗਾ। ਜਿਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਸਕਦੇ ਹਾਂ। ਆਓ ਇਹੀ ਅਰਦਾਸ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਇੱਥੇ ਹੀ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਅੱਜ ਦੀ ਵਿਚਾਰ ਸੰਪੂਰਨ ਹੋਈ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰਬਾਣੀ ਦੀ ਵਿਚਾਰ ਕਰਦਿਆਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਅਤੇ

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮ ਐਂਡ ਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

0: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां ते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਇ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੀ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੀ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੀ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ।
सिर सिर रिजक संभाहे ठाकुर, काहे मन भउ करिया। ऊडे ऊड आवै सै कोसा, तिस पाछै बचरी शरिया। तिन कवण खलावै कवण चुगावै, मन मह सिमरन करिया। सब निदान दासिया।

ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ। ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
अवर काज तेरै कितै नकाम, मिल साध संगत भज केवल नाम। सरंजाम लाग भव जल तरन कै, जन्म वृथा जात रंग माया कै। रहाओ जप।

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰਿ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧੇ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਕਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਸਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੇਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੱਲੋ ਜੀ ਵਾਹਿ ਗੁਰੂ ਬੱਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ

ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ।

ਦਾਨ ਬਾਬੇਕ ਦਾਨ ਵਿਸਾਹੁ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ

ਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਾਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਫਤਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਦੀ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਬ੍ਰਹਮਾਦਿਕ ਸੇਵ ਛੰਦ ਮੁਨੀਸੁਰ, ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮਨਿੰਦਰ ਖੋਜ ਤੇ ਗੋਰਖ, ਤਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਦੇਵ ਅਰ ਦਾਨਵ, ਇੱਕ ਤਿਲ ਤਾਕੋ ਮਰਮ ਨ ਪਾਵਤ, ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਕੈ ਦਰਸ ਸਮਾਵਤ, ਤਿਸ ਹੈ ਤਿਆਗ ਆਨ ਕਉ ਜਾਚਹਿ, ਮੁਖ ਦੰਤ ਰਸਨ ਸਗਲ ਕਸ ਜਾਵਤ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝ ਹੈ ਸਮਝਾਵਤ। ਅਲਖ ਨਿਰੰਜਨ ਆਖੀਐ, ਅਕਲ ਅਜੂਨ ਅਕਾਲ ਅਪਾਰਾ, ਰਵ ਸਸ ਜੋਤ ਉਦੋਤ ਲੰਘ, ਪਰਮ ਜੋਤ ਪਰਮੇਸ਼ਰ ਪਿਆਰਾ, ਜਗ ਮਗ ਜੋਤ ਨਿਰੰਤਰੀ, ਜਗ ਜੀਵਨ ਜਗ ਜੈ ਜੈਕਾਰਾ, ਜਗ ਮਗ ਜੋਤ ਨਿਰੰਤਰੀ, ਜਗ ਜੀਵਨ ਜਗ ਜੈ ਜੈਕਾਰਾ, ਨਮਸਕਾਰ ਸੰਸਾਰ ਵਿੱਚ ਆਦਿ ਪੁਰਖ ਆਦੇਸ਼ ਉਧਾਰਾ, ਚਾਰ ਵਰਨ ਛੇ

ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ